ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਅੱਜ ਦਿਨ ਵੀਰਵਾਰ ਸ਼ਕ ਸੰਵਤ 1948 ਦੇ ਭਾਦੋ ਮਹੀਨੇ ਦੀ 12 ਤਰੀਕ ਤੇ ਈਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 3 ਤਰੀਕ ਏ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 5:58 ਤੇ 38 ਸਕਿੰਟ ਦਾ ਹੈ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ ਤੇ ਸਾਡੀ ਅੱਜ ਦੀ ਇਸ ਸਭਾ ਦੇ ਤਹਿਤ ਤਮਾਮ ਸਰੋਤਿਆਂ ਦਾ ਸਵਾਗਤ ਹੈ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਮਾਂ 5:59 ਤੇ 33 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 6 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ 6:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: International Stadium in UAE. Today, the match will begin at 8 p.m. Indian Standard Time. The women in blue opened their campaign with a convincing 94-run win over Thailand in Dubai on Sunday. A victory over Hong Kong will help the Harmanpreet Kaur-led side secure a place in the semi-finals of the ongoing eight-team tournament. India will host the Hyundai World Archery Para Series for the first time at Ahmedabad Sabarmati Riverfront from September 5th to 9th, with over 100 athletes from 20 countries participating. The event is third stage of the 2026 series, following competitions in Bangkok and Czechia. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:10 ਤੇ 20 ਸਕਿੰਟ ਦਾ। ਤੇ ਹੁਣ ਰੂਪ ਰੇਖਾ ਦੇ ਤਹਿਤ ਇੱਕ ਨਜ਼ਰ ਸਾਡੀ ਅੱਜ ਦੀ ਸਭਾ ਦੇ ਤਹਿਤ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ। ਹੁਣ ਤੋਂ ਕੁਝ ਪਲਾਂ ਬਾਅਦ 6:15 ਤੇ ਤੁਸੀਂ ਸਰਵਨ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਸਵੇਰੇ 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਅਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਸ਼ੁਰਲੀਆਂ। ਸਵੇਰੇ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਵੇਰੇ 8:40 ਤੇ ਸਮਾਂ ਰਹੇਗਾ ਪ੍ਰੋਗਰਾਮ ਮਹਿਕ ਪੰਜਾਬੀ ਦਾ, ਅਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਸੂਫੀਆਨਾ ਸੰਗੀਤ। ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਰਿਲੇਅ ਕੀਤਾ ਜਾਵੇਗਾ। ਸਵੇਰੇ 10 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਗੀਤ ਪਿਟਾਰਾ ਦਾ, ਅਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਸਦਾਬਹਾਰ ਪੰਜਾਬੀ ਗੀਤ। ਦੁਪਹਿਰ 11 ਵਜੇ ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੋਂ ਰਿਲੇਅ ਕਰਾਂਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਦੁਪਹਿਰ 12 ਵਜੇ ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਹੋਵੇਗਾ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਦੁਪਹਿਰ 12:10 ਤੇ ਅੱਜ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਜਿਸ ਤਹਿਤ ਅੱਜ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਮੈਡਮ ਪਰਮਪਾਲ ਕੌਰ ਸਿੱਧੂ, ਸਾਬਕਾ IAS ਆਫਿਸਰ ਤੇ ਕਨਵੀਨਰ BJP ਬਠਿੰਡਾ ਲੋਕ ਸਭਾ ਕੌਂਸਟੀਟੂਐਂਸੀ, ਤੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਬਲਜੀਤ ਸ਼ਰਮਾ, ਦਲਵੀਰ ਸਿੰਘ ਤੇ ਮਮਤਾ ਅਰੋੜਾ। ਦੁਪਹਿਰ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਦੁਪਹਿਰ 1:15 ਤੇ ਸਮਾਂ ਰਹੇਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਹਿੰਦੀ ਫਿਲਮ ਮਿਊਜ਼ਿਕ। ਦੁਪਹਿਰ 2 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ, ਇਸ ਪ੍ਰੋਗਰਾਮ ਦੇ ਸਪੋਂਸਰਡ ਹੋਣਗੇ NCERT ਤੇ ਅੱਜ ਇਸ ਪ੍ਰੋਗਰਾਮ ਦਾ ਐਪੀਸੋਡ ਨੰਬਰ 1364 ਪ੍ਰਸਾਰਿਤ ਕੀਤਾ ਜਾਵੇਗਾ। ਦੁਪਹਿਰ 3 ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਇਹ ਪ੍ਰਸਾਰਣ ਜਾਰੀ ਰਹਿਣਗੇ ਸ਼ਾਮ ਦੇ 5 ਤੱਕ, ਜਿਸ ਤਹਿਤ 3 ਤੋਂ ਸਮਾਂ ਰਹੇਗਾ ਪ੍ਰੋਗਰਾਮ ਸਖੀ ਸਹੇਲੀ ਦਾ ਤੇ 4 ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਸ਼ਾਮ 5 ਹੋਵੇਗਾ ਪ੍ਰੋਗਰਾਮ ਕਿਸਾਨ ਵਾਣੀ, ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਵਿਸ਼ਾ ਨਿਵੇਕਲੀ ਖੇਤੀ ਵੱਧ ਮੁਨਾਫਾ, ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸਾਡੇ ਮਾਹਿਰ ਸਰਦਾਰ ਇੰਦਰਜੀਤ ਸਿੰਘ ਪਿੰਡ ਪੋਲੀ ਤੋਂ। ਪ੍ਰੋਗਰਾਮ ਦਾ ਮੇਜ਼ਬਾਨੀ ਕਰਨਗੇ ਮਨਦੀਪ ਸਿੰਘ ਕੋਟਲੀ। ਸ਼ਾਮ 5:30 ਦਾ ਸਮਾਂ ਹੋਵੇਗਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ, ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਹੈਲੋ ਡਾਕਟਰ। ਸ਼ਾਮ 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ ਸ਼ਾਮ 6:30 ਦਾ ਸਮਾਂ ਹੋਵੇਗਾ ਪ੍ਰੋਗਰਾਮ ਯੁਵ ਵਾਣੀ ਦਾ, ਅੱਜ ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਅਮਨਦੀਪ ਕੌਰ।

ਰਾਤ 7 ਵਜੇ ਹੋਵੇਗਾ ਪ੍ਰੋਗਰਾਮ ਸ਼ਾਮ ਸੁਹਾਨੀ। ਰਾਤ 7:30 ਵਜੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ ਰਾਤ 7:40 ਤੋਂ ਇੰਡੀਆ ਵਰਸਿਜ ਹਾਂਗਕਾਂਗ ਦਾ ਜਿਹੜਾ ਵੁਮੈਨਸ ਏਸ਼ੀਆ ਕੱਪ ਟੂਰਨਾਮੈਂਟ T20 ਕ੍ਰਿਕਟ ਟੂਰਨਾਮੈਂਟ ਦਾ ਮੈਚ ਦਾ ਸਿੱਧਾ ਪ੍ਰਸਾਰਣ ਹੈ ਜਿਹੜਾ ਰਿਲੇਅ ਕੀਤਾ ਜਾਵੇਗਾ। ਰਾਤ 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤ 9 ਵਜੇ ਹੋਵੇਗਾ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ ਰਾਤ 9:15 ਤੋਂ ਇੰਡੀਆ ਵਰਸਿਜ਼ ਹਾਂਗਕਾਂਗ ਮੈਚ ਦਾ ਅੱਖੀ ਡਿੱਠਾ ਹਾਲ ਦਾ ਜਿਹੜਾ ਪ੍ਰਸਾਰਣ ਹੈ ਮੁੜ ਤੋਂ ਰਿਲੇਅ ਕੀਤਾ ਜਾਵੇਗਾ। ਇਹ ਸੀ ਜਾਣਕਾਰੀ ਸਾਡੀ ਅੱਜ ਦੀ ਸਭਾ ਦੇ ਤਹਿਤ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਸ ਤੇ, ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:15 ਤੇ 27 ਸਕਿੰਟ ਦਾ, ਤੇ ਆਓ ਸਰਵਨ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਸ਼ਬਦ ਸਰਵਨ ਕਰਦੇ ਹਾਂ ਭਾਈ ਗੁਰਵਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਤੇ ਅਤੇ ਇਸ ਵੇਲੇ ਸਰਵਨ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:24 ਤੇ 18।

ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:34 ਤੇ 15 ਸਕਿੰਟ ਦਾ, ਤੇ ਆਓ ਸ਼ਬਦ ਸਰਵਣ ਕਰਦੇ ਹਾਂ ਭਾਈ ਮਨਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਇਸ ਵੇਲੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:42 ਅਤੇ 8 ਸਕਿੰਟ ਦਾ, ਅਤੇ ਆਓ ਭਗਤੀ ਰਚਨਾ ਸਰਵਣ ਕਰਦੇ ਹਾਂ ਜਿਸ ਨੂੰ ਆਵਾਜ਼ ਦਿੱਤੀ ਹੈ ਅਨੂਪ ਜਲੋਟਾ ਨੇ।

ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਇਸ ਵੇਲੇ ਤੁਸੀਂ ਸਰਵਨ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:48 ਤੇ 40 ਸੈਕਿੰਡ ਦਾ। ਤੇ ਆ ਹੁਣ ਭਗਤੀ ਰਚਨਾ ਸਰਵਨ ਕਰਦੇ ਹਾਂ ਲਖਬੀਰ ਲੱਖਾ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

ਇਸ ਵੇਲੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ, ਸਮਾਂ 6:54 ਤੇ 46 ਸਕਿੰਟ ਦਾ, ਤੇ ਆਓ ਭਗਤੀ ਰਚਨਾ ਸਰਵਣ ਕਰਦੇ ਹਾਂ ਅਨੁਰਾਧਾ ਪਾਟਵਾਲ ਦੀ ਆਵਾਜ਼ ਦੇ ਵਿੱਚ।

ਤੁਸੀਂ ਜੀ ਹੁਣ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 7:17 ਸਕਿੰਟ ਦਾ ਅਤੇ ਹੁਣ ਸਮਾਂ ਹੈ ਪ੍ਰੋਗਰਾਮ ਸਰਜਰੀ ਸਵੇਰ ਦਾ।

ਪ੍ਰੋਗਰਾਮ ਸਜਰੀ ਸਵੇ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਅਤੇ ਗੁੱਡ ਮੋਰਨਿੰਗ। ਮੈਂ ਸੀਮਾ ਕਟਾਰੀਆ ਹਾਜ਼ਰ ਹਾਂ ਅੱਜ ਸਜਰੀ ਸਵੇਰ ਪ੍ਰੋਗਰਾਮ ਦਾ ਇੱਕ ਨਵਾਂ ਅੰਕ ਲੈ। ਕਹਿੰਦੇ ਨੇ ਆਪਣੀ ਕਮੀਆਂ 'ਤੇ ਲਗਾਤਾਰ ਕੰਮ ਕਰਦੇ ਰਹੋ, ਇੱਕ ਦਿਨ ਇਹੀ ਕਮੀਆਂ ਤੁਹਾਡੀਆਂ ਸਭ ਤੋਂ ਵੱਡੀਆਂ ਤਾਕਤ ਬਣ ਜਾਣਗੀਆਂ। ਯਾਨੀ ਕਿ ਸਾਨੂੰ ਸਾਹਮਣੇ ਵਾਲਿਆਂ ਦੇ ਵਿੱਚ ਨੁਕਸ ਕੱਢਣ ਦੀ ਬਜਾਏ ਆਪਣੇ ਆਪ 'ਤੇ ਕੰਮ ਕਰਨਾ ਚਾਹੀਦਾ ਹੈ। ਜਿੱਥੇ ਅਸੀਂ ਘੱਟ ਹਾਂ, ਆਪਣੇ ਉਸ ਹੁਨਰ 'ਤੇ ਕੰਮ ਕਰੋ ਅਤੇ ਆਪਣੀ ਜ਼ਿੰਦਗੀ ਨੂੰ ਤਰਾਸ਼ੋ।

ਜੀ ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਇਤਿਹਾਸਿਕ ਤੱਥਾਂ ਬਾਰੇ। ਸਾਲ 1928 ਦੇ ਵਿੱਚ ਸਰ ਅਲੈਗਜ਼ੈਂਡਰ ਫਲੇਮਿੰਗ ਨੇ ਪੈਨਸਲਿਨ ਦੀ ਖੋਜ ਕੀਤੀ ਸੀ ਤੇ ਸੰਨ 1939 ਦੇ ਵਿੱਚ ਜਰਮਨੀ ਵੱਲੋਂ ਪੋਲੈਂਡ ਤੇ ਕੀਤੇ ਹਮਲੇ ਤੋਂ ਬਾਅਦ ਬ੍ਰਿਟੇਨ, ਫਰਾਂਸ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਜਰਮਨੀ ਖਿਲਾਫ ਜੰਗ ਦਾ ਐਲਾਨ ਕੀਤਾ ਸੀ ਤੇ ਅੱਗੇ ਜਾ ਕੇ ਇਹ ਜੰਗ ਨੇ ਦੂਜੇ ਵਿਸ਼ਵ ਯੁੱਧ ਦਾ ਰੂਪ ਲੈ ਲਿਆ ਸੀ ਤੇ ਸਾਲ 1916 ਦੇ ਵਿੱਚ ਐਨੀ ਬੇਸੈਂਟ ਨੇ ਭਾਰਤ ਵਿੱਚ ਹੋਮ ਰੂਲ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਯਾਨੀ ਕਿ 3 ਸਤੰਬਰ ਸਾਲ 1988 ਨੂੰ ਸ਼ਤਰੰਜ ਖੇਡ ਨਾਲ ਜੁੜੇ ਵਿਸ਼ਵਨਾਥਨ ਆਨੰਦ ਨੇ ਭਾਰਤ ਦੇ ਪਹਿਲੇ ਗ੍ਰੈਂਡ ਸਲੈਮ ਵਜੋਂ ਜਿਹੜਾ ਇਹ ਖਿਤਾਬ ਜਿੱਤਿਆ ਸੀ। ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਦਿਨ ਦੇ 3 ਸਤੰਬਰ ਨੂੰ ਜਿਹੜੇ ਖਾਸ ਹਸਤੀਆਂ ਦਾ, ਮਸ਼ਹੂਰ ਹਸਤੀਆਂ ਦਾ ਜਿਨ੍ਹਾਂ ਦਾ ਜਨਮ ਦਿਨ ਹੈ। ਸਾਲ 1940 ਦੇ ਵਿੱਚ ਮਸ਼ਹੂਰ ਸੰਗੀਤਕਾਰ ਜੋੜੀ ਲਕਸ਼ਮੀਕਾਂਤ ਪਿਆਰੇ ਲਾਲ, ਜਿਨ੍ਹਾਂ ਨੇ ਬਹੁਤ ਸਾਰੇ ਹਿੰਦੀ ਫਿਲਮੀ ਗੀਤਾਂ ਨੂੰ ਆਪਣੇ ਸੰਗੀਤ ਨਾਲ ਸਜਾਇਆ ਹੈ, ਇਸ ਜੋੜੀ ਵਿੱਚੋਂ ਪਿਆਰੇ ਲਾਲ ਜੀ ਦਾ ਅੱਜ ਜਨਮ ਦਿਨ ਹੈ। ਤੇ ਇਸੇ ਤਰ੍ਹਾਂ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਤੇ ਓਲੰਪਿਕ ਪਦਕ ਵਿਜੇਤਾ ਭਾਰਤੀ ਫ੍ਰੀ ਸਟਾਈਲ ਪਹਿਲਵਾਨ ਸਾਕਸ਼ੀ ਮਲਿਕ ਦਾ ਵੀ ਜਨਮ ਦਿਨ ਹੈ। ਸਾਡੇ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਜੀ ਤੇ ਗੱਲ ਕਰਦੇ ਹਾਂ ਕਿ ਕਰੰਟ ਮੁੱਦਾ ਕੀ ਹੈ, ਯਾਨੀ ਕਿ ਭਾਰਤ ਇਹ ਹਰ ਸਾਲ 1 ਤੋਂ ਲੈ ਕੇ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਜਿਹੜਾ ਉਹ ਮਨਾਉਂਦਾ ਹੈ। ਜਿਸ ਹਫ਼ਤੇ ਨੂੰ ਮਨਾਉਣ ਦੇ ਉਦੇਸ਼ ਦੀ ਗੱਲ ਕਰੀਏ ਤਾਂ ਇਸਦਾ ਉਦੇਸ਼ ਹੈ ਕਿ ਲੋਕਾਂ ਨੂੰ ਸੰਤੁਲਿਤ ਆਹਾਰ ਤੇ ਸਹੀ ਪੋਸ਼ਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ ਤੇ ਸਾਲ 2026 ਦੀ ਥੀਮ ਹੈ ਪੋਸ਼ਣ ਦੀ ਤਾਕਤ ਨੂੰ ਪਛਾਣੋ ਤੇ ਇਹ ਦਿਨ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਘੋਸ਼ਿਤ ਕੀਤਾ ਗਿਆ ਹੈ। ਨਾਲ ਹੀ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸ਼ੁਰਲੀਆਂ ਤੇ ਨਾਲ ਸਮੇਂ ਦੇ ਮੁਤਾਬਕ ਅਖਬਾਰੀ ਸੁਰਖੀਆਂ ਵੀ ਲੈ ਕੇ ਹਾਜ਼ਰ ਹੋਵਾਂਗੇ ਤੇ ਹੁਣ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ।

0: ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ।
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
5: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 7:11 ਦਾ ਜੀ ਤੇ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਹਾਸੀਆਂ ਖੇਡੀਆਂ ਦਾ, ਸਿਲਸਿਲਾ ਸ਼ੁਰਲੀਆਂ ਦਾ। ਸਰੋਤਿਆਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਦੇ ਤਹਿਤ ਭਾਗ ਲੈਣ ਵਾਲੇ ਕਲਾਕਾਰ ਨੇ ਬਬਲੀ ਦਾ ਕਿਰਦਾਰ ਅਦਾ ਕਰਨਗੇ ਮਮਤਾ ਅਰੋੜਾ। ਡੋਲੀ ਦੀ ਭੂਮਿਕਾ ਦੇ ਵਿੱਚ ਨੇ ਸੀਮਾ ਮਹਿਰਾ ਤੇ ਬੀਬੋ ਭੂਆ ਦੀ ਆਵਾਜ਼ ਹੋਵੇਗੀ ਸੰਦੀਪ ਸ਼ੇਰ ਕਿੱਲ ਦੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਆਓ ਫਿਰ ਆਨੰਦ ਮਾਣਦੇ ਹਾਂ ਇਸ ਹਾਸੀਆਂ ਖੇਡੀਆਂ ਦੇ ਸਿਲਸਿਲਾ ਸ਼ੁਰਲੀਆਂ ਦਾ।
6: ਨਾਲੇ ਜਿਹੜੀ ਤੂੰ ਚਾਹ ਬਣਾਉਣ ਜਾਨੀ ਆ ਨਾ ਕੁੜੇ, ਟਾਈਮ ਬੜਾ ਲਾ ਦਿੰਨੀ ਆ। ਆ ਜੇ ਕਿਤੇ ਇੱਕ ਅੱਧਾ ਮਿੰਟ ਹੋਰ ਨਾ ਆਉਂਦੀ ਕੁੜੇ, ਦਿਖਣੀ ਤੈਨੂੰ ਮੈਂ ਵੀ ਨੀ ਸੀ।
7: ਓਹੋ ਬੀਬੂ ਸਿਸ, ਤੁਹਾਨੂੰ ਪਤਾ ਚਾਹ ਬਣਾਉਣ ਚ ਟਾਈਮ ਤਾਂ ਲੱਗਦਾ। ਮੈਂ ਕੱਲੀ ਚਾਹ ਥੋੜੀ ਬਣਾਉਣੀ ਆ, ਕੱਲੀ ਪੱਤੀ ਪਾ ਕੇ ਥੋੜੀ ਉਬਾਲਣੀ ਹੁੰਦੀ ਹੈ, ਮੈਂ ਵਿੱਚ ਪਤਾ ਕਿੰਨਾ ਕੁਛ ਪਾਉਣੀ ਆ।
6: ਨੀ ਆਹੋ, ਕਿਹੜੇ ਤੂੰ ਕਾਜੂ ਬਦਾਮ ਤੇ ਮਗਜ ਪਾਉਣੀ ਹੈ, ਮੈਨੂੰ ਸਾਰਾ ਹੀ ਪਤਾ। ਕੁੜੇ ਆ ਮਾੜਾ ਜਿਹਾ ਗੁੜ ਦੀ ਡਲੀ ਪਾ ਦਿੰਦੀ ਹੋਏਗੀ, ਹੋਰ ਤੂੰ ਕੀ ਖੰਡ ਪਾਵੇਂਗੀ।
7: ਬੀਬੋ ਸਿਸ, ਤੁਹਾਨੂੰ ਇੱਥੇ ਬੈਠੇ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਚਾਹ ਦੇ ਵਿੱਚ ਖੰਡ ਪਾਈ ਹੈ?
6: ਨੀ ਉਹਦਾ ਭਾਈ ਤੇਰੇ ਚਿਹਰੇ ਤੋਂ ਹੀ ਦਿਖੀ ਜਾਂਦਾ ਵੀ ਹੁਣ ਤੂੰ ਚਾਹ ਦਾ ਕੱਪ ਜਾ ਫੜ ਕੇ ਅਮੀਰਾਂ ਵਾਲੀ ਫੀਲਿੰਗ ਲੈਣੀ ਆ, ਅਮੀਰਾਂ ਵਾਲੀ।
7: ਹੈਂ, ਇਹ ਕੀ ਗੱਲਾਂ ਕਰੀ ਜਾਂਦੇ ਬੀਬੋ ਸਿਸ?
6: ਤੇ ਹੋਰ ਭਾਈ, ਮਹਿੰਗੀਆਂ ਚੀਜ਼ਾਂ ਤਾਂ ਅਮੀਰ ਬੰਦਾ ਹੀ ਖਾ ਪੀ ਸਕਦਾ। ਕੁੜੇ ਲੈ ਹੁਣ ਤੂੰ ਆਪ ਹੀ ਤਾਂ ਦੱਸੀ ਜਾਨੀ ਆ ਵੀ ਮੈਂ ਚਾਹ ਚ ਖੰਡ ਪਾ ਕੇ ਲਿਆਈ ਆ।
7: ਅੱਛਾ,
6: ਵੈਸੇ ਭਾਈ ਹੁਣ ਗੱਲਾਂ ਚੋਂ ਗੱਲ ਹੈ, ਆ ਖੰਡ ਨੇ ਤਾਂ ਨਾ ਜਮਾਂ ਹੀ ਫੱਟੇ ਚੱਕਦੇ, ਮੈਨੂੰ ਤਾਂ ਇਹ ਲੱਗਦਾ ਕਿਤੇ ਫੱਟੇ ਮੂਹਤੇ ਹੀ ਨਾ ਮਾਰਦੇ।
7: ਓਹੋ ਬੀਬੋ ਸਿਸ, ਤੁਹਾਨੂੰ ਤਾਂ ਮਜ਼ਾਕ ਹੀ ਬਹੁਤ ਕਰਨੇ ਆ, ਹਰੇਕ ਗੱਲ ਦਾ ਮਜ਼ਾਕ ਹੀ ਬਣਾ ਲੈਂਦੇ ਹੋ। ਕਿੱਥੇ ਤੁਸੀਂ ਮੇਰੀ ਚਾਹ ਪੀਣੀ ਸੀ ਤੇ ਫਿਰ ਤਰੀਫਾਂ ਕਰਨੀਆਂ ਸੀ, ਕਿੱਡੀ ਸਵਾਦ ਚਾਹ ਬਣਾਈ ਹੈ ਡੋਲੀ ਤੂੰ, ਕਿੱਥੇ ਤੁਸੀਂ ਖੰਡ ਦੇ ਮਗਰੀ ਪਏ ਹੋਏ ਹੋ?
6: ਨੀ ਓਹੋ ਕੁੜੇ, ਜਿਹੜੀ ਗੱਲ ਦੀ ਚਰਚਾ ਹੋਊਗੀ ਤੇ ਆਪਾਂ ਵੀ ਤਾਂ ਚਰਚੇ ਉਸੇ ਗੱਲ ਦੇ ਹੀ ਕਰਨੇ ਆ। ਕੁੜੇ ਪਿੰਡਾਂ ਦੇ ਮੋੜਾਂ ਤੇ, ਮਹੱਲਿਆਂ ਦੀਆਂ ਦੁਕਾਨਾਂ ਦੀਆਂ ਸੱਥਾਂ ਤੇ, ਨੀ ਪਿੰਡਾਂ ਦੀਆਂ ਸੱਥਾਂ ਚ ਕੁੜੇ ਜਿੱਥੇ ਚਾਰ ਜਨਾਨੀਆਂ ਬਹਿ ਜਾਣ, ਹੁਣ ਤਾਂ ਉੱਥੇ ਵੀ ਭਾਈ ਗੱਲ ਖੰਡ ਦੀ ਤੁਰਦੀ ਆ। ਤੇ ਨਾਲੇ ਭਾਈ ਆ ਸ਼ਹਿਰ ਦੇ ਹਰੇਕ ਚੌਂਕ ਚ, ਬਾਜ਼ਾਰ ਚ, ਦੁਕਾਨਾਂ ਦੇ ਮੂਹਰੇ ਤੇ ਗਲੀਆਂ ਦੇ ਮੋੜਾਂ ਤੇ ਕੁੜੇ ਭਾਈ ਖੰਡ ਹੀ ਖੰਡ ਹੋਈ ਪਈ ਆ।
7: ਹੈਂ, ਇਹ ਜੋ ਕੀ ਹੋ ਗਿਆ ਖੰਡ ਨਾਲ?
6: ਨੀ ਖੰਡ ਨਾਲ ਕੁਛ ਨੀ ਹੋਇਆ, ਬਸ ਮਾੜੇ ਜੇ ਖੰਡ ਦੇ ਭਾ ਇਧਰ ਉਧਰ ਹੋ ਗਏ, ਲੋਕਾਂ ਚ ਤੜਥੱਲੀ ਮੱਚ ਗਈ।
7: ਇਧਰ ਉਧਰ ਹੋ ਗਏ, ਸਮਝ ਲੱਗੀ ਵੀ ਬਸ, ਇਸ ਚੰਗੀ ਤਾਂ ਸਮਝਾਓ।
6: ਨੀ ਆ ਸਾਡੇ ਗਵਾਂਡ ਚ ਨੀ ਜਿਹੜਾ ਪੱਪੂ ਦੁਕਾਨ ਵਾਲਾ ਕਰਿਆਨੇ ਵਾਲਾ, ਨੀ ਉਹਦੀ ਤਾਂ ਭਾਈ ਦੁਕਾਨ ਤੇ ਪਰਸੋਂ ਚੌਥੇ ਲੈਣ ਲੱਗ ਗਈ।
7: ਅੱਛਾ, ਐਡੀ ਲੰਬੀ ਲਾਈਨ, ਕਿਉਂ ਉਹਨੇ ਕੋਈ ਆਫਰ ਲਾਈ ਸੀ?
6: ਨੀ ਆਫਰ ਕਾਹਨੂੰ ਸੀ, ਕੁੜੇ ਜਿਹੜਾ ਤੀਜਾ ਬੰਦਾ ਆਵੇ ਆਖੇ 2 ਕਿਲੋ ਖੰਡ ਤੋਲ ਦੇ, 5 ਕਿਲੋ ਖੰਡ ਤੋਲ ਦੇ, ਕੁੜੇ ਉਹਨੇ ਖੰਡ ਕਿਤੇ ਪਹਿਲਾਂ ਲਿਆ ਰੱਖੀ ਸੀ, ਉਹ ਤਾਂ ਭਾਈ ਘੱਟ ਰੇਟ ਚ ਵੇਚੀ ਗਿਆ। ਜਦੋਂ ਕੱਲ ਕਿਤੇ ਖੰਡ ਦੀਆਂ ਬੋਰੀਆਂ ਲੱਗ ਗਈਆਂ ਥੱਲੇ, ਜਦੋਂ ਬਾਜ਼ਾਰੋਂ ਭਾਈ ਨਵੇਂ ਗੱਟੇ ਮੰਗਾਏ ਖੰਡ ਦੇ, ਉਹਦਾ ਤਾਂ ਭਾਈ ਰੰਗ ਹੀ ਉੱਡ ਗਿਆ।
7: ਸੱਚੀ?
6: ਤੇ ਹੋਰ ਕਹਿੰਦਾ ਇਸ ਭਾਅ ਤਾਂ ਮੈਂ ਵੇਚੀ ਨੀ, ਜਿਹੜੇ ਭਾਅ ਮੈਂ ਅੱਜ ਖਰੀਦੀ ਜਾਂਦਾ।
7: ਓ ਮਾਈ ਗੋਡ! ਅੱਛਾ, ਵੈਸੇ ਦੇਖਿਓ ਵਿਚਾਰੇ ਪੱਪੂ ਵੀਰ ਜੀ ਕਿੱਡੇ ਚੰਗੇ ਆ, ਹਨਾ,

0: ਹੋਈ ਉਹਨਾਂ ਨਾਲ ਮਾੜੀ ਹੈ।
1: ਨੀ ਮਾੜੀ ਦਾ ਮਾੜੀ ਕੀ ਪੁੱਛਦੀ ਆ, ਕੁੜੇ ਅਗਲੇ ਨੂੰ ਰਾਤ ਨੂੰ ਰੋਟੀ ਨੀ ਚੰਗੀ ਲੱਗੀ। ਨੀ ਨਾਲੇ ਗੱਲ ਸੁਣ ਭਾਈ ਡੋਲੀਏ, ਕੁੜੇ ਦੁਕਾਨਦਾਰ ਬੰਦਾ ਤਾਂ ਜਵਾਨੀ ਦਾ ਘਾਟਾ ਨੀ ਚੜਦਾ, ਇਹ ਤਾਂ ਭਾਈ ਸੁੱਖ ਨਾਲ ਦੋ ਬੋਰੀਆਂ ਅਗਲੇ ਨੇ 10-15 ਰੁਪਏ ਘਾਟੇ ਦੇ ਹਿਸਾਬ ਨਾਲ ਕਿਲੋ ਦੇ ਹਿਸਾਬ ਚ ਵੇਚਤੀ।
0: ਓ ਮਾਈ ਗੋਡ, ਤਾਂ ਹਿਸਾਬ ਕਿਤਾਬ ਜੇ ਲਗਾਓ ਤਾਂ ਕਿੰਨਾ ਘਾਟਾ ਪੈ ਗਿਆ।
1: ਲੈ ਜੇ 12-15 ਰੁਪਏ ਕਿਲੋ ਮਗਰ ਗਏ, ਕੁੜੇ ਦੋ ਬੋਰੀਆਂ ਹੋ ਗਈਆਂ 1 ਕੁਇੰਟਲ, ਆ ਜਾਨੀ ਕੇ 100 ਕਿਲੋ, ਕੁੜੇ ਸਿੱਧਾ ਸਿੱਧਾ 1500 ਦਾ ਘਾਟਾ।
0: ਲੈ ਅਗਲੇ ਦਾ ਨੁਕਸਾਨ ਹੋ ਗਿਆ ਜੇ ਤੁਹਾਨੂੰ ਹਾਸਾ ਆਉਂਦਾ।
1: ਮਿਲਾ ਦੱਸ, ਕੁੜੇ ਅਗਲੇ ਨੂੰ 2 ਰਾਤਾਂ ਨੀਂਦ ਉੱਡ ਗਈ ਹੈ, ਤੇ ਨਾਲੇ ਆਪ ਜਵਾਨੀ ਜਵਾਨੀ ਠਿਆਨੀ ਠਿਆਨੀ ਕਦੇ ਨੀ ਛੱਡਦਾ ਉਤਲੀ, ਤੇ ਹੁਣ ਇਕੱਠਾ ਹੀ 1500।
0: ਯਾਨੀ ਤੁਸੀਂ ਖੁਸ਼ ਹੋ ਪੱਪੂ ਵੀਰ ਜੀ ਨੂੰ ਘਾਟਾ ਪੈ ਗਿਆ ਤਾਂ। ਚਲੋ ਛੱਡੋ ਮਹਿੰਗੀ ਕੀ ਸਸਤੀ ਕੀ, ਆ ਚਾਹ ਨਾ ਕਿ ਠੰਡੀ ਹੋ ਜੇ, ਆ ਚਾਹ ਪੀਓ ਤੇ ਨਾਲ ਦੇਖੋ ਆ ਮੇਰੇ ਪੇਕਿਆਂ ਤੋਂ ਆਏ ਬਿਸਕਿਟ ਸੰਧਾਰੇ ਤੇ, ਆ ਖਾ ਕੇ ਦੇਖੋ ਕਿੱਦਾਂ ਦੇ ਐ।
1: ਨੀ ਦੇਖਣ ਨੂੰ ਤਾਂ ਸੁੱਕ ਬਰੂਰੇ ਜੇ ਆ, ਮੇਰਾ ਖਿਆਲ ਹੈ ਤੇਰੇ ਪੇਕਿਆਂ ਦੇ ਘਿਓ ਘੂ ਘੱਟੀ ਹੈ ਭਾਈ, ਜਾਂ ਫਿਰ ਭਾਈ ਡਾਕਟਰਾਂ ਨੇ ਬੰਦ ਕਰਾਤਾ ਹੋਣਾ।
0: ਓਹੋ ਬੀਬੋ ਸੇਸ, ਤੁਹਾਡੀ ਤਾਂ ਆਦਤ ਹੀ ਹੈ ਨਗੋਚ ਕੱਢਣ ਦੀ, ਹਰੇਕ ਗੱਲ ਚ ਨੁਕਸੀ ਕੱਢੀ ਜਾਂਦੇ ਹੁੰਦੇ। ਪਹਿਲੇ ਖਾ ਕੇ ਤਾਂ ਦੇਖ ਲੋ, ਆ ਡਾਇਟ ਵਾਲੇ ਬਿਸਕਿਟ ਹੈ ਤੇ ਨਾਲੇ ਪਤਾ ਕਿੰਨੇ ਮਹਿੰਗੇ ਆਏ ਹੈ, ਤੇ ਨਾਲੇ ਮਸ਼ੀਨਾਂ ਨਾਲ ਤਿਆਰ ਹੋਏ ਹੈ, ਆ ਹੱਥਾਂ ਨਾਲ ਥੋੜੀ ਬਣੇ ਹੈ।
1: ਨੀ ਤਾਂ ਹੀ ਭਾਈ, ਆ ਸਾਡੇ ਵੇਲੇ ਤਾਂ ਟੇਡੇ ਬਿੰਗੇ ਜੇ ਹੁੰਦੇ ਸੀ, ਨੀ ਜਿਹੇ ਜੇ ਕੁੜੇ ਆਪਣੇ ਗੁਸਲਖਾਨਿਆਂ ਚ ਝਾਵੇਂ ਪਏ ਹੁੰਦੇ ਆ। ਕੁੜੇ ਪਹਿਲਾਂ ਸਾਡੇ ਵੇਲੇ ਦਾ ਬਿਸਕੁਟ ਭਾਈ ਐਂ ਜੇ ਬਣਦੇ ਸੀ, ਟੇਡੇ ਬਿੰਗੇ ਜੇ, ਆ ਹੁਣ ਤਾਂ ਭਾਈ ਮਸ਼ੀਨਾਂ ਮਸ਼ੂਨਾਂ ਆ ਗਈਆਂ, ਬਸ ਸੁੱਚ ਦੱਬੋ ਤੇ ਆਟਾ ਪਾਓ, ਬਿਸਕੁਟ ਤਿਆਰ ਹੈ।
0: ਐਵੇਂ ਹੈ, ਤਰੱਕੀ ਕਰ ਲਈ ਹੈ ਸਾਇੰਸ ਨੇ, ਹੁਣ ਹਰੇਕ ਚੀਜ਼ ਥੋੜੀ ਹੱਥ ਨਾਲ ਹੋਈ ਜਾਊਗੀ, ਹੁਣ ਤਾਂ ਹਰੇਕ ਕੰਮ ਮਸ਼ੀਨਾਂ ਨਾਲ ਹੁੰਦਾ।
1: ਨੀ ਆਹੋ ਭਾਈ, ਕੱਲੀਆਂ ਮਸ਼ੀਨਾਂ ਦੀ ਕੀ ਗੱਲ ਕਰਦੀ ਆ, ਹੁਣ ਤਾਂ ਡੋਲੀਏ ਬੰਦਾ ਵੀ ਮਸ਼ੀਨ ਬਣ ਗਿਆ, ਤੜਕੇ ਉੱਠਦੇ ਹੀ ਕੰਮ ਤੇ ਲੱਗ ਜਾਂਦਾ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਫੇਰ ਅਖੇ ਕੰਮ ਤੋਂ ਹੁਣੀ ਵਿਹਲੇ ਹੋਏ ਆ, ਬਸ ਰੋਟੀ ਪਾਣੀ ਖਾਧਾ ਤੇ ਬੰਦਾ ਭਾਈ ਸੌ ਗਿਆ, ਅਗਲੇ ਦਿਨ ਫੇਰ ਤੜਕੇ ਉੱਠਿਆ ਤੇ ਮਸ਼ੀਨ ਵਾਂਗੂ ਚੱਲ ਪੈਂਦਾ, ਕਦੇ ਆਹ ਕਰ ਲਿਆ ਕਦੇ ਉਹ ਕਰ ਲਿਆ, ਕੁੜੇ ਬੰਦਾ ਵੀ ਹੁਣ ਤਾਂ ਮਸ਼ੀਨਾਂ ਹੀ ਬਣ ਗਿਆ।
0: ਬਿਲਕੁਲ, ਆ ਲੇਡੀਜ਼ ਦਾ ਯਾਨੀ ਕਿ ਸਾਡੀਆਂ ਔਰਤਾਂ ਦਾ ਬੁਰਾ ਹਾਲ, ਸਾਰਾ ਦਿਨ ਕੰਮ ਕਰਦੀਆਂ, ਬੰਦੇ ਤਾਂ ਰੋਹ ਦਿਖਾ ਦਿੰਦੇ ਆ ਕਿਸੇ ਬਾਹਰ ਜਾ ਕੇ ਕੰਮ ਕਰਦੀਆਂ, ਆ ਜਿਹੜੀਆਂ ਘਰੇ ਲੇਡੀਜ਼ ਅਸੀਂ ਕੰਮ ਕਰਦੀਆਂ ਤੇ ਦਿਖਦਾ ਕਿਸੇ ਨੂੰ ਨੀ, ਆ ਦੇਖ ਲੋ ਕੀ ਹਾਲ ਹੋਇਆ ਪਿਆ, ਸਾਰਾ ਦਿਨ ਸਵੇਰੇ ਉੱਠ ਕੇ ਕੰਮ ਲੱਗੀ ਤੇ ਹਾਲੇ ਤੱਕ ਮੇਰੇ ਕੰਮ ਦੇਖੋ ਕਿੰਨੇ ਪਏ ਆ, ਫ੍ਰੀ ਨੀ ਹੋਈ ਹਾਲੇ ਤੱਕ ਮੈਂ।
1: ਨਹੀਂ ਚੰਗਾ ਚੰਗਾ, ਹੁਣ ਕਿਤੇ ਹਾਏ ਨਾ ਸੁਣਾ ਦੀ ਵੀ ਆ ਤੇਰੇ ਜੂਠੇ ਭਾਂਡੇ ਵੀ ਮਾਂਜਣੇ ਆ, ਮੈਨੂੰ ਪਤਾ ਚਿੱਤ ਚ ਤਾਂ ਤੂੰ ਕੁੜੇ ਇਹੀ ਸੋਚਦੀ ਹੋਣੀ ਆ।
0: ਛੱਡੋ, ਮੈਂ ਨਾ ਤੁਹਾਨੂੰ ਦੱਸਦੀ ਹਾਂ ਇੱਕ ਗੱਲ, ਜਦੋਂ ਮੇਰਾ ਵਿਆਹ ਨਹੀਂ ਹੋਇਆ ਸੀ ਤੇ ਮੈਂ ਸੋਚਦੀ ਸੀ ਕਿ ਜਦੋਂ ਵਿਆਹ ਹੋ ਜੂਗਾ ਮੇਰਾ ਤੇ ਮੈਂ ਕਦੇ ਕਿਤੇ ਘੁੰਮਣ ਜਾਇਆ ਕਰੂੰ, ਕਦੇ ਮੈਂ ਕਿਤੇ ਘੁੰਮਣ ਜਾਇਆ ਕਰੂੰ, ਕਦੇ ਮਨਾਲੀ, ਕਦੇ ਸ਼ਿਮਲਾ, ਕਦੇ ਕਸ਼ਮੀਰ, ਕਦੇ ਕਿਤੇ ਕਦੇ ਕਿਤੇ।
1: ਨੀ ਆਹੋ ਭਾਈ, ਚਾਹ ਤਾਂ ਬੰਦੇ ਨੂੰ ਹੁੰਦਾ ਹੀ ਆ, ਨਾਲੇ ਨਵੇਂ ਨਵੇਂ ਵਿਆਹ ਦਾ ਤਾਂ ਸੁੱਖ ਨਾਲ ਉਈ 6-6 ਮਹੀਨੇ ਚਾਹ ਨੀ ਰਹਿੰਦਾ, ਵੀ ਬੰਦੇ ਨੂੰ ਜੀ ਜਾਂ ਤਾਂ ਕਰਦਾ ਹੀ ਆ ਵੀ ਜਿਹੜਾ ਪਹਿਲਾਂ ਕਦੇ ਨੀ ਘੁੰਮੇ ਵੀ ਚੱਲ ਘਰ ਵਾਲੇ ਨਾਲ ਹੀ ਘੁੰਮ ਲਾਂਗੇ।
0: ਆ ਵਿਆਹ ਕਾਜਾ ਹੋਇਆ, 1 ਦਿਨ ਨੀ ਵੇਲ ਮਿਲੀ।
1: ਨੀ ਅੱਛਾ, ਕੁੜੇ ਇਹੋ ਜਿਹਾ ਕੀ ਹੋ ਗਿਆ ਜਿਹੜਾ ਤੈਨੂੰ 1 ਦਿਨ ਵੀ ਕਿਤੇ ਬਾਹਰ ਜਾਣ ਦਾ ਮੌਕਾ ਨੀ ਮਿਲਿਆ? ਤੇ ਨਾਲੇ ਭਾਈ ਗੱਲ ਸੁਣ ਲਾ, ਇਹ ਸਿਆਣੇ ਕਹਿੰਦੇ ਤਾਂ ਹੁੰਦੇ ਆ ਅਖੇ ਜਿਹੜਾ ਵਿਆਹ ਹੁੰਦਾ ਨਾ, ਕਹਿੰਦੇ ਇਹ ਤਾਂ ਭਾਈ ਇਹੋ ਜਿਹਾ ਲੱਡੂ ਆ ਜਿਹੜਾ ਖਾ ਲੈਂਦਾ ਕੁੜੇ ਉਹ ਵੀ ਪਛਤਾਉਂਦਾ, ਜਿਹਨੇ ਭਾਈ ਨਹੀਂ ਖਾਧਾ ਉਹਦਾ ਤਾਂ ਪਛਤਾਵਾ ਅਗਲੇ ਦਾ ਭਾਈ ਹੋਣਾ ਹੀ ਹੈ। ਤੂੰ ਦੱਸ ਹੁਣ ਤੈਨੂੰ ਕਾਹਦਾ ਪਛਤਾਵਾ, ਵੀ ਤੇਰੇ ਲੱਡੂ ਚ ਕਿਹੜਾ 10 ਖੰਡ ਘੱਟ ਰਹਿ ਗਈ ਸੀ।
0: ਓਹੋ ਬੀਬੋਸ, ਜਲੇ ਦੇ ਨਮਕ ਛਿੜਕਦੇ ਹੋ ਤੁਸੀਂ, ਗੋਲ ਮੋਲ ਗੱਲ ਕਰਕੇ ਖੰਡ ਤੇ ਫੇਰ ਲਿਆਏ ਤੁਸੀਂ ਸਾਰੀ ਗੱਲ।
1: ਨੀ ਹਾਂ ਸੱਚ, ਮੈਨੂੰ ਭਾਈ ਯਾਦ ਆ ਗਿਆ, ਕੁੜੇ ਸਾਡੇ ਖੰਡ ਮੁੱਕੀ ਆ, ਅੱਜ ਕੌਲੀ ਕ ਖੰਡ ਮੈਨੂੰ ਦੇ ਹੀ ਦੇਈ, ਜਦੋਂ ਮੈਂ ਜਾਣ ਲੱਗੀ ਮੇਰਾ ਚੇਤਾ ਮਾੜਾ ਨਾ, ਮੈਂ ਕਈ ਵਾਰੀ ਭੁੱਲ ਜਾਨੀ ਆ, ਤਾਹੀ ਤੈਨੂੰ ਪਹਿਲਾਂ ਹੀ ਦੱਸਦਾ ਭਾਈ, ਕੁੜੇ ਜੇ ਕੌਲੀ ਦੇਣੀ ਹੋਈ ਕੌਲੀ ਦੇ ਦੀ, ਨਹੀਂ ਤਾਂ ਵੱਡੇ ਸਾਰੇ ਡੌਂਗੇ ਚ ਪਾ ਦੀ।
0: ਓ ਬੀਬਸਿਸ, ਬਸ ਆਈ ਸੀ ਜਿਹੜੀ ਮੈਂ ਚਾਹ ਚ ਪਾ ਲਈ, ਅਸਾਂ ਡ੍ਰੌਪ ਖਤਮ ਹੋਈ ਪਈ ਹੈ, ਲਿਆਉਣ ਵਾਲੀ ਹੋਈ ਪਈ ਹੈ।
1: ਨੀ ਚੱਲ ਛੱਡ ਖੰਡ ਦੀ ਗੱਲ, ਆ ਤੂੰ ਕੀ ਕਹਿੰਦੀ ਸੀ ਵਿਆਹ ਤੋਂ ਬਾਅਦ ਜਿਹੜੇ ਤੇਰੇ ਚਾਅ ਜੇ ਸੀ ਕਿਵੇਂ ਪੂਰੇ ਹੋਣੋ ਰਹਿ ਗਏ, ਮੈਨੂੰ ਵੀ ਦੱਸ ਖਾਂ।
0: ਬੀਬੋ ਸਿਸ, ਮੈਂ ਸੋਚਿਆ ਤਾਂ ਬਹੁਤ ਕੁਝ ਸੀ, ਹੁਣ ਘੁੰਮਣਾ ਤਾਂ ਦੇਖ

0: ਘੁੰਮਦੀ ਤਾਂ ਹਾਂ ਮੈਂ ਇਸ ਕਮਰੇ ਚੋਂ ਉਸ ਕਮਰੇ ਚ ਉਸ ਕਮਰੇ ਚੋਂ ਦੂਜੇ ਕਮਰੇ ਚ ਇੱਧਰ ਰਸੋਈ ਚ ਬਸ ਘਰੇ ਹੀ ਘੁੰਮੀ ਜਾਂਦੀ ਹਾਂ ਬਾਹਰ ਘੁੰਮਣ ਦਾ ਮੌਕਾ ਨਹੀਂ ਮਿਲਿਆ ਮੈਨੂੰ
1: ਇਹ ਤਾਂ ਭਾਈ ਫਿਰ ਮਾੜੀ ਗੱਲ ਆ ਤੂੰ ਘੁੰਮਣਾ ਕਾਹਤੋਂ ਹੁੰਦਾ ਬਹਿ ਕੇ ਕੰਮ ਕਰ ਲਿਆ ਕਰ ਕੋੜੇ ਕੋਈ ਕੁਰਸੀ ਪੀੜੀ ਡਾ ਲਿਆ ਕਰ ਘੁੰਮ ਘੁੰਮ ਕੇ ਕੰਮ ਜ਼ਰੂਰੀ ਕਰਨੇ ਆ
0: ਛੱਡੀ
1: ਹੋਈ ਆ ਗੱਲ ਤੇਰੀ ਤੂੰ ਆਉਣ ਦੇ ਜਿਵੇਂ ਸੁਣਾਉਣੀ ਆ ਓਵੇਂ ਸੁਣਾ ਦੇ
0: ਆਉਣ ਲੇਡੀਜ਼ ਦੀ ਵੀ ਕੋਈ ਜ਼ਿੰਦਗੀ ਹੈ ਸਾਰਾ ਦਿਨ ਕੰਮ ਕੰਮ ਕੰਮ ਆ ਵਿਆਹ ਹੋ ਗਿਆ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਮੇਰੇ ਸਵੇਰ ਦੀ ਬਣਾ ਲੋ ਦੁਪਹਿਰ ਦੀ ਫਿਕਰ ਦੁਪਹਿਰ ਦੀ ਬਣਾ ਲੋ ਸ਼ਾਮ ਦੀ ਫਿਕਰ ਆ ਕਰ ਲੋ ਉਹ ਕਰ ਲੋ ਰਿਸ਼ਤੇਦਾਰ ਆਨੇ ਆ ਆ ਬਣਾ ਲੋ ਬੱਚਿਆਂ ਨੇ ਖਿਲਾਰਾ ਪਾਟਾ ਸਾਫ ਕਰ ਲੋ ਸਫਾਈਆਂ ਕਰ ਲੋ ਕੱਪੜੇ ਧੋ ਲੋ ਬਰਤਨ ਧੋ ਲੋ ਬਸ ਸਾਰਾ ਦਿਨ ਆ ਹੀ ਲੱਗਿਆ ਰਹਿੰਦਾ ਮੇਰੀ ਹਾਲਤ ਤਾਂ ਇਹੋ ਜਿਹੀ ਹੋਈ ਪਈ ਹੈ ਬੀਬੋ ਸੇਸ
1: ਨੀ ਕਿਹੋ ਜਿਹੀ ਹੋ ਗਈ ਭਾਈ
0: ਹੁਣ ਤਾਂ ਮੈਂ ਸੁਪਨੇ ਚ ਵੀ ਕਦੇ ਭਾਂਡੇ ਮਾਂਜਦੀ ਹੁੰਦੀ ਆ ਕਦੇ ਕੱਪੜੇ ਧੋਨੀ ਆ ਹੁਣ ਤਾਂ ਮੈਂ ਸੁਪਨੇ ਚ ਵੀ ਝਾੜੂ ਪੋਚਾ ਕਰਦੀ ਆ
1: ਨੀ ਚੱਲ ਫੇਰ ਤਾਂ ਭਾਈ ਵਧੀਆ ਜਿਹੜਾ ਕੰਮ ਵਿਆਹ ਤੋਂ ਪਹਿਲਾਂ ਸਿੱਖਣੋਂ ਰਹਿ ਗਿਆ ਸੀ ਹੁਣ ਤੂੰ ਸੁਪਨਿਆਂ 'ਚ ਸਿੱਖ ਲੈਨੀ ਹੈ
0: ਕੀ ਦੁੱਖ ਸੁੱਖ ਫਰੋਲ ਲੋ ਬੀਬੋ ਸਿਸ ਤੁਹਾਡੇ ਕੋਲ 24 ਘੰਟੇ ਮਜ਼ਾਕ 'ਚ ਗੱਲ ਉਡਾ ਦਿੰਦੇ ਹੋ ਮੈਨੂੰ ਹੌਸਲਾ ਤਾਂ ਕੀ ਦੇਣਾ ਹੱਸ ਹੱਸ ਕੇ ਮੈਨੂੰ ਹੋਰ ਮਚਾਈ ਜਾਂਦੇ ਹੈ
1: ਨੀ ਸਾਨੂੰ ਤਾਂ ਸਮਾਂ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਕੱਲੇ ਇਹੋ ਜਿਹੇ ਨਹੀਂ ਹੈਗੇ ਜਿਹੜੇ ਤੇਰੇ ਵਾਂਗੂ ਸੁਪਨੇ ਲੈ ਕੇ ਆਏ ਸੀ ਨੀ ਸਾਡੇ ਵਰਗੀਆਂ ਤੇਰੇ ਜਿਹੀਆਂ ਹੋਰ ਵੀ ਬਥੇਰੀਆਂ ਨੇ ਨੀ ਨਾਲੇ ਭਾਈ ਗੱਲ ਸੁਣੋ ਐਵੇਂ ਮੱਥੇ ਵੱਟ ਪਾ ਕੇ ਗੁਜ਼ਾਰਾ ਨਹੀਂ ਚੱਲਦਾ ਹੁੰਦਾ ਜਿਹੋ ਜਿਹੀ ਜ਼ਿੰਦਗੀ ਮਿਲੀ ਆ ਬੰਦੇ ਨੂੰ ਹੱਸ ਖੇਡ ਕੇ ਬਿਤਾ ਲੈਣੀ ਚਾਹੀਦੀ ਆ ਨਾਲੇ ਤੈਨੂੰ ਤਾਂ ਭਾਈ ਪਤਾ ਹੀ ਆ ਡੋਲੀਏ ਅਖੇ ਇਹ ਜ਼ਿੰਦਗੀ ਮਿਲੇ ਨਾ ਦੁਬਾਰਾ ਇਹ ਤਾਂ ਭਾਈ ਇੱਕੋ ਵਾਰ ਮਿਲੀ ਆ ਤੇ ਇੱਕੋ ਵਾਰ ਹੰਢਾ ਲੋ ਜਿਹੋ ਜਿਹੀ ਹੈਗੀ ਹੈ।

0: ਨਹੀਂ ਚਾਹੀਦੀ ਮੈਨੂੰ ਇਹੋ ਜਿਹੀ ਜ਼ਿੰਦਗੀ।
1: ਨਹੀਂ ਚੱਲ ਕੋਈ ਨੀ, ਤੂੰ ਮੇਰੇ ਨਾਲ ਕਚਹਿਰੀਆਂ ਚੱਲ ਤੇ ਆਪਣੀ ਜ਼ਿੰਦਗੀ ਮੇਰੇ ਨਾਂ ਲਵਾ ਛੱਡ, ਹੈ ਤੂੰ ਫਿਰ ਮੁਕਤ ਹੋ ਜਾਏਗੀ ਆਹ ਚੱਕਰਾਂ ਜਾਂ ਚੋਂ।
0: ਹੈ ਬਿਬੋਸਿਸ, ਆ ਤੁਸੀਂ ਕੀ ਕਹਿੰਦੇ ਪਏ ਹੋ, ਕਚਹਿਰੀ ਚ ਜਾ ਕੇ ਜ਼ਿੰਦਗੀ ਤੁਹਾਡੇ ਨਾਮ ਕਿਵੇਂ ਹੋ ਜੂਗੀ? ਬੇਚਾ ਮੈਂ ਪਹਿਲੀ ਵਾਰ ਸੁਣਿਆ ਵੀ ਐਡਾ ਹੀ ਹੋ ਜਾਂਦਾ।
1: ਨੀ ਓਹੋ ਕੁੜਾ, ਤੇਰੀ ਤਾਂ ਉਹੀ ਅਕਲ ਤੇ ਪਰਦਾ ਪੈ ਗਿਆ। ਨੀ ਮੈਂ ਤਾਂ ਤੈਨੂੰ ਸਿੱਧਾ ਸਿੱਧਾ ਕਹਿੰਦੀ ਸੀ ਵੀ ਜਿਹੜਾ ਕੁਛ ਵੀ ਤੇਰੇ ਨਾਂ ਬੋਲਦਾ ਕਾਜਕਾਂ ਚ ਕੁੜਾ ਮੇਰੇ ਨਾਂ ਲਵਾ ਦੇ ਆਪਣੀ ਜ਼ਿੰਦਗੀ ਤੋਂ, ਆ ਰੋਜ਼ ਦੇ ਕੰਮਾਂ ਤੋਂ ਜਮਈ ਬੇਲੀ ਹੋ ਜਾਏਗੀ ਤਾਂ ਫਿਰ ਸਾਡੀ ਜ਼ਿੰਦਗੀ ਹੋ ਜੂਗੀ ਸੁਖਾਲੀ।
0: ਬਾਕੀ ਗੱਲਾਂ ਤਾਂ ਛੱਡੋ, ਮੈਂ ਤੁਹਾਨੂੰ ਆਪਣੇ ਹੱਬੀ ਦੀ ਗੱਲ ਦੱਸਦੀ ਆ।
1: ਨਹੀਂ ਇੱਕ ਤਾਂ ਨਾ ਤੂੰ ਆ ਹੱਬੀ ਹੱਬੀ ਨਾ ਕਿਹਾ ਕਰ ਭਾਈ, ਤੂੰ ਸਿੱਧਾ ਹੀ ਕਹਿ ਦਿਆ ਕਰ ਵੀ ਮੇਰੇ ਘਰ ਵਾਲੇ ਦੀ ਗੱਲ ਹੈ। ਕੁੜੇ ਮੈਂ ਜਮਾਂ ਕੋਰੀ ਅਨਪੜ, ਨਾ ਮੈਨੂੰ ਅੰਗਰੇਜ਼ੀ ਆਉਂਦੀ ਤੇ ਨਾ ਤੇਰੀ ਕੁੜੇ ਆ ਹਿੰਦੀ ਪੰਜਾਬੀ, ਚੱਲ ਪੰਜਾਬੀ ਤਾਂ ਮਾੜਾ ਮੋਟਾ ਬੋਲਣਾ ਆਉਂਦਾ।
0: ਮੈਂ ਤਾਂ ਹੱਬੀ ਕਹੂੰਗੀ।
1: ਨੀ ਚੱਲ ਤੂੰ ਕਹਿ ਲਾ ਹੱਬੀ, ਹੈ ਅਸੀਂ ਤਾਂ ਭਾਈ ਸਾਰੀ ਉਮਰ ਗੋਲੂ ਦਾ ਬਾਪੂ ਹੀ ਕਹਿਣਾ ਹੁਣ।
0: ਮੈਂ ਆਪਣੇ ਹੱਬੀ ਨੂੰ ਏਦਾਂ ਹੀ ਪੁੱਛ ਲਿਆ, ਮੈਂ ਕਿਹਾ ਹੱਬੀ ਜੀ ਵਾਈਫ ਕਿੱਦਾਂ ਦੀ ਹੋਣੀ ਚਾਹੀਦੀ ਹੈ, ਪਤੀ ਦੇਵ ਕਿਹੋ ਜਿਹੀ ਵਾਈਫ ਲੱਭਦੇ ਹੈ, ਕੀ ਗੁਣ ਹੋਣੇ ਚਾਹੀਦੇ ਉਹਦੇ ਵਿੱਚ।
1: ਅੱਛਾ ਭਾਈ ਫਿਰ ਕੀ ਕਹਿੰਦਾ?
0: ਕਹਿਣਾ ਕੀ ਸੀ? ਮੈਂ ਆਪਸ਼ਨ ਦੇ ਤੀ ਉਹਨਾਂ ਨੂੰ, ਮੈਂ ਕਿਹਾ ਪੜ੍ਹੀ ਲਿਖੀ ਹੋਵੇ, ਸੋਹਣੀ ਸੁਨੱਖੀ ਹੋਵੇ, ਨੌਕਰੀ ਕਰਦੀ ਹੋਵੇ, ਘਰ ਦੇ ਸਾਰੇ ਕੰਮ ਆਉਂਦੇ ਹੋਣ, ਦੱਸੋ ਕਿਹੜੀ ਵਾਈਫ ਚਾਹੁੰਦੇ ਹੋ ਤੁਸੀਂ, ਵੀ ਇਹਦੇ ਵਿੱਚੋਂ ਗੁਣ ਕਿਹਦਾ ਜ਼ਿਆਦਾ ਵਧੀਆ?
1: ਅੱਛਾ ਭਾਈ ਮੈਂ ਲਾ ਲਿਆ ਸਾਹਿਬ, ਜਿਵੇਂ ਤੂੰ ਪੜ੍ਹੀ ਲਿਖੀ ਹੈ, ਸੋਹਣੀ ਸੁਨੱਖੀ ਹੈ ਤੇ ਸੁੱਖ ਨਾਲ ਸਿਆਣੀ ਵੀ ਹੈਗੀ ਹੈ, ਭਾਈ ਤੇਰੇ ਪਤੀ ਦੇਵ ਨੇ ਇਹੀ ਕਿਹਾ ਹੋਣਾ ਵੀ ਤੇਰੇ ਵਰਗੀ ਪੜ੍ਹੀ ਲਿਖੀ ਚਾਹੀਦੀ ਆ।
0: ਲੈ ਗੱਲਾਂ ਪਏ ਕਰ ਦਿਓ, ਮੇਰੇ ਹਾਬੀ ਨੇ ਤਾਂ ਇਸ ਉਲਟ ਜਵਾਬ ਦਿੱਤਾ।
1: ਹੈ ਕੁੜੇ ਉਹਨੇ ਕੀ ਜਵਾਬ ਦਿੱਤਾ ਹੁਣ?
0: ਅੱਗੋ ਮੇਰੇ ਹਾਬੀ ਪਤਾ ਮੈਨੂੰ ਕੀ ਕਹਿੰਦੇ? ਕਹਿੰਦੇ ਘਰ ਵਾਲੀ ਜਿਹੋ ਜਿਹੀ ਮਰਜ਼ੀ ਹੋਵੇ ਪਰ ਹੋਣੀ ਗੁੰਗੀ ਚਾਹੀਦੀ ਹੈ।

0: ਮੀਂਹ ਤਾਂ ਸਾਰਿਆਂ ਨੂੰ ਵਧੀਆ ਲੱਗਦਾ ਗਾ, ਪਰ ਇਸ ਮੌਸਮ ਦੇ ਵਿੱਚ ਬੰਦੇ ਨੂੰ ਆਪਦੀ ਸਿਹਤ ਦਾ ਧਿਆਨ ਰੱਖਣਾ ਪੈਂਦਾ। ਆ ਸਾਡੇ ਮਹੱਲੇ 'ਚ ਹੀ ਦੇਖ ਲਾ ਭਾਈ, ਕਈ ਲੋਕਾਂ ਨੂੰ ਬੁਖਾਰ ਹੋਇਆ ਪਿਆ, ਕਿਸੇ ਨੂੰ ਕੁੜੇ ਖੰਘ ਜ਼ੁਕਾਮ ਹੋਇਆ ਪਿਆ, ਨਾਲੇ ਮੱਛਰ ਕੁੜੇ ਘਰ ਘਰ ਗਲੀਆਂ 'ਚ ਮੱਛਰ ਹੀ ਮੱਛਰ ਹੋਇਆ ਫਿਰਦਾ ਹੈ।
1: ਬਿਲਕੁਲ ਠੀਕ ਕਹਿ ਰਹੇ ਤੁਸੀਂ, ਮੀਂਹ ਜਾਂ ਮੌਸਮ ਆਉਂਦੇ ਹੀ ਖੁਸ਼ੀ ਦੇ ਨਾਲ ਨਾਲ ਸਿਹਤ ਦੇ ਪ੍ਰਤੀ ਵੀ ਲੋਕਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ। ਆ ਦੇਖੋ ਨਾ, ਵਾਇਰਲ ਫੈਲਿਆ ਪਿਆ।
2: ਵੈਸੇ ਅੱਜ ਕੱਲ ਹਰ ਬੁਖਾਰ ਨੂੰ ਲੋਕ ਵਾਇਰਲ ਕਹਿ ਦਿੰਦੇ ਨੇ, ਅਸਲ ਵਿੱਚ ਤੁਹਾਨੂੰ ਪਤਾ ਵਾਇਰਲ ਬੁਖਾਰ ਹੁੰਦਾ ਕੀ ਹੈ?
0: ਹਾਏ ਬੂ, ਮੈਂ ਮੱਚ ਜਾ ਕੁੜੇ, ਆ ਕਿਹੜੀ ਬਿਮਾਰੀ ਆ ਗਈ ਵਾਇਰਲ ਵੂਰਲ? ਨੀ ਮੈਂ ਤਾਂ ਕਦੇ ਸੁਣੀ ਨੀ ਇਹ।
2: ਓਫੋ, ਵਾਇਰਲ ਬੁਖਾਰ ਕੋਈ ਖਾਸ ਬਿਮਾਰੀ ਦਾ ਨਾਮ ਨਹੀਂ ਹੈ। ਕਈ ਵਾਇਰਸ ਸਰੀਰ ਵਿੱਚ ਇਨਫੈਕਸ਼ਨ ਪੈਦਾ ਕਰ ਸਕਦੇ ਨੇ ਅਤੇ ਉਸ ਨਾਲ ਬੁਖਾਰ, ਥਕਾਵਟ, ਸਿਰ ਦਰਦ, ਸਰੀਰ ਦਰਦ, ਗਲੇ ਵਿੱਚ ਖਰਾਸ਼ ਜਾਂ ਹੋਰ ਲੱਛਣ ਵੀ ਹੋ ਸਕਦੇ ਨੇ। ਹਰ ਬੁਖਾਰ ਦਾ ਕਾਰਨ ਇੱਕੋ ਨਹੀਂ ਹੁੰਦਾ।
1: ਬਬਲਿਸਿਸ, ਆ ਦੇਖੋ ਨਾ, ਆ ਜਦੋਂ ਬੁਖਾਰ ਹੁੰਦਾ ਹੈ, ਇਹਦੇ ਨਾਲ ਹੀ ਪੱਕਾ ਨਹੀਂ ਹੋ ਜਾਂਦਾ ਕਿ ਇਹ ਵਾਇਰਲ ਹੀ ਹੈ?
2: ਬਿਲਕੁਲ ਨਹੀਂ। ਇਸ ਲਈ ਜੇ ਬੁਖਾਰ ਬਣਿਆ ਰਵੇ, ਬਹੁਤ ਤੇਜ਼ ਹੋਵੇ ਜਾਂ ਫਿਰ ਹੋਰ ਚਿੰਤਾਜਨਕ ਲੱਛਣ ਹੋਣ ਤਾਂ ਡਾਕਟਰੀ ਸਲਾਹ ਲੈਣੀ ਜ਼ਰੂਰੀ ਹੈ।
0: ਆਹੋ ਭਾਈ, ਡਾਕਟਰਾਂ ਦਾ ਕੁੰਡਾ ਤਾਂ ਬੰਦਾ ਟਾਈਮ ਨਾਲ ਖੜਕਾਉਂਦਾ ਰਹੇ, ਸੁੱਖ ਨਾਲ ਅੱਧੀ ਸਿਹਤ ਤਾਂ ਬੰਦੇ ਦੀ ਉਈ ਰਾਜੀ ਰਹਿੰਦੀ ਆ।

0: ਬਬਲ ਸਿਸ, ਤੁਸੀਂ ਦੱਸਣ ਲੱਗੇ ਹੋ ਤਾਂ ਇੱਕ ਗੱਲ ਦੱਸੋ ਮੈਨੂੰ। ਮੀਂਹ ਪੈਣ ਨਾਲ ਬਿਮਾਰੀਆਂ ਕਿਉਂ ਵੱਧਦੀਆਂ ਮਹਿਸੂਸ ਹੁੰਦੀਆਂ?
1: ਮੀਂਹ ਦੇ ਮੌਸਮ ਵਿੱਚ ਕਈ ਤਰ੍ਹਾਂ ਦੀ ਇਨਫੈਕਸ਼ਨ ਫੈਲਣ ਲਈ ਹਾਲਾਤ ਬਦਲ ਸਕਦੇ ਨੇ। ਪਾਣੀ ਖੜਾ ਰਹਿਣ ਨਾਲ ਮੱਛਰਾਂ ਦੀ ਗਿਣਤੀ ਵੱਧ ਸਕਦੀ ਹੈ। ਗੰਦਾ ਜਾਂ ਦੂਸ਼ਿਤ ਪਾਣੀ ਅਤੇ ਖਾਣਾ ਪੇਟ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਭੀੜ ਵਾਲੀਆਂ ਜਾਂ ਬੰਦ ਥਾਵਾਂ ਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਵੀ ਫੈਲ ਸਕਦੀਆਂ ਨੇ।
2: ਅੱਛਾ ਭਾਈ, ਇਹ ਤਾਂ ਗੱਲ ਬਾਵਾ ਗੜਬੜ ਵਾਲੀ ਆ। ਤੇ ਭਾਈ ਹੁਣ ਇਹ ਵੀ ਦੱਸ ਦੇ ਵੀ ਇਹਦੀ ਸਾਵਧਾਨੀ, ਮੇਰਾ ਮਤਲਬ ਹੈ ਇਹਦਾ ਖਿਆਲ ਰੱਖਣ ਵਾਸਤੇ ਪਹਿਲਾ ਕਦਮ ਕੀ ਹੋਇਆ?
0: ਬਿਲਕੁਲ, ਮੈਨੂੰ ਦੱਸੋ, ਮੈਨੂੰ ਦੱਸੋ।
1: ਹਾਂ ਬਿਲਕੁਲ, ਸਿਹਤ ਦੀ ਸੰਭਾਲ ਵਿੱਚ ਛੋਟੀਆਂ ਛੋਟੀਆਂ ਆਦਤਾਂ ਬਹੁਤ ਕੰਮ ਆਉਂਦੀਆਂ ਨੇ, ਜਿਸ ਤਰ੍ਹਾਂ ਕਿ ਹੱਥਾਂ ਦੀ ਸਫਾਈ।
2: ਨੀ ਨਾ ਭਾਈ, ਕੁੜੇ ਨਾ ਬਬਲੀਏ, ਕੁੜੇ ਹਾ ਗੱਲ ਨਾ ਤੂੰ ਦੱਸ, ਕੁੜੇ ਇਹ ਤਾਂ

0: ਜਿਸ ਤਰ੍ਹਾਂ ਕਿ ਹੱਥਾਂ ਦੀ ਸਫਾਈ।
1: ਨੀ ਨਾ ਭਾਈ ਕੁੜੇ, ਨਾ ਬਬਲੀਏ ਕੁੜੇ, ਹਾ ਗੱਲ ਨਾ ਤੂੰ ਦੱਸ ਕੁੜੇ, ਤਾਂ ਮੈਂ ਕੁਛ ਹੋਰ ਹੀ ਸੁਣਿਆ ਇਹਦੇ ਬਾਰੇ ਤਾਂ।
0: ਹੈ, ਹੱਥ ਦੀ ਸਫਾਈ ਬਾਰੇ ਤੂੰ ਕੀ ਸੁਣ ਲਿਆ?
1: ਕੁੜੇ ਹੱਥ ਦੀ ਸਫਾਈ ਦਾ ਮਤਲਬ ਇਹ ਹੁੰਦਾ ਜਿਵੇਂ ਹੁਣ ਮੈਂ ਡਬਲੀ ਦੇ ਘਰੇ ਆਈ ਆ, ਤੂੰ ਵੀ ਆਈ ਆ ਮੇਰੇ ਨਾਲ, ਕੁੜੇ ਆਪਾਂ ਇਹਦਾ ਕੋਈ ਕੀਮਤੀ ਸਮਾਨ ਚੱਕ ਕੇ ਆਪਦੇ ਬਟੂਏ ਚ ਪਾ ਕੇ ਲੈ ਜਾਈਏ। ਉਹਨੂੰ ਕਹਿੰਦੇ ਨੇ ਵੀ ਬੰਦੇ ਦੇ ਹੱਥ ਦੀ ਸਫਾਈ ਬਹੁਤ ਹੈ।
0: ਕਰ ਲੋ ਘਿਓ ਨੂੰ ਭਾਂਡਾ। ਨੀ ਉਹ ਹੱਥ ਦੀ ਸਫਾਈ ਨੀ, ਹੱਥਾਂ ਦੀ ਸਫਾਈ, ਯਾਨੀ ਕਿ ਹੱਥਾਂ ਨੂੰ ਸਾਫ ਸੁਥਰਾ ਰੱਖਣਾ।
2: ਲੈ ਹਾਂ ਦੇਖੋ ਮੇਰੇ ਹੱਥ ਕਿੰਨੇ ਸੋਹਣੇ, ਮਹਿੰਦੀ ਲਗਾਈ ਹੈ ਮੈਂ, ਨਾਲ ਮੈਂ ਨੇਲ ਐਕਸਟੈਂਸ਼ਨ ਵੀ ਕਰਵਾਇਆ, ਦੇਖੋ ਮੇਰੇ ਹੱਥ ਕਿੰਨੇ ਸੋਹਣੇ ਹੈ।
1: ਨੀ ਕੁੜੇ ਹੁਣ ਮੈਂ ਸਮਝ ਗਈ ਭਾਈ, ਇਹਨਾਂ ਨੂੰ ਸਾਬਣ ਦੀ ਲੋੜ।
0: ਹਾਏ ਵੇ ਮੇਰਿਆ ਰੱਬਾ।
1: ਤੇ ਨਾਲੇ ਭਾਈ ਜੇ ਤੇਥੋਂ ਸਾਬਣ ਸੂਬਣ ਨੀ ਲੱਗਦੀ, ਕੁੜੇ ਲੀੜੇ ਧੋਣ ਵਾਲਾ ਸਰਫ ਹੀ ਲਾ ਲਿਆ ਕਰ, ਉਹਦੇ ਨਾਲ ਹੱਥ ਚੰਗੇ ਨਿਖਰਦੇ ਨੇ।
2: ਓ ਮਾਈ ਗੋਡ ਬੀਬਸਿਸ, ਤੁਸੀਂ ਵੀ ਨਾ ਕੀ ਜੇ ਗੱਲਾਂ ਕਰਦੇ ਪਏ ਹੋ।
0: ਨੀ ਗੱਲ ਸੁਣੋ, ਹੱਥ ਦੀ ਸਫਾਈ ਤੋਂ ਕਿੱਥੇ ਨੇਲ ਆਰਟ, ਕਿੱਥੇ ਮਹਿੰਦੀ। ਮੇਰਾ ਕਹਿਣ ਦਾ ਮਤਲਬ ਸੀ ਖਾਣਾ ਬਣਾਉਣ ਤੋਂ ਪਹਿਲਾਂ, ਖਾਣ ਤੋਂ ਪਹਿਲਾਂ, ਜਾਂ ਆਪਾਂ ਘਰ ਦਾ ਕੋਈ ਕੰਮ ਕਰਦੇ ਆ ਜੇ ਹੱਥ ਗੰਦੇ ਹੁੰਦੇ, ਉਹਨੂੰ ਚੰਗੀ ਤਰ੍ਹਾਂ ਹੱਥਾਂ ਨੂੰ ਸਾਬਣ ਮਲ ਕੇ ਧੋਣਾ ਚਾਹੀਦਾ, ਤੇ ਛੋਟੇ ਬੱਚਿਆਂ ਨੂੰ ਵੀ ਹੱਥ ਧੋਣ ਦਾ ਤਰੀਕਾ ਸਮਝਾਉਣਾ ਚਾਹੀਦਾ। ਕਈ ਲੋਕ ਬਿਮਾਰੀਆਂ ਨੂੰ ਖੁਦ ਸੱਦਾ ਦਿੰਦੇ ਨੇ, ਆ ਹੱਥ ਨੂੰ ਬਸ ਇੰਜੀ ਮਾੜਾ ਮੋਟਾ ਸਾਬਣ ਲਾਇਆ ਤੇ ਧੋ ਲਿਆ, ਹਾਲਾਂਕਿ ਹੱਥ ਉੱਤੇ ਸਾਬਣ ਪਾ ਕੇ ਚੰਗੀ ਤਰ੍ਹਾਂ 2-4 ਮਿੰਟ ਲਾ ਕੇ ਸਾਬਣ ਨੂੰ ਚੰਗੀ ਤਰ੍ਹਾਂ ਆਪਣੇ ਹੱਥਾਂ ਨਾਲ ਮਲੋ, ਫੇਰ ਉਹਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
2: ਦੇਖੋ ਬਬਲੀਸਿਸ, ਬਹੁਤ ਵਧੀਆ ਗੱਲ ਹੈ, ਪਰ ਵਧੀਆ ਚਾਹ ਹੈ ਛੋਟੀ ਉਮਰ ਦੇ ਵਿੱਚ ਹੀ ਬੱਚਿਆਂ ਨੂੰ ਇਹ ਗੱਲਾਂ ਸਿਖਾ ਦਿੱਤੀਆਂ ਜਾਣ।
0: ਬਿਲਕੁਲ, ਵੈਸੇ ਤਾਂ ਸਾਫ ਸੁਥਰਾ ਪਾਣੀ ਹਰ ਮੌਸਮ ਚ ਪੀਣਾ ਚਾਹੀਦਾ, ਪਰ ਇਹਨਾਂ ਦਿਨਾਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇ ਪਾਣੀ ਦੀ ਸਫਾਈ ਬਾਰੇ ਸ਼ੱਕ ਹੋਵੇ ਤਾਂ ਸਥਾਨਕ ਸਿਹਤ ਵਿਭਾਗ ਦੀ ਸਲਾਹ ਅਨੁਸਾਰ ਉਸ ਨੂੰ ਸੁਰੱਖਿਅਤ ਬਣਾਉਣਾ ਚਾਹੀਦਾ ਹੈ। ਖਾਣਾ ਢੱਕ ਕੇ ਰੱਖੋ ਅਤੇ ਗਰਮ ਤਾਜ਼ਾ ਭੋਜਨ ਨੂੰ ਤਰਜੀਹ ਦਿਓ। ਬਾਹਰ ਖੁੱਲੇ ਚ ਪਿਆ ਜਾਂ ਤੁਹਾਨੂੰ ਜਿਸ ਖਾਣੇ ਤੇ ਸ਼ੱਕ ਹੈ ਕਿ ਇਹ ਖਾਣਾ ਸਿਹਤ ਲਈ ਚੰਗਾ ਨਹੀਂ ਹੈ, ਖੁੱਲਾ ਪਿਆ ਜਾਂ 2-3 ਦਿਨ ਦਾ ਪੁਰਾਣਾ ਖਾਣਾ ਹੈ ਤਾਂ ਨਹੀਂ ਖਾਣਾ ਚਾਹੀਦਾ।
2: ਮੈਨੂੰ ਲੱਗਦਾ ਬਬਲੀਸਿਸ, ਬਾਰਿਸ਼ ਦੇ ਮੌਸਮ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਜੋ ਮਿਲੇ ਖਾ ਲੈਣਾ ਚਾਹੀਦਾ।
0: ਹਾਂ, ਮਤਲਬ ਮੀਂਹ ਵਿੱਚ ਜੋ ਮਿਲਿਆ ਖਾ ਲਿਆ, ਆ ਵਾਲੀ ਆਦਤ ਨੀ ਚੱਲਣੀ।
2: ਬਿਲਕੁਲ ਨੀ, ਬਿਲਕੁਲ ਨੀ। ਹਾਂ, ਪੇਟ ਨੂੰ ਵੀ ਥੋੜਾ ਆਰਾਮ ਦੇਣਾ ਚਾਹੀਦਾ।
1: ਬਾਕੀ ਗੱਲਾਂ ਤਾਂ ਭਾਈ ਤੁਹਾਡੀਆਂ ਠੀਕ ਨੇ, ਨੀ ਆਹ ਪੇਟ ਨੂੰ ਆਰਾਮ ਦੇਣਾ ਚਾਹੀਦਾ, ਨੀ ਇਹ ਤਾਂ ਭਾਈ ਮੈਂ ਪਹਿਲੀ ਵਾਰੀ ਸੁਣਿਆ ਤੁਹਾਡੇ ਤੋਂ, ਇਹ ਕਿਹੜਾ ਆਰਾਮ ਹੋ ਗਿਆ। ਕੁੜੇ ਲੱਤਾਂ ਥੱਕ ਗਈਆਂ, ਲੱਤਾਂ ਨੂੰ ਆਰਾਮ ਦਿਓ। ਸਰੀਰ ਥੱਕ ਗਿਆ, ਸਰੀਰ ਨੂੰ ਆਰਾਮ ਦਿਓ। ਕੁੜੇ ਜਵਾਨ ਥੱਕ ਗਈ, ਜਵਾਨ ਨੂੰ ਲਗਾਮ, ਮੇਰਾ ਮਤਲਬ ਹੈ ਆਰਾਮ ਦਿਓ।
0: ਇਸ ਕਰਕੇ ਨਾ ਵੈਸੇ ਇੱਕ ਗੱਲ ਮੈਂ ਦੱਸਾਂ ਬੀਬੋ, ਜਬਾਨ ਨੂੰ ਤੂੰ ਵੀ ਥੋੜਾ ਜਿਹਾ, ਮੈਨੂੰ ਲੱਗਦਾ ਤੇਰੀ ਜਬਾਨ ਵੀ ਥੱਕ ਗਈ, ਉਹਨੂੰ ਥੋੜਾ ਆਰਾਮ ਦੇ, ਕਿਉਂਕਿ ਗੱਲ ਅਸੀਂ ਨਾ ਬੜੀ ਜ਼ਰੂਰੀ ਕਰ ਰਹੇ ਹਾਂ।
1: ਪਰ ਆਹ ਮੈਨੂੰ ਹਜੇ ਕਲੀਅਰ ਨਹੀਂ ਹੋਇਆ ਜਿਹੜਾ ਤੁਸੀਂ ਪੇਟ ਦੇ ਆਰਾਮ ਦੀ ਗੱਲ ਕੀਤੀ ਆ।
0: ਆਰਾਮ ਦਾ ਮਤਲਬ ਇਹ ਹੈ ਕਿ ਉਹਨੂੰ ਵੀ ਥੋੜੀ ਰੈਸਟ ਫਾਰਮ ਚ ਲਿਆਓ, ਜਿਹੜਾ ਸਾਰਾ ਦਿਨ ਖਾਈ ਜਾਣਾ ਉਹਨੂੰ ਥੋੜਾ ਜਿਹਾ ਰੈਸਟ ਕਰਨ ਦੇ, ਤਾਂ ਕਿ ਉਹ ਮੁੜ ਆਪਣੀ ਹਾਲਤ ਦੇ ਵਿੱਚ ਆ ਸਕੇ। ਇਹ ਨਹੀਂ ਕਿ ਉਹ ਵੀ ਮਸ਼ੀਨਰੀ ਹੈ, ਤੂੰ ਦਿਨ ਤੋਂ ਲੈ ਕੇ ਰਾਤ ਤੱਕ ਉਹਨੂੰ ਕੰਮ ਲਾਈ ਰੱਖਿਆ, ਲੈ ਦੱਸ ਫਿਰ ਉਹਨੇ ਖਰਾਬ ਨਹੀਂ ਹੋਣਾ ਤੇ ਹੋਰ ਕੀ ਹੋਣਾ। ਤੇ ਡੋਲੀ ਆਪਾਂ ਗੱਲ ਕਰ ਰਹੇ ਸੀ ਪਾਣੀ ਦੀ, ਮੀਂਹ ਤੋਂ ਬਾਅਦ ਮੱਛਰ ਵੀ ਬਹੁਤ ਹੋ ਜਾਂਦੇ ਨੇ।
2: ਬਿਲਕੁਲ, ਬਹੁਤ ਮੱਛਰ ਹੋ ਜਾਂਦੇ ਤੇ ਇਹਨਾਂ ਦਿਨਾਂ ਦੇ ਵਿੱਚ ਡੇਂਗੂ ਮਲੇਰੀਆ ਬਹੁਤ ਫੈਲ ਜਾਂਦੇ।
0: ਹਾਂ, ਇਸ ਲਈ ਘਰ ਦੇ ਆਲੇ ਦੁਆਲੇ ਖੜਾ ਪਾਣੀ ਨਾ ਇਕੱਠਾ ਹੋਣ ਦਿਓ। ਕੂਲਰ, ਗਮਲੇ, ਬਾਲਟੀਆਂ, ਛੱਤ ਜਾਂ ਹੋਰ ਥਾਵਾਂ ਤੇ ਜਿੱਥੇ ਪਾਣੀ ਖੜਾ ਹੋ ਸਕਦਾ ਹੈ ਉਹਨਾਂ ਨੂੰ ਨਿਯਮਿਤ ਤੌਰ ਤੇ ਖਾਲੀ ਤੇ ਸਾਫ਼ ਰੱਖੋ। ਮੱਛਰਾਂ ਤੋਂ ਬਚਾ ਲਈ ਮੱਛਰਦਾਨੀ, ਖਿੜਕੀਆਂ ਦੇ ਵਿੱਚ ਜਾਲੀਆਂ, ਇਹ ਵੀ ਵਰਤੇ ਜਾ ਸਕਦੇ ਨੇ। ਤੇ ਜੇ ਤੁਹਾਡੇ ਘਰ ਦੇ ਆਲੇ ਦੁਆਲੇ ਮੱਛਰ ਜ਼ਿਆਦਾ ਹੈ ਤਾਂ ਤੁਸੀਂ ਮੱਛਰਾਂ ਵਾਲੀ ਕਰੀਮ ਵੀ ਲਾ ਸਕਦੇ ਹੋ।
2: ਹੈ, ਮੱਛਰਾਂ ਵਾਲੀ ਕਰੀਮ ਆਈ ਹੈ, ਮੱਛਰ ਗੋਰੇ ਹੋ ਜਾਂਦੇ ਇਹਨੂੰ ਲਾ ਕੇ।
1: ਨੀ ਓਹੋ ਕੁੜੇ, ਤੂੰ ਤਾਂ ਸਾਰਾ ਦਿਨ ਮੇਕਅਪ ਚ ਹੀ ਰਹਿਨੀ ਆ, ਤੇਰੇ ਤਾਂ ਦਿਮਾਗ ਚੋਂ ਮੇਕਅਪ ਹੀ ਨੀ ਨਿਕਲਦਾ। ਨੀ ਮੈਂ ਤਾਂ ਇਹ ਕਹਿੰਦੀ ਆ ਬਬਲੀਏ, ਇਹਨੂੰ ਲਿਆ ਕੇ ਹੀ ਦੇ ਇੱਕ ਟੂਬ ਜੀ, ਇਹ ਤਾਂ ਆਪਦੇ ਮੂੰਹ ਤੇ ਹੀ ਮਲੀ ਚੱਲੂਗੀ।
0: ਨੀ ਜੇ ਇਹਨੂੰ ਮੈਂ ਮੱਛਰਾਂ ਲਈ ਲਿਆਤੀ, ਇਹਨੇ ਮੱਛਰਾਂ ਦੇ ਫੜ ਫੜ ਕੇ ਮੇਕਅਪ ਕਰ ਦੇਣੇ ਆ।
1: ਨੀ ਗੱਲ ਤਾਂ ਭਾਈ ਤੇਰੀ ਹਾਂ ਵੀ ਠੀਕ ਆ।
2: ਬਬਲੀਸਿਸ, ਜੇ ਕਿਸੇ ਨੂੰ ਖਵਾਰ ਹੋ ਜੇ ਤਾਂ ਫੇਰ ਕੀ ਕਰਨਾ ਚਾਹੀਦਾ?
1: ਨੀ ਓਹੋ ਜੇ ਭਾਈ ਖਵਾਰ ਹੋ ਹੀ ਗਿਆ ਤਾਂ ਫੇਰ ਕੀ ਆ, ਸਾਰਾ ਟੱਬਰ ਇੱਕ ਇੱਕ ਵਰਕਾ ਲੈ ਲੋ ਤੇ ਪੜ੍ਹ ਲੋ। ਨਾਲੇ ਭਾਈ ਜੇ ਜ਼ਿਆਦਾ ਹੀ ਹੋ ਜੇ ਫੇਰ ਉਸ ਖਵਾਰ ਨੂੰ ਚੱਕੋ ਤੇ ਕੁੜੇ ਰੱਦੀ ਵਾਲੇ ਨੂੰ ਵੇਚ ਦਿਓ, ਇਹ ਤਾਂ ਕੰਮ ਹੀ ਬੜਾ ਸੌਖਾ।
0: ਮੈਨੂੰ ਇਹਦਾ ਸਵਾਲ ਹੀ ਨੀ ਸਮਝ ਆਇਆ ਤੇ ਤੇਰਾ ਜਵਾਬ ਤਾਂ ਉਸ ਤੋਂ ਉਲਟ ਸੀ ਨਾ। ਮੇਰੀ ਗੱਲ ਸੁਣ, ਆਹ

0: ਕੀ ਸਵਾਲ ਹੋਇਆ ਜੇ ਕਿਸੇ ਨੂੰ ਖਵਾਰ ਹੋ ਜੇ?
1: ਜਦੋਂ ਮੰਜੇ ਚ ਪੈ ਜਾਂਦਾ ਬੰਜਾ
0: ਓਹਨੂੰ ਖਵਾਰ ਨੀ ਕਹਿੰਦੇ, ਓਹਨੂੰ ਬੁਖਾਰ ਕਹਿੰਦੇ ਆ।
1: ਓਕੇ ਓਕੇ, ਤੁਹਾਨੂੰ ਸਮਝ ਆ ਗਿਆ ਨਾ ਪਬਲਿਸਿਸ, ਮੈਂ ਥੋੜਾ ਅੰਗਰੇਜ਼ੀ ਬੋਲਦੀ ਆ ਨਾ, ਤੁਹਾਨੂੰ ਤਾਂ ਨੀ ਸਮਝ ਆਇਆ?
0: ਹਾਂ ਬਿਲਕੁਲ, ਆ ਤੇਰੀ ਅੰਗਰੇਜ਼ੀ ਤਾਂ ਮੇਰੇ ਉੱਤੋਂ ਦੀ ਲੰਘ ਜਾਂਦੀ ਹੈ।
2: ਨੀ ਇੰਨੀ ਕੁ ਅੰਗਰੇਜ਼ੀ ਦਾ ਕੁੜਾ, ਮੈਂ ਵੀ ਸਿੱਖ ਕੀ ਡੌਲੀਏ। ਆ ਜਿੱਦੇ ਸਾਡਾ ਜਵਾਕ ਬਿਮਾਰ ਹੋਇਆ ਸੀ ਨਾ, ਉਦੇ ਭਾਈ ਸਕੂਲੋਂ ਭੈਣ ਜੀ ਦਾ ਫੋਨ ਆਇਆ ਸੀ, ਕਹਿੰਦੀ ਸੀ ਤੁਹਾਡੇ ਜਵਾਕ ਨੂੰ ਫੇਵਰ ਹੋ ਗਿਆ, ਵੀ ਇਹਨੂੰ ਭਾਈ ਲੈ ਜਾਓ।
0: ਨੀ ਉਹਨੂੰ ਫੇਵਰ ਨੀ ਕਹਿੰਦੇ, ਉਹਨੂੰ ਫੀਵਰ ਕਹਿੰਦੇ ਆ।
1: ਲੈ ਉਹਨੂੰ ਫੀਵਰ ਥੋੜੀ ਕਹਿੰਦੇ, ਉਹਨੂੰ ਤਾਂ ਉਰਦੂ ਦੇ ਵਿੱਚ ਬਿਬੋਸਿਸ ਪੈਂਟਰੇਚਰ ਕਹਿੰਦੇ।
0: ਨੀ ਡੋਲੀ, ਆ ਤੇਰੀ ਪਹਿਲਾਂ ਭਾਸ਼ਾ ਸੁਧਾਰ ਲੈ, ਬੁਖਾਰ ਬਾਅਦ ਚ ਸੁਧਾਰ ਲਾਂਗੇ। ਇੰਗਲਿਸ਼ ਦੇ ਵਿੱਚ ਖਵਾਰ ਨੀ ਹੁੰਦਾ, ਇੰਗਲਿਸ਼ ਦੇ ਵਿੱਚ ਫੀਵਰ ਹੁੰਦਾ। ਆ ਜਿਹੜਾ ਤੇਰਾ ਉਰਦੂ ਚ ਪੈਂਟਰੇਚਰ ਨੀ ਹੁੰਦਾ, ਇਹ ਹੁੰਦਾ ਟੈਂਪਰੇਚਰ, ਤੇ ਨਾਲੇ ਟੈਂਪਰੇਚਰ ਬੁਖਾਰ ਨੀ ਹੁੰਦਾ, ਟੈਂਪਰੇਚਰ ਦਾ ਵਧਣਾ ਮਤਲਬ ਬੁਖਾਰ ਹੋਣਾ ਹੁੰਦਾ।
2: ਤੇ ਨਾਲੇ ਭਾਈ ਫਿਰ ਇਹ ਟੈਂਪਰੇਚਰ ਵੀ ਤਾਂ ਅੰਗਰੇਜ਼ੀ ਦਾ ਹੀ ਹੋਇਆ।
0: ਮੈਂ ਵੀ ਤਾਂ ਆਹੀ ਕਹੀ ਜਾਂਦੀ ਆ ਕਿ ਟੈਂਪਰੇਚਰ ਸ਼ਬਦ ਅੰਗਰੇਜ਼ੀ ਦਾ, ਉਰਦੂ ਦਾ ਨੀ।
1: ਜਿਹੜੀ ਫੈਕਸ਼ਨ ਫੁਕਸ਼ਨ ਜਾ ਹੋ ਜਾਂਦਾ, ਫੰਕਸ਼ਨ ਜਾ ਹੋ ਜਾਂਦਾ, ਉਹਦੇ ਬਾਰੇ ਵੀ ਦੱਸੋ।
0: ਨੀ ਉਹ ਫੰਕਸ਼ਨ ਤੇ ਫੈਕਸ਼ਨ ਨੀ, ਇਨਫੈਕਸ਼ਨ। ਨੀ ਅੱਜ ਮੈਨੂੰ ਲੱਗਦਾ ਅੰਗਰੇਜ਼ੀ ਦੇ ਹਰ ਸ਼ਬਦ ਦਾ ਆਪਰੇਸ਼ਨ ਕਰਕੇ ਉਹਦੀ ਡੈਡ ਬੋਡੀ ਸਾਡੇ ਵੱਲ ਨੂੰ ਸੁੱਟਣੀ, ਤੇਰਾ ਆਹੀ ਕੰਮ ਰਹਿ ਗਿਆ। ਤੇਰਾ ਸਵਾਲ ਇਹ ਸੀ ਕਿ ਜੇ ਬੁਖਾਰ ਹੋ ਜੇ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਆਰਾਮ ਕਰਨਾ ਚਾਹੀਦਾ, ਪਾਣੀ ਅਤੇ ਹੋਰ ਢੁਕਵੇਂ ਤਰਲ ਪਦਾਰਥ ਲੈਂਦੇ ਰਹੋ, ਸਰੀਰ ਨੂੰ ਹਾਈਡਰੇਟ ਰੱਖੋ, ਤਾਪਮਾਨ ਤੇ ਨਜ਼ਰ ਰੱਖੋ, ਅਤੇ ਜੇ ਲੋੜ ਪਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
1: ਜਿਹੜੀ ਹੈਗੀ ਆਪਣੀ ਐਂਟੀਬਾਇਓਟਿਕ, ਉਹਦੇ ਬਾਰੇ ਦੱਸੋ।
0: ਨੀ ਐਂਟੀਬਾਇਓਟਿਕ ਨੀ, ਐਂਟੀਬਾਇਓਟਿਕ ਇਹ ਬਹੁਤ ਜ਼ਰੂਰੀ ਗੱਲ ਹੈ। ਐਂਟੀਬਾਇਓਟਿਕ ਵਾਇਰਸ ਦੇ ਖਿਲਾਫ ਕੰਮ ਨਹੀਂ ਕਰਦੀਆਂ, ਇਸ ਲਈ ਆਪਣੇ ਆਪ ਕੋਈ ਵੀ ਦਵਾਈ ਸ਼ੁਰੂ ਨਹੀਂ ਕਰਨੀ ਚਾਹੀਦੀ। ਜੇ ਡਾਕਟਰ ਨੂੰ ਲੱਗੇ ਕਿ ਇਹ ਬੈਕਟੀਰੀਅਲ ਇਨਫੈਕਸ਼ਨ ਹੈ ਤਾਂ ਉਹੀ ਉਚਿਤ ਦਵਾਈ ਦੱਸ ਸਕਦੇ ਨੇ।
2: ਆਹੋ ਭਾਈ, ਐਵੇਂ ਘਰ ਘਰ ਡਾਕਟਰ ਨਹੀਂ ਬਣਨਾ ਚਾਹੀਦਾ। ਅੱਜ ਕੱਲ ਤਾਂ ਹਰੇਕ ਹੀ ਬੰਦਾ ਕਹੀਏ ਸਿਰ ਦੁਖ ਗਿਆ ਤਾਂ ਆ ਗੋਲੀ ਲੈ ਲੋ, ਜੇ ਭਾਈ ਢਿੱਡ ਦੁਖ ਗਿਆ ਤਾਂ ਆ ਗੋਲੀ ਲੈ ਲੋ। ਹੈ ਕੁੜੇ, ਇਹ ਤਾਂ ਜਮਾ ਹੀ ਗਲਤ ਹੈ। ਜੇ ਭਾਈ ਇਲਾਜ ਕਰਨਾ ਹੀ ਆ ਬੰਦੇ ਨੇ ਆਪਦਾ, ਤਾਂ 2 ਰੁਪਏ ਖਰਚ ਕੇ ਕਰ ਲੋ, ਕਿਸੇ ਸਿਆਣੇ ਡਾਕਟਰ ਕੋਲੇ ਜਾਓ ਤੇ ਇਲਾਜ ਕਰਾਓ। ਐਵੇਂ ਘਰ ਘਰ ਡਾਕਟਰ ਬਣੀ ਬੈਠੇ ਨੇ।
0: ਬਿਲਕੁਲ, ਇੱਕ ਤਾਂ ਘਰ ਘਰ ਡਾਕਟਰ, ਇੱਕ ਆ ਜਿਹੜੇ ਵਟਸਐਪ ਤੇ ਡਾਕਟਰ। ਵੈਸੇ ਵੀ ਜੇ ਬੁਖਾਰ ਦੇ ਨਾਲ ਸਾਹ ਲੈਣ ਚ ਮੁਸ਼ਕਿਲ ਹੋਵੇ, ਬਹੁਤ ਜ਼ਿਆਦਾ ਸੁਸਤੀ, ਬੇਹੋਸ਼ੀ ਜਾਂ ਪਾਣੀ ਦੀ ਕਮੀ ਦੇ ਲੱਛਣ ਨਜ਼ਰ ਆਣ, ਲਗਾਤਾਰ ਉਲਟੀਆਂ ਜਾਂ ਫਿਰ ਤੇਜ਼ੀ ਨਾਲ ਵਿਗੜਦੀ ਹਾਲਤ ਹੋਵੇ, ਤਾਂ ਤੁਰੰਤ ਡਾਕਟਰੀ ਸਲਾਹ ਬਹੁਤ ਜ਼ਰੂਰੀ ਹੈ। ਛੋਟੇ ਬੱਚੇ, ਬਜ਼ੁਰਗ ਜਾਂ ਫਿਰ ਪਹਿਲਾਂ ਤੋਂ ਸਿਹਤ ਸਮੱਸਿਆ ਵਾਲੇ ਲੋਕਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ। ਹੋਰ ਤਾਂ ਹੋਰ, ਘਰੇਲੂ ਨੁਕਸਿਆਂ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ।
1: ਆ ਦੇਖੋ, 100 ਗੱਲਾਂ ਦੀ ਇੱਕ ਗੱਲ ਪਬਲਿਸਿਸ, ਹਰੇਕ ਮੌਸਮ ਦੇ ਵਿੱਚ ਆਪਣੀ ਸਿਹਤ ਦਾ ਧਿਆਨ ਸਾਨੂੰ ਰੱਖਣਾ ਚਾਹੀਦਾ।
0: ਬਿਲਕੁਲ, ਆਪਣੀ, ਬਜ਼ੁਰਗਾਂ ਦੀ, ਬੱਚਿਆਂ ਦੀ ਸਿਹਤ ਦਾ ਖਿਆਲ ਰੱਖੋ, ਸਾਫ਼ ਪਾਣੀ ਪੀਓ, ਚੰਗਾ ਖਾਓ, ਤੇ ਫਿਰ ਜਦੋਂ ਸਿਹਤ ਚੰਗੀ ਹੋਵੇਗੀ ਤਾਂ ਫਿਰ ਮੀਂਹ ਦਾ ਮੌਸਮ ਵਧੀਆ ਲੱਗੇਗਾ, ਤੇ ਫਿਰ ਕਹਿੰਦੇ ਆ ਨਾ ਕਿ ਵਾਓ, ਵਟ ਅ ਪਲੇਜ਼ੈਂਟ ਮੌਸਮ। ਚਲੋ, ਬਹੁਤ ਵਧੀਆ ਰਹੀ ਅੱਜ ਦੀ ਗੱਲਬਾਤ, ਹੁਣ ਅਸੀਂ ਚੱਲਦੇ ਆ।
1: ਓਹੋ ਬਬਲਿਸਿਸ, ਇੰਨੀਆਂ ਵਧੀਆ ਵਧੀਆ ਆਪਾਂ ਗੱਲਾਂ ਕੀਤੀਆਂ, ਬਿਨਾਂ ਬੋਲੀ ਤੋਂ ਤਾਂ ਮੈਂ ਤੁਹਾਨੂੰ ਜਾਣ ਨਹੀਂ ਦਿੰਦੀ, ਇੱਕ ਹੋਰ ਬੋਲੀ ਪਾ ਕੇ ਜਾਓ।
2: ਨਹੀਂ, ਮੈਂ ਤਾਂ ਭਾਈ ਫਿਰ ਉਹੀ ਪਾਉਂ ਸਾਡੇ ਪਿੰਡਾਂ ਵਾਲੀ ਬੋਲੀ।
1: ਹੈ ਕਿਹੜੀ?
2: ਹਰੇ ਹਰੇ ਕਾ ਉੱਤੇ ਸੱਪ ਫੂਕਾਂ।

0: Cacciarda!
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਸ਼ੁਰਲੀਆਂ, ਜਿਸ ਤਹਿਤ ਭਾਗ ਲੈਣ ਵਾਲੇ ਕਲਾਕਾਰ ਸਨ ਬਬਲੀ ਦਾ ਕਿਰਦਾਰ ਅਦਾ ਕੀਤਾ ਮਮਤਾ ਅਰੋੜਾ ਨੇ, ਡੋਲੀ ਦੀ ਆਵਾਜ਼ ਸੀ ਸੀਮਾ ਮਹਿਰਾ ਦੀ ਅਤੇ ਬੀਬੋ ਭੂਆ ਦੀ ਭੂਮਿਕਾ ਨਿਭਾਈ ਸੰਦੀਪ ਸ਼ੇਰਗਿੱਲ ਨੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 7:40 ਅਤੇ 28 ਸਕਿੰਟ ਦਾ, ਅਤੇ ਜਾਰੀ ਹੈ ਜੀ ਪ੍ਰੋਗਰਾਮ ਸੱਜਰੀ ਸਵੇਰ। ਅਤੇ ਆ ਹੁਣ ਸੁਣਦੇ ਹਾਂ ਪ੍ਰੋਗਰਾਮਾਂ ਸੰਬੰਧੀ ਕੁਝ ਸੰਦੇਸ਼।
2: ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਸਟੂਡੀਓ ਵਿੱਚ ਮੌਜੂਦ ਹੋਣਗੇ ਸਾਬਕਾ ਆਈ

ਜਿਨ੍ਹਾਂ ਵੀ ਸਰੋਤਿਆਂ ਨੇ ਇਨ੍ਹਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਫੋਨ ਨੰਬਰ 0164-2240-331 ਡਾਇਲ ਕਰ ਸਕਦੇ ਨੇ। ਇਨ੍ਹਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ, ਦਲਬੀਰ ਸਿੰਘ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

ਆਕਾਸ਼ਵਾਣੀ ਦੇ ਸੂਝਵਾਨ ਸਰੋਤਿਓ, ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਦੇ ਅੰਤਰਗਤ ਮਿਤੀ 4 ਸਤੰਬਰ 2026 ਦਿਨ ਸ਼ੁੱਕਰਵਾਰ ਤੁਸੀਂ ਸੁਣੋਗੇ ਜਿੱਤ ਦਾ ਭਰੋਸਾ।

ਸਰੋਤਿਓ ਵਾਚਕ ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਗੁਰਦੀਪ ਗਿੱਲ ਤੇ ਬਲਜੀਤ ਸ਼ਰਮਾ। ਦੋਸਤੋ, ਇੱਕ ਨਵੀਂ ਆਸ, ਨਵੀਂ ਮਿਹਨਤ, ਨਵੀਂ ਉਮੀਦ ਦੇ ਨਾਲ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ, ਇੱਕ ਨਵਾਂ ਵਿਸ਼ਾ ਆਪ ਜੀ ਨੂੰ ਇਸ ਵਿਸ਼ੇ ਨੂੰ ਸੁਣ ਕੇ ਸਿੱਖਣ ਨੂੰ ਮਿਲੇਗਾ। ਨੋਟ ਕਰ ਲਓ, ਵਿਸ਼ਾ ਸਾਡਾ ਰਹੇਗਾ ਜਿੱਤ ਦਾ ਭਰੋਸਾ ਭਾਗ ਪਹਿਲਾ, ਮਿਤੀ 4 ਸਪਟੈਂਬਰ 2026, ਦਿਨ ਸ਼ੁੱਕਰਵਾਰ, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5 ਵਜੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 4 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸਰਜਰੀ ਸਵੇਰ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਤੇ ਇਸ ਵਾਰ ਦੇ ਪ੍ਰੋਗਰਾਮ ਦੇ ਵਿੱਚ ਗੱਲ ਹੋਵੇਗੀ ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕ੍ਰਿਸ਼ਮਾ ਕਪੂਰ ਦੀ।

ਕਿਸਾਨ ਵੀਰੋ ਤੇ ਕਿਸਾਨ ਭੈਣੋ, ਮਿੱਟੀ 3 ਸਤੰਬਰ 2026 ਸ਼ਾਮ ਦੇ 5 ਵਜੇ ਅਸੀਂ ਗੱਲਬਾਤ ਕਰਾਂਗੇ ਹਰ ਤਰ੍ਹਾਂ ਦੇ ਅਨਾਜ ਅਤੇ ਡਰੈਗਨ ਫਰੂਟ ਦੀ ਸਫਲ ਖੇਤੀ ਨਾਲ ਨਵਾਂ ਰਾਹ ਦਿਖਾਉਣ ਵਾਲੇ ਅਗਾਂਹਵਧੂ ਕਿਸਾਨ ਸਰਦਾਰ ਇੰਦਰਜੀਤ ਸਿੰਘ ਜੀ ਨਾਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਤੇ ਮੁਲਾਕਾਤੀ ਹੋਣਗੇ ਮਨਦੀਪ ਕੋਟਲੀ। ਤਾਂ ਸੁਣਨਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਕਿਸਾਨ ਬਾਣੀ, ਮਿੱਟੀ 3 ਸਤੰਬਰ 2026 ਸ਼ਾਮ ਦੇ 5 ਵਜੇ।

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:51 ਤੇ 6 ਸਕਿੰਟ ਦਾ ਹੈ ਤੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਹੁਣ ਸ਼ੁਰੂ ਕਰਦੇ ਹਾਂ ਸਿਲਸਿਲਾ ਅਖਬਾਰੀ ਸੁਰਖੀਆਂ ਦਾ।

ਪਹਿਲੀ ਸੁਰਖੀ ਲੈਣ ਲੱਗਿਆਂ ਜੀ ਅਜੀਤ ਅਖਬਾਰ ਦੇ ਸਫ਼ੇ ਤੋਂ ਸੁਰਖੀ ਹੈ, ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣਗੇ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟੇਰਸ। ਸੁਰਖੀ ਲੱਗੀ ਹੈ ਨਵੀਂ ਦਿੱਲੀ ਤੋਂ ਅਜੀਤ ਅਖਬਾਰ ਦੀ ਸੁਰਖੀ। ਇਸੇ ਹੀ ਸਫ਼ੇ ਤੋਂ ਅਗਲੀ ਸੁਰਖੀ ਹੈ ਜੀ, ਮੁੱਖ ਮੰਤਰੀ ਵੱਲੋਂ ਖੇਤੀਬਾੜੀ ਯੂਨੀਵਰਸਿਟੀ 'ਚ ਹਾਰਟੀਕਲਚਰ ਨੌਲੇਜ ਸੈਂਟਰ ਨੂੰ ਮਨਜ਼ੂਰੀ। ਬਾਗਬਾਨੀ ਨੂੰ ਹੁਲਾਰਾ ਦੇਣ ਲਈ ਜਾਪਾਨ ਦੇ ਸਹਿਯੋਗ ਵਾਲੇ 1200 ਕਰੋੜ ਦੇ ਪ੍ਰੋਜੈਕਟ ਨੂੰ ਦਿੱਤੀ ਪ੍ਰਵਾਨਗੀ। ਭਗਵੰਤ ਮਾਨ। ਸੁਰਖੀ ਲੱਗੀ ਹੈ ਚੰਡੀਗੜ੍ਹ ਤੋਂ।

ਤੇ ਅਗਲੀ ਸੁਰਖੀ ਅਜੀਤ ਅਖਬਾਰ ਦੇ ਪਹਿਲੇ ਸਫ਼ੇ ਤੋਂ ਹੀ ਸੁਰਖੀ ਹੈ ਜੀ। ਫਰਜ਼ੀ ਟੋਲ ਵਸੂਲੀ ਮਾਮਲੇ 'ਚ ਈਡੀ ਵੱਲੋਂ 7 ਰਾਜਾਂ 'ਚ ਛਾਪੇਮਾਰੀ, ਸੁਰਖੀ ਹੈ ਨਵੀਂ ਦਿੱਲੀ ਤੋਂ। ਤੇ ਇਸ ਹੀ ਸਫ਼ੇ ਤੋਂ ਅਗਲੀ ਅੰਤਰਰਾਸ਼ਟਰੀ ਸੁਰਖੀ ਇਸਲਾਮਾਬਾਦ ਤੋਂ ਸੁਰਖੀ ਹੈ ਜੀ। ਪਾਕ ਵੱਲੋਂ ਭਾਰਤ ਨੂੰ ਸਿੰਧੂ ਜਲ ਸੰਧੀ ਸੰਬੰਧੀ ਮਿਲ ਕੇ ਗੱਲਬਾਤ ਕਰਨ ਦੀ ਅਪੀਲ।

ਤੇ ਅਗਲੀ ਅੰਤਰਰਾਸ਼ਟਰੀ ਸੁਰਖੀ ਅਜੀਤ ਅਖਬਾਰ ਦੇ ਸਫ਼ੇ ਤੋਂ ਹੀ G20 ਭਾਰਤ ਵੱਲੋਂ ਆਰਥਿਕ ਅਸੰਤੁਲਨ ਦੂਰ ਕਰਨ ਦਾ ਸਮਰਥਨ ਚੀਨ ਨੇ ਜਤਾਇਆ ਵਿਰੋਧ।

ਅਗਲੀ ਸੁਰਖੀ ਹੈ ਜੀ ਦੈਨਿਕ ਜਾਗਰਣ ਦੇ ਪਹਿਲੇ ਸਫ਼ੇ ਦੀ ਸੁਰਖੀ ਹੈ, ਆਪਰੇਸ਼ਨ ਸਿੰਦੂਰ ਕੇ ਨਾਇਕ ਪੂਰਵ ਏਅਰ ਮਾਰਸ਼ਲ ਜਿਤੇਂਦਰ ਬਣੇ ਰਾਮ ਮੰਦਿਰ ਟਰੱਸਟ ਕੇ ਪਹਿਲੇ CEO। ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਕੀ ਬੈਠਕ ਮੇਂ ਨਾਮ ਪਰ ਫੈਸਲਾ, ਗੋਵਿੰਦ ਦੇ ਬਣੇ ਮਹਾਂਸਚਿਵ।

ਤੇ ਅਗਲੀ ਖੇਡ ਜਗਤ ਦੀ ਸੁਰਖੀ ਦੈਨਿਕ ਜਾਗਰਣ ਦੇ ਖੇਲ ਜਾਗਰਣ ਸਫ਼ੇ ਦੀ ਸੁਰਖੀ, ਲੁਧਿਆਣਾ ਲਾਇਨਸ ਕੀ ਲਗਾਤਾਰ ਦੂਸਰੀ ਜੀਤ, ਮੋਹਾਲੀ ਮੇਂ ਆਈਐਸ ਵਿੰਗ ਸਟੇਡੀਅਮ ਮੇਂ ਚੱਲ ਰਹੀ ਸ਼ੇਰੇ

ਇਸੇ ਹੀ ਸਫ਼ੇ ਤੋਂ ਖੇਡ ਜਗਤ ਦੀ ਅਗਲੀ ਸੁਰਖੀ, ਤਿਲਕ ਕੀ ਬਦੌਲਤ ਦਕਸ਼ਿਣ ਸ਼ੇਤਰ ਦਲੀਪ ਟਰਾਫੀ ਫਾਈਨਲ ਮੇ ਸੁਰਖੀ ਲੱਗੀ ਹੈ ਬੈਂਗਲੁਰੂ ਤੋਂ। ਕਪਤਾਨ ਤਿਲਕ ਵਰਮਾ ਕੇ ਨਾਬਾਦ ਅਤ ਸ਼ਤਕ ਨੇ ਦਕਸ਼ਿਣ ਸ਼ੇਤਰ ਨੇ ਦਲੀਪ ਟਰਾਫੀ ਸੈਮੀਫਾਈਨਲ ਕੇ ਚੌਥੇ ਔਰ ਅੰਤਿਮ ਦਿਨ ਬੁੱਧਵਾਰ ਕੋ ਉੱਤਰ ਸ਼ੇਤਰ ਪਰ 7 ਵਿਕਟ ਕੀ ਜੀਤ ਕੇ ਸਾਥ ਫਾਈਨਲ ਮੇ ਜਗ੍ਹਾ ਬਣਾਈ।

ਤੇ ਹੁਣ ਸਥਾਨਕ ਸੁਰਖੀਆਂ। ਦੈਨਿਕ ਜਾਗਰਣ ਦਾ ਜਾਗਰਣ ਸਿਟੀ ਬਠਿੰਡਾ ਮਾਨਸਾ ਸਫ਼ਾ, ਸੁਰਖੀ ਹੈ ਬਠਿੰਡਾ ਤੋਂ। ਬਠਿੰਡਾ ਸੇ ਖੇਲ ਮਹਾਕੁੰਭ ਕਾ ਆਗਾਜ਼ ਕਰੇਂਗੇ ਸੀਐਮ, ਗੁਰਦਾਨ ਮਾਨ ਵ ਕੁਲਵਿੰਦਰ ਬਿੱਲਾ ਦੇਂਗੇ ਪ੍ਰਸਤੁਤੀਆਂ ਸ਼ਹੀਦ ਭਗਤ ਸਿੰਘ ਸਟੇਡੀਅਮ ਮੇਂ। ਰੰਗ ਰੋਗਨ ਸੇ ਲੇਕਰ ਮੈਦਾਨ ਕੋ ਸਮਤਲ ਕਰਨੇ ਤੱਕ ਕਾ ਕਾਮ ਯੁੱਧ ਸਤਰ ਪਰ ਚੱਲ ਰਹਾ ਹੈ। ਮੈਦਾਨ ਮੇਂ ਜਹਾਂ ਜਹਾਂ ਮਿੱਟੀ ਉੱਚੀ ਨੀਚੀ ਹੈ, ਵਹਾਂ ਉਸੇ ਸਮਤਲ ਕੀਆ ਜਾ ਰਹਾ ਹੈ। ਪੰਜਾਬ ਕੇ ਖੇਲ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ 2026 ਕਾ ਆਗਾਜ਼ 5 ਸਤੰਬਰ ਕੋ ਸ਼ਹੀਦ ਭਗਤ ਸਿੰਘ ਸਟੇਡੀਅਮ ਮੇਂ ਹੋਗਾ।

ਤੇ ਇਸੇ ਦੇ ਨਾਲ ਹੀ ਸਮੇਂ ਦੇ ਮੁਤਾਬਕ ਪ੍ਰੋਗਰਾਮ ਸਰਜਰੀ ਸਵੇਰ ਦੇ ਤਹਿਤ ਅਖਬਾਰੀ ਸੁਰਖੀਆਂ ਦਾ ਸਿਲਸਿਲਾ ਇੱਥੇ ਹੀ ਰੋਕਦੇ ਹਾਂ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਦੇ ਤਹਿਤ ਤਕਨੀਕੀ ਸਹਿਯੋਗ ਰਿਹਾ ਸਮੂਹ ਤਕਨੀਕੀ ਟੀਮ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਤੇ ਇਸ ਦੇ ਨਾਲ ਹੀ ਮੈਨੂੰ ਸੀਮਾ ਕਟਾਰੀਆ ਨੂੰ ਅੱਜ ਦਾ ਪ੍ਰੋਗਰਾਮ ਸਰਜਰੀ ਸਵੇਰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:59 ਤੇ 32 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ
1: नमस्कार आकाशवाणी से समाचार प्रभात के साथ मैं कनकलता। प्रधानमंत्री नरेंद्र मोदी ने जल संरक्षण से जुड़ी तकनीक अपनाने और सर्वोत्तम वैश्विक प्रथाओं से सीखने का आह्वान किया। प्रधानमंत्री मोदी आज नई दिल्ली में बेल्जियम के प्रधानमंत्री बार्ट डी वेवर से वार्ता करेंगे। भारतीय अंतरिक्ष अनुसंधान संगठन इसरो कल श्रीहरिकोटा से पृथ्वी अवलोकन उपग्रह US-05 का प्रक्षेपण करेगा। जापान की क्रेडिट रेटिंग एजेंसी JCR ने भारत की विदेशी मुद्रा और स्थानीय मुद्रा जारीकर्ता रेटिंग को बढ़ाकर A- किया। बॉम्बे उच्च न्यायालय ने दिवंगत अभिनेता सुशांत सिंह राजपूत की पूर्व मैनेजर दिशा सालियान की

ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ। ਬੰਬੇ ਹਾਈ ਕੋਰਟ ਨੇ ਮਰਹੂਮ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀ ਮੌਤ ਦੀ ਸੀਬੀਆਈ ਜਾਂਚ ਦਾ ਹੁਕਮ ਦਿੱਤਾ ਤੇ ਮਹਿਲਾਵਾਂ ਦੇ 2020 ਕ੍ਰਿਕਟ ਏਸ਼ੀਆ ਕੱਪ ਚ ਅੱਜ ਰਾਤ 8 ਵਜੇ ਭਾਰਤ ਦਾ ਮੁਕਾਬਲਾ ਹਾਂਗਕਾਂਗ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰੀ ਸੰਸਥਾਵਾਂ ਨੂੰ ਸ਼ਹਿਰੀ

0: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਹਿਰੀ ਸੰਸਥਾਵਾਂ ਨੂੰ ਸ਼ਹਿਰੀਕਰਨ ਕਰਕੇ ਦਰਪੇਸ਼ ਚੁਣੌਤੀਆਂ, ਵਧਦੀ ਆਬਾਦੀ ਅਤੇ ਭਵਿੱਖ ਦੀਆਂ ਪਾਣੀ ਦੀਆਂ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕਿਸੇ ਵੀ ਤਰ੍ਹਾਂ ਦੇ ਵਿਚਾਰ ਵਟਾਂਦਰੇ ਸੈਸ਼ਨ ਆਯੋਜਿਤ ਕਰਨ ਦਾ ਸੁਝਾਅ ਵੀ ਦਿੱਤਾ। ਕੱਲ੍ਹ ਪ੍ਰਧਾਨ ਮੰਤਰੀ ਨੇ ਜਲ ਸ਼ਕਤੀ ਮੰਤਰਾਲੇ ਵੱਲੋਂ ਆਯੋਜਿਤ 2 ਦਿਨਾਂ ਰਾਸ਼ਟਰੀ ਵਿਭਾਗੀ ਜਲ ਸੰਮੇਲਨ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਜਲ ਸੰਭਾਲ ਤਕਨਾਲੋਜੀਆਂ ਨੂੰ ਵਧੇਰੇ ਅਪਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਭਾਰਤੀ ਨਿਰਮਾਤਾਵਾਂ ਤੇ ਹਿੱਸੇਦਾਰਾਂ ਨੂੰ ਪ੍ਰਭਾਵਸ਼ਾਲੀ ਹੱਲ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਵੱਡੇ ਪੱਧਰ ਤੇ ਲਾਗੂ ਕਰਨ ਦੇ ਯੋਗ ਬਣਾਉਣ ਲਈ ਸਭ ਤੋਂ ਵਧੀਆ ਆਲਮੀ ਅਭਿਆਸਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਪ੍ਰਦਰਸ਼ਨੀਆਂ ਅਤੇ ਵਰਕਸ਼ਾਪ ਦਾ ਆਯੋਜਨ ਕਰਨ ਦਾ ਵੀ ਸੁਝਾਅ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਾਨਫਰੰਸ ਵਿਚ 2 ਦਿਨਾਂ ਦੌਰਾਨ ਹੋਈ ਡੂੰਘਾਈ ਨਾਲ ਚਰਚਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਨਫਰੰਸ ਦੇ ਵਿਚਾਰ ਵਟਾਂਦਰੇ ਤੋਂ ਪ੍ਰਾਪਤ ਕਾਰਵਾਈ ਯੋਗ ਤੇ ਸਮੇਂ ਸਿਰ ਕਾਰਵਾਈ ਪਹਿਲੂਆਂ ਨੂੰ ਨਿਰੰਤਰ ਸਮੀਖਿਆ ਤੇ ਸਿੱਖਣ ਦੀ ਪ੍ਰਕਿਰਿਆ ਰਾਹੀਂ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਜਨਤਕ ਭਾਗੀਦਾਰੀ ਤੇ ਜ਼ੋਰ ਦਿੰਦਿਆਂ ਸ੍ਰੀ ਮੋਦੀ ਨੇ ਲੋਕਾਂ 'ਚ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਜਲ ਉਤਸਵ ਦੇ ਆਯੋਜਨ ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ। ਸ੍ਰੀ ਮੋਦੀ ਨੇ ਇਸ ਉਦੇਸ਼ ਵਾਸਤੇ ਜਲ ਸਰੋਤਾਂ ਦੀ ਸਫਾਈ ਨੂੰ ਨਿਯਮਿਤ ਤੌਰ ਤੇ ਅਪਣਾਉਣ ਤੇ ਸਪਸ਼ਟ ਮਾਪਦੰਡਾਂ ਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੇ ਵਿਕਾਸ ਦਾ ਵੀ ਸੁਝਾਅ ਦਿੱਤਾ। ਸ੍ਰੀ ਮੋਦੀ ਨੇ ਹਰ ਮੌਨਸੂਨ ਸੀਜ਼ਨ ਤੋਂ ਪਹਿਲਾਂ ਵਿਆਪਕ ਤਿਆਰੀ, ਨਿਰਧਾਰਤ ਸਾਵਧਾਨੀਆਂ ਦੀ ਪਾਲਣਾ ਤੇ ਡੈਮ ਸੁਰੱਖਿਆ ਬਾਰੇ ਸਕੂਲ ਦੇ ਵਿਦਿਆਰਥੀਆਂ ਵਿੱਚ ਵੀ ਜਾਗਰੂਕਤਾ ਵਧਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਇਸ ਉਦੇਸ਼ ਲਈ ਵਿਦਿਅਕ ਪਾਠਕ੍ਰਮ 'ਚ ਢੁਕਵੇਂ ਵਿਸ਼ਿਆਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਯੂਨੀਵਰਸਿਟੀਆਂ ਤੇ ਉੱਚ ਵਿਦਿਅਕ ਸੰਸਥਾਵਾਂ 'ਚ ਪਾਣੀ ਪ੍ਰਬੰਧਨ ਤੇ ਪ੍ਰਸ਼ਾਸਨ ਨਾਲ ਸੰਬੰਧਿਤ ਗਿਆਨ ਤੇ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਜਨਤਕ ਨੁਮਾਇੰਦਿਆਂ, ਅਧਿਕਾਰੀਆਂ ਤੇ ਕਿਸਾਨਾਂ ਲਈ ਰਾਜਾਂ ਦਰਮਿਆਨ ਯੋਜਨਾਬੱਧ ਅਧਿਐਨ ਦੌਰਿਆਂ ਦਾ ਵੀ ਸੁਝਾਅ ਦਿੱਤਾ ਹੈ। ਸ੍ਰੀ ਮੋਦੀ ਨੇ ਇੱਕ ਮਜ਼ਬੂਤ ਪ੍ਰਣਾਲੀ, ਡੇਟਾ ਪ੍ਰਬੰਧਨ ਪ੍ਰਣਾਲੀ ਵਿਕਸਿਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਣੀ ਖੇਤਰ ਦੇ ਡੇਟਾ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਜਾਣਾ ਚਾਹੀਦਾ ਹੈ, ਯੋਜਨਾਬੱਧ ਢੰਗ ਨਾਲ ਪ੍ਰਬੰਧਿਤ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਅੱਜ ਨਵੀਂ ਦਿੱਲੀ 'ਚ ਦੁਵੱਲੀ ਗੱਲਬਾਤ ਕਰਨਗੇ। ਦੋਵੇਂ ਨੇਤਾ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੇ ਨਾਲ ਨਾਲ ਆਪਸੀ ਹਿੱਤ ਦੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਵੀ ਚਰਚਾ ਕਰਨਗੇ। ਬੈਲਜੀਅਮ ਦੇ ਪ੍ਰਧਾਨ ਮੰਤਰੀ ਭਾਰਤ ਦੇ 3 ਦਿਨਾਂ ਦੌਰੇ ਤੇ ਕੱਲ੍ਹ ਰਾਤ ਰਾਜਧਾਨੀ ਪਹੁੰਚੇ। ਪ੍ਰਧਾਨ ਮੰਤਰੀ ਡੀ ਵੇਵਰ ਦੇ ਨਾਲ ਬੈਲਜੀਅਮ ਦੇ ਰੱਖਿਆ ਮੰਤਰੀ ਥੀਓ ਫ੍ਰੈਂਕਨ ਵੀ ਨੇ। ਪਿਛਲੇ ਸਾਲ ਫਰਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਫੇਰੀ ਏ। ਉਹ ਭਾਰਤ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਦੇ ਸਿਲਸਿਲੇ 'ਚ ਭਾਰਤੀ ਉਦਯੋਗ ਸੰਘ ਦੇ ਇੱਕ ਵਪਾਰਕ ਸਮਾਗਮ 'ਚ ਮੁੱਖ ਭਾਸ਼ਣ ਵੀ ਦੇਣਗੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਇਹ ਦੌਰਾ ਭਾਰਤ ਬੈਲਜੀਅਮ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਪਾਰ ਤੇ ਨਿਵੇਸ਼ ਰੱਖਿਆ, ਸੁਰੱਖਿਆ ਅਤੇ ਨਵਿਆਉਣਯੋਗ ਊਰਜਾ ਵਰਗੇ ਆਪਸੀ ਹਿੱਤ ਦੇ ਖੇਤਰਾਂ 'ਚ ਸਹਿਯੋਗ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ। ਜਾਪਾਨ ਦੀ ਪ੍ਰਮੁੱਖ ਕ੍ਰੈਡਿਟ ਰੇਟਿੰਗ ਏਜੰਸੀ JCR ਨੇ ਭਾਰਤ ਦੀ ਵਿਦੇਸ਼ੀ ਮੁਦਰਾ ਤੇ ਸਥਾਨਕ ਮੁਦਰਾ ਜਾਰੀਕਰਤਾ ਰੇਟਿੰਗ ਨੂੰ 1 ਦਰਜੇ ਤੱਕ ਅਪਗ੍ਰੇਡ ਕਰਦਿਆਂ BBB+ ਤੋਂ A- ਕਰ ਦਿੱਤਾ ਹੈ। ਇਹ ਰੇਟਿੰਗ ਕਿਸੇ ਦੇਸ਼ ਦੀ ਸਰਕਾਰ ਦੀ ਕਰਜ਼ਾ ਚੁਕਾਉਣ ਦੀ ਸਮਰੱਥਾ ਤੇ ਵਿੱਤੀ ਸਾਖ ਦਾ ਆਜ਼ਾਦ ਤੌਰ ਤੇ ਮੁਲਾਂਕਣ ਕਰਦੀ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਭਾਰਤ ਦੇ ਮਜ਼ਬੂਤ ਆਰਥਿਕ ਵਿਕਾਸ, ਇੱਕ ਮਜ਼ਬੂਤ ਆਰਥਿਕ ਬੁਨਿਆਦ ਬਣਾਉਣ ਵਿੱਚ ਆਰਥਿਕ ਨੀਤੀਆਂ ਦੀ ਪ੍ਰਭਾਵਸ਼ੀਲਤਾ ਤੇ ਵਿੱਤੀ ਪ੍ਰਣਾਲੀ ਦੀ ਸੁਧਰੀ ਹੋਈ ਮਜ਼ਬੂਤੀ ਨੂੰ ਦਰਸਾਉਂਦਾ ਹੈ। ਮੰਤਰਾਲੇ ਨੇ ਕਿਹਾ ਕਿ ਅਪਗ੍ਰੇਡ ਇੱਕ ਚੁਣੌਤੀਪੂਰਨ ਵਿਸ਼ਵ ਵਿਆਪੀ ਵਾਤਾਵਰਣ ਵਿੱਚ ਹੋਇਆ ਤੇ ਨਿਰੰਤਰ ਵਿਕਾਸ, ਪ੍ਰਭਾਵਸ਼ਾਲੀ ਆਰਥਿਕ ਨੀਤੀਆਂ, ਠੋਸ ਵਿੱਤੀ ਪ੍ਰਬੰਧਨ ਭਾਰਤ ਦੇ ਆਰਥਿਕ ਬੁਨਿਆਦੀ ਸਿਧਾਂਤਾਂ ਨੂੰ ਦਰਸਾਉਂਦਾ ਹੈ। ਇੱਕ ਬਿਆਨ ਵਿੱਚ JCR ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੇ ਉੱਚ ਵਿਕਾਸ ਦਰਾਂ ਨੂੰ ਕਾਇਮ ਰੱਖਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਮਨੁੱਖਤਾਵਾਦੀ ਅਤੇ ਤਕਨੀਕੀ ਪਹਿਲਕਦਮੀ ਤਹਿਤ ਸੂਬੇ ਭਰ ਦੇ ਸਰਕਾਰੀ ਮੁਰਦਾਘਰਾਂ ਵਿੱਚ ਲਿਆਂਦੀਆਂ ਜਾਣ ਵਾਲੀਆਂ ਅਣਪਛਾਤੀਆਂ ਤੇ ਲਾਵਾਰਿਸ ਮ੍ਰਿਤਕ ਦੇਹਾਂ ਦੀ ਡਿਜੀਟਲ ਸ਼ਨਾਖਤ ਲਈ ਸੂਬਾ ਪੱਧਰੀ ਜਨਤਕ ਪੋਰਟਲ ਪਹਿਚਾਣ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ। ਪੇਸ਼ ਹੈ ਇੱਕ ਰਿਪੋਰਟ।
1: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੂਬਾ ਪੱਧਰੀ ਪੋਰਟਲ ਦੀ ਕੱਲ੍ਹ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਇਹ ਪਹਿਚਾਣ ਪਹਿਲਕਦਮੀ ਤਹਿਤ ਪੰਜਾਬ ਦੇ ਕਿਸੇ ਵੀ ਸਰਕਾਰੀ ਮੁਰਦਾ ਘਰ ਵਿੱਚ ਪੋਸਟਮਾਰਟਮ ਦੇ 48 ਘੰਟਿਆਂ ਦੇ ਅੰਦਰ ਅੰਦਰ ਹਰੇਕ ਅਣਪਛਾਤੇ ਲਾਵਾਰਿਸ ਮ੍ਰਿਤਕ ਵਿਅਕਤੀ ਦੇ ਚਿਹਰੇ ਦੀਆਂ ਤਸਵੀਰਾਂ, ਸਥਾਈ ਸ਼ਨਾਖਤੀ ਨਿਸ਼ਾਨ ਜਿਵੇਂ ਕਿ ਜਨਮ ਤੋਂ ਕੋਈ ਨਿਸ਼ਾਨ ਹੋਵੇ ਜਾਂ ਕੋਈ ਟੈਟੂ, ਕਿਸੇ ਖਾਸ ਸਰੀਰਕ ਨੁਕਸ ਦੀਆਂ ਤਸਵੀਰਾਂ ਅਤੇ ਸਰੀਰਕ ਹੂਲੀਆ ਪੋਰਟਲ ਤੇ ਅਪਲੋਡ ਕੀਤਾ ਜਾਵੇਗਾ। ਇਹ ਪੋਰਟਲ ਸਿਹਤ ਵਿਭਾਗ ਦੀਆਂ ਸਾਰੀਆਂ ਅਧਿਕਾਰਤ ਵੈਬਸਾਈਟਾਂ ਰਾਹੀਂ ਬਿਲਕੁਲ ਮੁਫ਼ਤ ਉਪਲਬਧ ਹੈ ਅਤੇ ਭਾਰਤ ਜਾਂ ਵਿਦੇਸ਼ ਵਿੱਚ ਕਿਸੇ ਵੀ ਥਾਂ ਤੋਂ ਪਰਿਵਾਰਾਂ ਵੱਲੋਂ ਇਸ ਪੋਰਟਲ ਰਾਹੀਂ ਸ਼ਨਾਖਤ ਕੀਤੀ ਜਾ ਸਕਦੀ ਹੈ। ਇਸ ਪੋਰਟਲ ਰਾਹੀਂ ਜਿਵੇਂ ਹੀ ਕੋਈ ਦਾਅਵੇਦਾਰ ਆਨਲਾਈਨ ਦਾਅਵਾ ਦਰਜ ਕਰੇਗਾ, ਸੰਬੰਧਿਤ ਜਾਂਚ ਅਧਿਕਾਰੀ ਨੂੰ ਆਪਣੇ ਆਪ ਸੂਚਿਤ ਕਰ ਦਿੱਤਾ ਜਾਵੇਗਾ ਤਾਂ ਜੋ ਪਰਿਵਾਰ ਨੂੰ ਮੁਰਦਾ ਘਰਾਂ ਜਾਂ ਪੁਲਿਸ ਥਾਣਿਆਂ ਦੇ ਚੱਕਰ ਲਾਏ ਬਿਨਾਂ ਸਮਰੱਥ ਕਾਨੂੰਨੀ ਅਧਿਕਾਰ

0: रस्मी शनाख्त वास्ते अग्गे दी कार्रवाई की जा सके। राजेश बाली, आकाशवाणी खबरां, जलंधर।
1: खेतीबाड़ी ते पेंडू विकास मंत्री शिवराज सिंह चौहान आज मुंबई च राज पेंडू आजीविका मिशन ते बैंकां नाल एक उच्च पदरी मीटिंग दी प्रधानगी करनगे। इस मीटिंग दा उद्देश स्वयं सहायता समूहां नूं दित्ते जाण वाले कर्जियां दी औसत रकम नूं वधाउण लई व्यक्तिगत उद्यम कर्जियां नूं दुगना करना। मीटिंग जिला केंद्रीय सहकारी बैंक अते मुढलियां खेतीबाड़ी कर्ज सोसायटियां पद्धर ते सहकारी कर्जा ढांचे दी भूमिका नूं मजबूत करन अते लंबे समें तों चल रहे बैकलॉग अते कर्जा वंड विच देरी दी समस्या दे ਲੱਭਣ ਦੀ ਕੋਸ਼ਿਸ਼ ਕਰੇਗੀ। ਨੇਪਾਲ ਅਤੇ ਤਿੱਬਤ ਵਿੱਚ ਭਿਆਨਕ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,250 ਹੋ ਗਈ ਹੈ। ਬਚਾਅ ਕਰਮਚਾਰੀ ਮੀਂਹ ਅਤੇ ਮਲਬੇ ਦੇ ਵਿੱਚ ਬਚੇ ਹੋਏ ਲੋਕਾਂ ਦੀ ਭਾਲ ਕਰ ਰਹੇ ਨੇ। ਭੋਟੇ ਕੋਸ਼ੀ ਨਦੀ ਦੇ ਨਾਲੋਂ ਨਾਲ ਸੁਰੰਗਾਂ ਅਤੇ ਨੇਪਾਲ ਦੇ ਜ਼ਮੀਨਦੋਜ਼ ਪਾਵਰ ਪਲਾਂਟਾਂ ਵਿੱਚ ਲੋਕਾਂ ਦੇ ਫਸੇ ਹੋਣ ਦਾ ਡਰ ਹੈ। ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਕਿਹਾ ਕਿ ਇਸ ਜਲਵਾਯੂ ਤਬਦੀਲੀ ਨਾਲ ਸਬੰਧਤ ਆਫ਼ਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਨਾਲ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਜ਼ਰੂਰਤ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਪਰਿਵਾਰਾਂ ਨੇ ਪਿਛਲੇ ਹਫ਼ਤੇ ਆਏ ਅਚਾਨਕ ਹੜ੍ਹਾਂ 'ਚ ਲਾਪਤਾ ਲੋਕਾਂ ਲਈ ਪ੍ਰਤੀਕਾਤਮਕ ਅੰਤਿਮ ਸੰਸਕਾਰ ਕੀਤੇ। ਇਸ ਆਫ਼ਤ ਵਿੱਚ 583 ਵਿਦੇਸ਼ੀ ਨਾਗਰਿਕ ਲਾਪਤਾ ਨੇ। ਨੇਪਾਲੀ ਫੌਜ ਤੇ ਸੁਰੱਖਿਆ ਬਲਾਂ ਨੇ ਹੈਲੀਕਾਪਟਰਾਂ ਅਤੇ ਜ਼ਮੀਨੀ ਮਾਰਗਾਂ ਦੀ ਵਰਤੋਂ ਕਰਕੇ ਹੁਣ ਤੱਕ 11,993 ਲੋਕਾਂ ਨੂੰ ਬਚਾ ਲਿਆ। ਸਰਕਾਰ ਨੇ ਸਾਲ 2024 ਲਈ ਤੇਨਜ਼ਿੰਗ ਨੋਰਗੇ ਰਾਸ਼ਟਰੀ ਸਾਹਸੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਹ ਪੁਰਸਕਾਰ ਸਾਹਸੀ ਖੇਤਰ 'ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਨੂੰ ਮਾਨਤਾ ਦਿੰਦੇ ਨੇ ਅਤੇ ਚੁਣੌਤੀਪੂਰਨ ਹਾਲਾਤ 'ਚ ਸਹਿਣਸ਼ੀਲਤਾ, ਜੋਖਮ ਲੈਣ ਦੀ ਸਮਰੱਥਾ, ਟੀਮ ਵਜੋਂ ਕੰਮ ਕਰਨ ਦੀ ਭਾਵਨਾ ਅਤੇ ਤੇਜ਼ ਤੇ ਪ੍ਰਭਾਵਸ਼ਾਲੀ ਫੈਸਲੇ ਲੈਣ ਦੀ ਸਮਰੱਥਾ ਨੂੰ ਉਤਸ਼ਾਹਿਤ ਕਰਦੇ ਨੇ। ਬੰਬੇ ਹਾਈ ਕੋਰਟ ਨੇ ਮਰਹੂਮ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀ ਮੌਤ ਦੀ ਸੀਬੀਆਈ ਜਾਂਚ ਦਾ ਹੁਕਮ ਦਿੱਤਾ ਹੈ ਅਤੇ 6 ਸਾਲਾਂ ਤੱਕ FIR ਦਰਜ ਨਾ ਕਰਨ ਤੇ ਮੁੰਬਈ ਪੁਲਿਸ ਨੂੰ ਫਟਕਾਰ ਵੀ ਲਗਾਈ ਹੈ। ਜਸਟਿਸ ਸਾਰੰਗ ਕੋਤਵਾਲ ਤੇ ਰਣਜੀਤ ਸਿੰਘ ਰਾਜਾ ਭੋਸਲੇ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਜਾਂਚ ਬਹੁਤ ਜ਼ਿਆਦਾ ਸਮੇਂ ਤੱਕ ਜਾਰੀ ਨਹੀਂ ਰਹਿ ਸਕਦੀ। ਅਦਾਲਤ ਨੇ ਕਿਹਾ ਕਿ ਨਿਰਪੱਖ ਤੇ ਪੂਰੀ ਜਾਂਚ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਏਜੰਸੀ ਦੀ ਜਾਂਚ ਜ਼ਰੂਰੀ ਹੈ। ਮਹਿਲਾ ਕ੍ਰਿਕਟ ਵਿੱਚ ਅੱਜ ਭਾਰਤ ਦਾ ਮੁਕਾਬਲਾ 2020 ਏਸ਼ੀਆ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੈਚ ਵਿੱਚ ਹਾਂਗਕਾਂਗ ਨਾਲ ਹੋਵੇਗਾ। ਇਹ ਮੈਚ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ 'ਚ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਸ਼ੁਰੂ ਹੋਵੇਗਾ। ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਥਾਈਲੈਂਡ ਉੱਤੇ 94 ਦੌੜਾਂ ਦੀ ਸ਼ਾਨਦਾਰ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਦੁਬਈ ਵਿੱਚ ਬੀਤੀ ਰਾਤ ਗਰੁੱਪ ਬੀ ਦੇ ਇੱਕ ਮੈਚ ਵਿੱਚ ਸ਼੍ਰੀਲੰਕਾ ਨੇ ਇੰਡੋਨੇਸ਼ੀਆ ਨੂੰ 75 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਪਹਿਲੀ ਵਾਰ ਅਹਿਮਦਾਬਾਦ ਦੇ ਸਾਬਰਮਤੀ ਰਿਵਰ ਫਰੰਟ ਤੇ 5 ਤੋਂ 9 ਸਤੰਬਰ ਤੱਕ ਹੁੰਡਈ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੀ ਮੇਜ਼ਬਾਨੀ ਕਰੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ ਸੰਭਾਲ ਤਕਨਾਲੋਜੀਆਂ ਨੂੰ ਵਧੇਰੇ ਅਪਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਸਥਾਨਕ ਸੰਸਥਾਵਾਂ ਨੂੰ ਸ਼ਹਿਰੀਕਰਨ ਕਰਕੇ ਦਰਪੇਸ਼ ਚੁਣੌਤੀਆਂ, ਵਧਦੀ ਆਬਾਦੀ ਤੇ ਭਵਿੱਖ 'ਚ ਪਾਣੀ ਦੀਆਂ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਅੱਜ ਨਵੀਂ ਦਿੱਲੀ 'ਚ ਦੁਵੱਲੀ ਗੱਲਬਾਤ ਕਰਨਗੇ। ਜਾਪਾਨ ਦੀ ਪ੍ਰਮੁੱਖ ਕ੍ਰੈਡਿਟ ਰੇਟਿੰਗ ਏਜੰਸੀ ਨੇ ਭਾਰਤ ਦੀ ਵਿਦੇਸ਼ੀ ਮੁਦਰਾ ਤੇ ਸਥਾਨਕ ਮੁਦਰਾ ਜਾਰੀ ਕਰਤਾ ਰੇਟਿੰਗ ਨੂੰ ਇੱਕ ਦਰਜੇ ਤੱਕ ਅਪਗ੍ਰੇਡ ਕਰਦਿਆਂ BBB+ ਤੋਂ A- ਕੀਤਾ। ਪੰਜਾਬ ਅਣਪਛਾਤਿਆਂ ਤੇ ਲਾਵਾਰਸ ਮ੍ਰਿਤਕ ਦੇਹਾਂ ਦੀ ਸ਼ਨਾਖਤ ਲਈ ਸੂਬਾ ਪੱਧਰੀ ਡਿਜੀਟਲ ਪੋਰਟਲ ਪਹਿਚਾਣ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਤੇ ਮਹਿਲਾਵਾਂ ਦੇ 2020 ਕ੍ਰਿਕਟ ਏਸ਼ੀਆ ਕੱਪ 'ਚ ਅੱਜ ਭਾਰਤ ਦਾ ਮੁਕਾਬਲਾ ਰਾਤ 8 ਵਜੇ ਹਾਂਗਕਾਂਗ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਪਠਿਣਾ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 8:40 ਤੇ 18 ਸਕਿੰਟ ਦਾ।

ਤੇ ਹੁਣ ਸਮਾਂ ਹੈ ਪ੍ਰੋਗਰਾਮ ਮਹਿਕ ਪੰਜਾਬੀ ਦਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੈ ਸਿਲਸਿਲਾ ਸੂਫੀਆਨਾ ਸੰਗੀਤ। ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਦਾ ਆਗਾਜ਼ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇਸ ਸੂਫੀਆਨਾ ਗੀਤ ਨਾਲ।

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 8:46 ਦਾ ਹੈ ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਸਿਲਸਿਲਾ ਸੂਫੀਆਨਾ ਸੰਗੀਤ ਤੇ ਹੁਣ ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਜਾਵੇਦ ਬਾਸ਼ਿਰ ਅਹਿਮਦ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ 8:50 ਤੇ 40 ਸਕਿੰਟ ਦਾ ਤੇ ਜਾਰੀ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੈ ਸਿਲਸਿਲਾ ਸੂਫੀਆਨਾ ਸੰਗੀਤ ਤੇ ਹੁਣ ਪੇਸ਼ ਹੈ ਇੱਕ ਸੂਫੀਆਨਾ ਗੀਤ ਪੂਰਨ ਚੰਦ ਵਡਾਲੀ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

ਇਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਸਿਲਸਿਲਾ ਸੂਫੀਆਨਾ ਸੰਗੀਤ ਇਹਦਾ ਸਮਾਂ ਇੱਥੇ ਹੀ ਖਤਮ ਹੁੰਦਾ ਹੈ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 8:59 ਤੇ 52 ਸਕਿੰਟ ਦਾ ਅਤੇ 9 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਹੋਵੇਗਾ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਵਜੇ ਹੋਵੇਗਾ ਪ੍ਰੋਗਰਾਮ ਆਜ ਕੇ ਫਨਕਾਰ। ਜਾਓ ਫਿਰ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

तेरे सामने आजा सामने बलम सामने।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 10:17 ਦਾ।

ਤੇ ਹੁਣ ਸਮਾਂ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ। ਤੇ ਅੱਜ ਅਸੀਂ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਸਦਾ ਬਹਾਰ ਪੰਜਾਬੀ ਗੀਤ। ਤੇ ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਅੱਜ ਦਾ ਇਸ ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਮੈਂ ਸੀਮਾ ਕਟਾਰੀਆ। ਪ੍ਰੋਗਰਾਮ ਗੀਤ ਪਿਟਾਰਾ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ। ਆਵਾਜ਼ ਹੈ ਸੁਰਿੰਦਰ ਕੌਰ ਦੀ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਸੀ ਹਰਭਜਨ ਸਿੰਘ ਨੇ ਅਤੇ ਸੰਗੀਤ ਦਿੱਤਾ ਸੀ ਕੇ ਪੰਨਾ ਲਾਲ ਨੇ। ਪ੍ਰੋਗਰਾਮ ਗੀਤ ਪਿਟਾਰਾ ਅਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਆਨੰਦ ਮਾਣੋਗੇ ਸਦਾਬਹਾਰ ਪੰਜਾਬੀ ਗੀਤਾਂ ਦਾ। ਅਤੇ ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਰਿਪੁਦਮਨ ਸ਼ੈਲੀ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਉੱਚਾ ਟੋਲਾ ਵੇ ਜਾਂਦਾ ਏ ਤੇਰੇ ਨਾਲ ਸਾਡਾ ਪੋਲਾ ਵੇ।
1: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ, ਸਮਾਂ 10:07 ਅਤੇ 35 ਸਕਿੰਟ ਦਾ ਅਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਗੀਤ ਦੇ ਬੋਲ ਲਿਖੇ ਨੇ ਹਰਚਰਨ ਪਰਵਾਨਾ ਨੇ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ ਸੁਦੇਸ਼ ਕੁਮਾਰੀ ਦੀ ਆਵਾਜ਼ ਦੇ ਵਿੱਚ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 10:14 ਤੇ 26 ਦਾ ਤੇ ਜਾਰੀ ਹੈ ਜੀ ਪ੍ਰੋਗਰਾਮ ਗੀਤ ਪਿਟਾਰਾ। ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣ ਰਹੇ ਹੋ ਸਦਾਬਹਾਰ ਪੰਜਾਬੀ ਗੀਤ ਤੇ ਹੁਣ ਪੇਸ਼ ਹੈ ਗੀਤ ਸੁਰਿੰਦਰ ਕੌਰ ਤੇ ਗੁਰਮੇਲ ਸਿੰਘ ਪੰਛੀ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਹਰਦੇਵ ਦਿਲਗੀਰ ਨੇ ਤੇ ਸੰਗੀਤਬੱਧ ਕੀਤਾ ਹੈ KS ਨਰੂਲਾ ਨੇ।

ਬੱਤੀ ਤੰਦਾਂ ਵਿੱਚੋਂ ਜੋ ਤੂੰ ਮੰਗਿਆ ਨੀ ਗੋਰੀਏ ਕੀਤਾ ਹਾਜ਼ਰ ਮੈਂ ਉਹ ਪੱਟਦੀਏ ਡੋਰੀਏ ਤੇਰੇ ਉੱਤੋਂ ਕੁਰਬਾਨ ਦਿਲੋਂ ਮੇਰੀ ਜਿੰਦ ਜਾਨ ਚਾਟੇ ਤੇਰੇ ਨਾ ਤੇ ਉਮਰ ਲਿਖਾਊ ਨੀ ਕਾਲੀਆਂ ਲਿਆ ਤੂੰ ਮੈਂ ਗੋਰੇ ਰੰਗ ਦਾ ਟੋਰ ਬਣ ਜਾਊ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਸੀ ਸਨਮੁਖ ਸਿੰਘ ਆਜ਼ਾਦ ਨੇ। ਸਮਾਂ 10:21 ਅਤੇ 32 ਸਕਿੰਟ ਦਾ ਅਤੇ ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਤੁਸੀਂ ਸੁਣ ਰਹੇ ਹੋ ਸਦਾਬਹਾਰ ਪੰਜਾਬੀ ਗੀਤ। ਅਤੇ ਹੁਣ ਪੇਸ਼ ਹੈ ਗੀਤ ਰੰਜਨਾ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਅਮਰੀਕ ਤਲਵੰਡੀ ਨੇ ਅਤੇ ਸੰਗੀਤ ਦਿੱਤਾ ਹੈ ਸੁਰਿੰਦਰ ਸ਼ਿੰਦਾ ਨੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਸਟੂਡੀਓ ਵਿਚ ਮੌਜੂਦ ਹੋਣਗੇ ਸਾਬਕਾ IAS ਆਫਿਸਰ ਅਤੇ ਕਨਵੀਨਰ BJP ਬਠਿੰਡਾ ਲੋਕ ਸਭਾ ਕੌਨਸਟੀਚੁਐਂਸੀ ਬੀਬਾ

ਆਕਾਸ਼ਵਾਣੀ ਦੇ ਸੂਝਵਾਨ ਨੇ ਸਰੋਤਿਓ ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਦੇ ਅੰਤਰਗਤ ਮਿਤੀ 4 ਸਤੰਬਰ 2026 ਦਿਨ ਸ਼ੁੱਕਰਵਾਰ ਤੁਸੀਂ ਸੁਣੋਗੇ ਜਿੱਤ ਦਾ ਭਰੋਸਾ।

ਸਰੋਤਿਓ ਵਾਚਕ ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਗੁਰਦੀਪ ਗਿੱਲ ਤੇ ਬਲਜੀਤ ਸ਼ਰਮਾ। ਦੋਸਤੋ, ਇੱਕ ਨਵੀਂ ਆਸ, ਨਵੀਂ ਮਿਹਨਤ, ਨਵੀਂ ਉਮੀਦ ਦੇ ਨਾਲ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ, ਇੱਕ ਨਵਾਂ ਵਿਸ਼ਾ ਆਪ ਜੀ ਨੂੰ ਇਸ ਵਿਸ਼ੇ ਨੂੰ ਸੁਣ ਕੇ ਸਿੱਖਣ ਨੂੰ ਮਿਲੇਗਾ। ਨੋਟ ਕਰ ਲੋ, ਵਿਸ਼ਾ ਸਾਡਾ ਰਹੇਗਾ ਜਿੱਤ ਦਾ ਭਰੋਸਾ ਭਾਗ ਪਹਿਲਾ, ਮਿਤੀ 4 ਸਪਟੈਂਬਰ 2026, ਦਿਨ ਸ਼ੁੱਕਰਵਾਰ, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5 ਵਜੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 4 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਤੇ ਇਸ ਵਾਰ ਦੇ ਪ੍ਰੋਗਰਾਮ ਦੇ ਵਿੱਚ ਗੱਲ ਹੋਵੇਗੀ ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕ੍ਰਿਸ਼ਮਾ ਕਪੂਰ ਦੀ।

ਸਮਾਂ ਸਟੂਡੀਓ ਦੀ ਘੜੀ ਮੁਤਾਬਿਕ 10:33:07 ਦਾ ਹੈ ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਸਦਾਬਹਾਰ ਪੰਜਾਬੀ ਗੀਤ ਤੇ ਹੁਣ ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਆਵਾਜ਼ ਹੈ ਰਣਜੀਤ ਕੌਰ ਦੀ।

ਕਿਸਾਨ ਵੀਰੋ ਤੇ ਕਿਸਾਨ ਭੈਣੋ, ਮਿਤੀ 3 ਸਤੰਬਰ 2026 ਸ਼ਾਮ ਦੇ 5 ਵਜੇ ਅਸੀਂ ਗੱਲਬਾਤ ਕਰਾਂਗੇ ਹਰ ਤਰ੍ਹਾਂ ਦੇ ਅਨਾਜ ਅਤੇ ਡਰੈਗਨ ਫਰੂਟ ਦੀ ਸਫਲ ਖੇਤੀ ਨਾਲ ਨਵਾਂ ਰਾਹ ਦਿਖਾਉਣ ਵਾਲੇ ਅਗਾਂਹਵਧੂ ਕਿਸਾਨ ਸਰਦਾਰ ਇੰਦਰਜੀਤ ਸਿੰਘ ਜੀ ਨਾਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਤੇ ਮੁਲਾਕਾਤੀ ਹੋਣਗੇ ਮਨਦੀਪ ਕੋਟਲੀ। ਤਾਂ ਸੁਣਨਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਕਿਸਾਨ ਬਾਣੀ, ਮਿਤੀ 3 ਸਤੰਬਰ 2026 ਸ਼ਾਮ ਦੇ 5 ਵਜੇ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਸਮਾਂ 10:44 ਦਾ, ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਸ ਤੇ, ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਜੀ। ਅਤੇ ਸਮਾਂ 10:44 ਦਾ ਹੈ ਜੀ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਹਰਚਰਨ ਗਰੇਵਾਲ ਅਤੇ ਰਜਿੰਦਰ ਰਾਜਨ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਰਾਏਕੋਟੀ ਨੇ ਅਤੇ ਸੰਗੀਤ ਦਿੱਤਾ ਹੈ ਦਰਸ਼ਨ ਸਿੰਘ ਨੇ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ ਨਰਿੰਦਰ ਬੀਬਾ ਤੇ ਅਜੀਤ ਰਾਹੀ ਦੀਆਂ ਆਵਾਜ਼ਾਂ ਦੇ ਵਿੱਚ। ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਦੋਗਾਣਾ ਗੀਤ, ਕੁਲਦੀਪ ਮਾਣਕ ਤੇ ਸਤਿੰਦਰ ਬੀਬਾ ਦੀਆਂ ਆਵਾਜ਼ਾਂ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ।

ਇਹ ਗੀਤ ਤੁਸੀਂ ਸੁਣ ਰਹੇ ਸੀ ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਇਸੇ ਗੀਤ ਨਾਲ ਹੀ ਪ੍ਰੋਗਰਾਮ ਗੀਤ ਪਿਟਾਰਾ ਦਾ ਵੇਲਾ ਇੱਥੇ ਹੀ ਮੁੱਕਦਾ ਹੈ। ਮੈਨੂੰ ਸੀਮਾ ਕਟਾਰੀਆ ਨੂੰ ਦਿਓ ਆਗਿਆ, ਨਮਸਕਾਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 10:59:30। ਹੁਣ ਤੋਂ ਕੁਝ ਪਲਾਂ ਬਾਅਦ ਠੀਕ 11 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ ਉਸ ਦੇ ਤੁਰੰਤ ਬਾਅਦ 11:05 ਤੋਂ ਰਿਲੇ ਕਰਾਂਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਤੇ ਹੁਣ ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਅਸੀਂ ਕਰਦੇ ਹਾਂ ਡੀਅਰ ਜੀ,
1: ਤੂੰ ਤਾਂ ਸਾਡੀ ਫੇਰ ਨਹੀਂ ਕਰਦਾ।
0: ਉਹ ਅਸੀਂ ਕਰਦੇ ਹਾਂ ਕੀ?
1: ਟਾਈਮ ਉੱਤੇ ਫੇਰ ਨਹੀਂ ਕਰਦਾ।
0: ਹਾਂ ਹਾਂ ਕਰਦੇ ਹਾਂ ਟਾਈਮ ਸਪੇਅਰ।
1: ਫੇਰ ਨਹੀਂ ਕਰਦਾ ਮੈਂ ਹੀ ਤੇਰੇ ਪਿੱਛੇ।
0: ਆਲਰਾਈਟ, ਆਪ ਸੁਣ ਰਹੇ ਹੈਂ ਬਾਲੀਵੁੱਡ ਟ੍ਰੇਲਸ ਔਰ ਹਮ ਯਹਾਂ ਪੇ ਆਪਕੋ ਬਤਾਨਾ ਚਾਹਤੇ ਹੈਂ ਕਿ ਇੱਕ ਆਨੇ ਵਾਲੀ ਮੂਵੀ ਹੈ ਜਿਸਕਾ ਟ੍ਰੇਲਰ ਰਿਲੀਜ਼ ਹੁਆ ਹੈ, 18 ਸਪਟੈਂਬਰ ਕੋ ਆਏਗੀ। ਫਿਲਮ ਹੈ ਵਾਈਬ ਔਰ ਫਿਲਮ ਕੇ ਅੰਦਰ you know, after a long, long time, Preeti Zinta ko aap dekhenge kaam karte ho. Aur Preeti Zinta, jaisa abhi sab log jante hain ki Mumbai mein nahi rehti hain, America mein rehti hain. Unhone ek videshi se shaadi ki thi aur ab unke wahan pe family hai. To Vibe ke liye shoot karte hue, it's a comedy sort of you know movie. To ye 18 ghante tak kaam kar rahi thi aur keh rahi hain ki Deepika jo hain wo 8 ghante ke liye kehti hain aur hum 18 ghante kaam main isliye bhi kar rahi thi ki main sab kuch jaldi se jaldi apna you know apna part पूरा प्ले करके और मैं वापस अपने बच्चों के पास अमेरिका जाना चाहती थी। तो यही बात तो दीपिका कह रही थी कि वो जल्दी से 8 घंटे काम करके रोज अपने बच्चों के पास जल्दी जाना चाहती हैं। खैर, दो नजरिए एक ही कारण, वर्क बैलेंस फैमिली बैलेंस कैसे की जाए, इट्स वेरी टफ बट यस पीपल डू इट। बॉम्बे शहर की उमड़ती घुमड़ती ये लहर, बॉलीवुड ट्रेल्स आप तक।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 1.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 11:59 ਤੇ 37 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:10 ਦਾ ਸਮਾਂ ਹੋ ਚੁੱਕਾ ਹੈ। ਆਓ ਸਰੋਤਿਓ, ਹੁਣ ਸੁਣਦੇ ਹਾਂ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਨੇ ਮੈਡਮ ਪਰਮਪਾਲ ਕੌਰ ਸਿੱਧੂ, ਫਾਰਮਰ IAS ਆਫਿਸਰ ਐਂਡ ਕਨਵੀਨਰ BJP ਬਠਿੰਡਾ ਲੋਕ ਸਭਾ ਕੌਂਸਟੀਚੁਐਂਸੀ, ਤੇ ਅੱਜ ਇਹਨਾਂ ਨਾਲ ਮੁਲਾਕਾਤ ਕਰ ਰਹੇ ਨੇ ਦਲਵੀਰ ਸਿੰਘ ਤੇ ਮਮਤਾ ਅਰੋੜਾ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਵਿੱਚ ਸਰੋਤਿਓ ਆਪ ਸਭ ਦਾ ਸਵਾਗਤ ਹੈ ਜੀ। ਤੁਸੀਂ 0164224331 ਡਾਇਲ ਕਰਕੇ ਪ੍ਰੋਗਰਾਮ ਦੇ ਵਿੱਚ ਸਿੱਧੀ ਸ਼ਮੂਲੀਅਤ ਕਰ ਸਕਦੇ ਹੋ। ਕੋਈ ਸਵਾਲ ਜਾਣਕਾਰੀ ਤੁਸੀਂ ਅੱਜ ਦੇ ਮਹਿਮਾਨ ਤੋਂ ਜਿਹੜਾ ਹੈ ਉਹ ਲੈ ਸਕਦੇ ਹੋ। 0164224331 ਡਾਇਲ ਕਰਨਾ ਹੈ, ਆਕਾਸ਼ਵਾਣੀ ਬਠਿੰਡਾ ਦਾ ਤੁਹਾਡਾ ਆਪਣਾ ਜਾਣਿਆ ਪਛਾਣਿਆ ਨੰਬਰ। ਅਤੇ ਸਾਡੇ ਨਾਲ ਨੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਵਿੱਚ ਰਿਟਾਇਰਡ IAS ਪਰਮਪਾਲ ਕੌਰ ਸਿੱਧੂ, ਜਿਹੜੇ ਕਿ ਪਿਛਲੀਆਂ ਸਰਕਾਰਾਂ ਦੌਰਾਨ ਵੱਖ ਵੱਖ ਬਹੁਤ ਹੀ ਮਜ਼ਬੂਤ ਅਤੇ ਜ਼ਿੰਮੇਵਾਰੀ ਵਾਲੇ ਅਹੁਦਿਆਂ ਦੇ ਉੱਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਤੁਹਾਡੇ 'ਚੋਂ ਬਹੁਤਿਆਂ ਨੂੰ ਨਜ਼ਰ ਆਏ ਹੋਣਗੇ। ਬਠਿੰਡਾ ਦੇ ਵਿੱਚ ਉਹ BDPO ਦੇ ਅਹੁਦੇ 'ਤੇ ਰਹੇ ਨੇ, ਇਸ ਤੋਂ ਇਲਾਵਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਵੀ ਜਿਹੜੀ ਹੈ ਉਹਨਾਂ ਦੀ ਸ਼ਮੂਲੀਅਤ ਰਹੀ ਆ ਆਪਣੇ ਸਮੇਂ ਦੌਰਾਨ। ਬੀਬਾ ਪਰਮਪਾਲ ਕੌਰ ਸਿੱਧੂ ਇੱਕ ਬਹੁਤ ਹੀ ਯੰਗ ਅਤੇ ਐਨਰਜੈਟਿਕ ਅਫਸਰਾਂ ਦੇ ਵਿੱਚ ਸ਼ੁਮਾਰ ਸਨ, ਅਤੇ ਜਿੰਨਿਆਂ ਕੁ ਸਾਡੇ ਸਰੋਤਿਆਂ ਦੇ ਵਿੱਚੋਂ ਉਹਨਾਂ ਦੇ ਨਾਲ ਪਿੰਡਾਂ ਦੇ ਵਿੱਚੋਂ ਆਲੇ ਦੁਆਲੇ 'ਚੋਂ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਕੰਮ ਦੇ ਜ਼ਰੀਏ ਮਿਲਣ ਦਾ ਮੌਕਾ ਮਿਲਿਆ ਹੋਊਗਾ, ਤਾਂ ਉਹਨਾਂ ਦੀ ਸ਼ਖਸੀਅਤ ਤੋਂ ਬਿਲਕੁਲ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ। ਕਿਉਂਕਿ ਲੋਕਾਂ ਨੂੰ ਉਸ ਸਮੇਂ ਵੀ ਜੇਕਰ ਕੋਈ ਮੁਸ਼ਕਿਲ ਆਉਂਦੀ ਸੀ ਤਾਂ ਆਊਟ ਆਫ ਦਾ ਵੇ ਜਾ ਕੇ ਵੀ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਵੀ ਮੈਡਮ ਪਰਮਪਾਲ ਕੌਰ ਸਿੱਧੂ ਜ਼ਿੰਮੇਵਾਰੀ ਨਾਲ ਉਹਨਾਂ ਦੀ ਤਨਦੇਹੀ ਦੇ ਨਾਲ ਸੇਵਾ ਕਰਦੇ ਨਜ਼ਰ ਆਏ ਸੀ ਆਪਣੇ ਵੱਖ ਵੱਖ ਅਹੁਦਿਆਂ ਦੌਰਾਨ। ਅਤੇ ਉਸ ਤੋਂ ਬਾਅਦ ਅਚਾਨਕ ਸਮਾਂ ਜਿਹੜਾ ਹੈਗਾ ਉਹ ਬਦਲਦਾ, ਜਿਹੜੀ ਸਿਆਸਤ ਦੀ ਐਂਟਰੀ ਹੈ ਮੈਡਮ ਦੀ ਪਰਮਪਾਲ ਕੌਰ ਸਿੱਧੂ ਹੋਣਾ ਦੀ, ਸਾਡੀ ਕੇਂਦਰੀ ਪਾਰਟੀ BJP ਦੇ ਵਿੱਚ ਹੁੰਦੀ ਹੈ, ਅਤੇ ਅਸੀਂ ਇਹੋ ਜਾਣਨ ਦੀ ਕੋਸ਼ਿਸ਼ ਕਰਾਂਗੇ

0: ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਜਿਹੜਾ ਲਾਈਵ ਪਬਲਿਕ ਗ੍ਰੇਵੀਅੰਸ ਪ੍ਰੋਗਰਾਮ ਹੈ ਜਿਹਦੇ ਵਿੱਚ ਆਕਾਸ਼ਵਾਣੀ ਬਠਿੰਡਾ ਵੱਖ ਵੱਖ ਸਮਾਜ ਦੇ ਵਿੱਚ ਸਿਰ ਕੱਢ ਲੋਕਾਂ ਨੂੰ, ਅਫਸਰ ਸਾਹਿਬਾਨਾਂ ਨੂੰ ਅਤੇ ਗਿਣੀਆਂ ਚੁਣੀਆਂ ਸ਼ਖਸੀਅਤਾਂ ਨੂੰ ਆਪ ਸਭ ਦੇ ਰੂਬਰੂ ਕਰਦਾ ਤਾਂ ਕਿ ਬਠਿੰਡਾ ਦੇ ਲੋਕਾਂ ਦੀਆਂ ਅਸਲ ਸਮੱਸਿਆਵਾਂ, ਪ੍ਰਸ਼ਾਸਨ, ਵਿਕਾਸ, ਰੁਜ਼ਗਾਰ, ਕਿਸਾਨ, ਮਹਿਲਾਵਾਂ, ਨੌਜਵਾਨ, ਉਹਨਾਂ ਨੂੰ ਜਵਾਬਦੇਹੀ ਨਾਲ ਜੋੜ ਕੇ ਕਿਹੋ ਜਿਹੀ ਕੋਸ਼ਿਸ਼ ਉਹ ਆਪਦੀ ਇਸ ਟਰਮ ਦੇ ਵਿੱਚ, ਦੂਜੀ ਟਰਮ ਦੇ ਵਿੱਚ ਸਿਆਸਤ ਦੇ ਵਿੱਚ ਕਰਕੇ ਫਿਰ ਤੋਂ ਸਮਾਜ ਸੇਵਾ ਦੇ ਵਿੱਚ ਉਹੋ ਜਿਹੀ ਹਲੀਮੀ ਦੇ ਨਾਲ ਆਪਣੀਆਂ ਸੇਵਾਵਾਂ ਨਜ਼ਰ ਆਉਣਗੇ। ਮੇਰੀ ਮੁਰਾਦ ਆ ਬੀਬਾ ਪਰਮਪਾਲ ਕੌਰ ਸਿੱਧੂ ਹੋਣਾ ਤੋਂ। ਮੈਮ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ 'ਚ, ਆਕਾਸ਼ਵਾਣੀ ਬਠਿੰਡਾ ਦੀ ਸਮੁੱਚੀ ਟੀਮ ਵੱਲੋਂ, ਸਾਡੇ ਸਟੇਸ਼ਨ ਡਾਇਰੈਕਟਰ ਬਲਜੀਤ ਸ਼ਰਮਾ ਜੀ ਵੱਲੋਂ।
1: ਬਹੁਤ ਬਹੁਤ ਧੰਨਵਾਦ ਦਲਬੀਰ ਜੀ, ਬਹੁਤ ਬਹੁਤ ਧੰਨਵਾਦ ਮਮਤਾ ਮੈਡਮ, ਤੁਸੀਂ ਮੈਨੂੰ ਅੱਜ ਮੌਕਾ ਦਿੱਤਾ ਆਪਣੇ ਸਰੋਤਿਆਂ ਦੇ ਰੂਬਰੂ ਕਰਾਇਆ, ਬਹੁਤ ਬਹੁਤ ਧੰਨਵਾਦ
0: ਜੀ। ਸਿਆਸਤ ਦੇ ਵਿੱਚ ਐਂਟਰੀ, ਮੈਮ ਸਾਰੇ ਹੀ ਹੈਰਾਨ ਸੀ ਜਦੋਂ ਤੁਹਾਡੀ ਐਂਟਰੀ ਹੋਈ ਹੈ, ਔਰ ਹੈਰਾਨ ਇਸ ਕਰਕੇ ਵੀ ਹੋਈ ਕਿਉਂਕਿ ਤੁਹਾਡਾ ਪਰਿਵਾਰ ਕਿਸੇ ਜਾਣ ਪਛਾਣ ਦਾ ਮਹਿਫੂਜ਼ ਨਹੀਂ ਹੈ, ਨਾ ਹੀ ਉਹਨੂੰ ਮਹਿਦੂਦ ਆ ਕਿ ਉਹਨੂੰ ਇਹ ਲੋੜ ਆ ਕਿ ਉਹ ਜਾਣ ਪਛਾਣ ਕਰਾਉਣ, ਗਿਣਤੀ ਦੇ ਪਰਿਵਾਰਾਂ 'ਚ ਆਉਂਦਾ ਪੰਜਾਬ ਦਿਆਂ 'ਚ, ਪਰ ਜਿਹੜੀ ਤੁਹਾਡੀ ਐਂਟਰੀ ਸੀ ਉਹ ਇੱਕਦਮ ਹਾਈਲਾਈਟ ਹੋਈ, ਲਾਈਮਲਾਈਟ ਹੋਈ, ਟਾਕ ਆਫ ਦਾ ਟਾਊਨ ਹੋਈ, ਕੀ ਕਾਰਨ ਸੀਗਾ ਕਿ ਜਿਸ ਸਿਆਸਤ ਦੇ ਵਿੱਚ ਤੁਸੀਂ ਆਏ ਹੋ, ਜਿਸ ਪਾਰਟੀ ਦੇ ਵਿੱਚ ਆਏ ਹੋ ਉਹਦੇ ਵਿੱਚ ਨਵੇਂ ਸੀ, ਪਰ ਜਿਹੜੀ ਆਪਦੀ ਤੁਹਾਡੇ ਪਰਿਵਾਰ ਦੀ ਪਾਰਟੀ ਸੀ ਉਹ ਬੜੀ ਪੁਰਾਣੀ ਅਤੇ ਸਿਰ ਕੱਢ ਲੋਕਾਂ ਦੇ ਵਿੱਚ ਨਾ ਆਉਣਾ, ਕਿਵੇਂ ਫਿਰ ਇਹ ਡਿਸੀਜਨ ਲਿਆ, ਕਿਸ ਤਰੀਕੇ ਦੀ ਸੋਚ ਸੀਗੀ?
1: ਦੇਖੋ, ਸਿਆਸਤ ਦੇ ਵਿੱਚ ਮੇਰੀ ਐਂਟਰੀ ਅਚਾਨਕ ਹੋਈ ਸੀ ਕਿਉਂਕਿ ਲੋਕ ਸਭਾ ਇਲੈਕਸ਼ਨਾਂ ਨੇੜੇ ਸੀਗੀਆਂ ਅਤੇ ਕਿਸੇ ਨੇ ਮੈਨੂੰ ਮੋਟੀਵੇਟ ਕਰਿਆ ਕਿ ਬਈ ਮੈਂ ਪਾਰਟੀ ਜੁਆਇਨ ਕਰਾਂ। ਪਰ ਉਸ ਤੋਂ ਪਹਿਲਾਂ ਲੰਬੇ ਸਮੇਂ ਤੋਂ ਮੈਂ ਬੀਜੇਪੀ ਤੋਂ ਪ੍ਰਭਾਵਿਤ ਸੀ। ਜੋ ਕੁਛ ਭਾਰਤ ਦੇ ਵਿੱਚ ਹੋ ਰਿਹਾ ਸੀਗਾ, ਜਿਹੋ ਜਿਹੇ ਫੈਸਲੇ ਮੋਦੀ ਸਾਹਿਬ ਨੇ, ਸਪੈਸ਼ਲੀ ਮੋਦੀ ਸਾਹਿਬ ਮੈਂ ਕਹੂੰਗੀ, ਬੀਜੇਪੀ ਤਾਂ ਪਹਿਲਾਂ ਵੀ ਸੀਗੀ, ਮੋਦੀ ਸਾਹਿਬ ਨੇ ਜੋ ਫੈਸਲੇ ਲਏ, ਕੁਛ ਅਜਿਹੇ ਫੈਸਲੇ ਵੀ ਲਏ ਜਿਹੜੇ ਕਿ ਉਹਨਾਂ ਤੋਂ ਬਿਨਾਂ ਮੈਂ ਕਹਿੰਦੀ ਹਾਂ ਵੀ ਕੋਈ ਲੈ ਹੀ ਨਹੀਂ ਸੀ ਸਕਦਾ। ਜਿਹਦੇ ਵਿੱਚ ਕਿ ਧਾਰਾ 370 ਹਟਾਉਣੀ ਇੱਕ ਬਹੁਤ ਵੱਡਾ ਫੈਸਲਾ ਸੀ, ਇਸ ਤਰ੍ਹਾਂ ਲੱਗਦਾ ਸੀ ਕਿ ਇਹ ਫੈਸਲਾ ਲੈਣ ਤੋਂ ਬਾਅਦ ਪਤਾ ਨਹੀਂ ਇੰਡੀਆ ਹੀ ਟੁੱਟ ਜੂਗਾ, ਪਰ ਉਹਨਾਂ ਨੇ ਐਡਾ ਵੱਡਾ ਫੈਸਲਾ ਲਿਆ। ਸੋ ਜਿਵੇਂ ਸਿਟੀਜ਼ਨਸ਼ਿਪ ਐਕਟ ਹੈ, GST ਲਾਗੂ ਕਰਨਾ, ਔਰ ਸਿੱਖਾਂ ਦੇ ਵਾਸਤੇ ਜੇ ਆਪਾਂ ਕਹੀਏ ਕਰਤਾਰਪੁਰ ਦਾ ਲਾਂਘਾ ਖੋਲ੍ਹਣਾ, ਕਿਉਂਕਿ ਦੋ ਨੇਸ਼ਨਸ ਜਿੱਥੇ ਇਨਵੋਲਵਡ ਹੋਣ ਤਾਂ ਉਹ ਵੀ ਫੈਸਲਾ ਵੱਡਾ ਹੀ ਹੁੰਦਾ। ਸੋ ਅਜਿਹੇ ਫੈਸਲੇ ਲਏ ਗਏ ਜਿਹੜੇ ਮੈਨੂੰ ਇੱਦਾਂ ਲੱਗਿਆ ਕਿ ਬੜੇ ਰੈਵੋਲਿਊਸ਼ਨਰੀ ਕਾਇੰਡ ਦੇ ਫੈਸਲੇ, ਔਰ ਜੇ ਮੋਦੀ ਜੀ ਨਾ ਆਉਂਦੇ ਇਹ ਫੈਸਲੇ ਲਏ ਹੀ ਨਹੀਂ ਸੀ ਜਾਣੇ। ਸੋ ਮੈਂ ਪਾਰਟੀ ਤੋਂ ਇਨ ਜਨਰਲ ਪ੍ਰਭਾਵਿਤ ਸੀ। ਵੈਸੇ ਵੀ ਜਿਹੜੀਆਂ ਸਕੀਮਾਂ ਉਹਨਾਂ ਨੇ ਲਾਗੂ ਕੀਤੀਆਂ, ਜਿਵੇਂ ਕਿ ਆਯੁਸ਼ਮਾਨ ਭਾਰਤ ਵਰਗੀ ਸਕੀਮ ਹੈ, ਜਿਹਦੇ ਵਿੱਚ ਜਿਹੜੀਆਂ ਕਿ ਆਪਾਂ ਸਿਰਫ ਫੋਰਨ ਕੰਟਰੀਜ਼ ਦੇ ਵਿੱਚ ਦੇਖਦੇ ਸੀ ਕਿ ਉੱਥੇ ਲੋਕਾਂ ਨੂੰ ਫ੍ਰੀ ਇਲਾਜ ਮਿਲਦਾ, ਔਰ ਜਿਸ ਦਾ ਫਾਇਦਾ ਅੱਜ ਮੈਂ ਕਹਿੰਦੀ ਹਾਂ ਕਿ ਗਰੀਬ ਪਰਿਵਾਰ ਵੀ, ਪਹਿਲਾਂ ਆਪਾਂ ਕਿਸੇ ਟਾਈਮ ਸੁਣਿਆ ਸੀ ਕਿ ਅਟਲ ਬਿਹਾਰੀ ਵਾਜਪਾਈ ਜੀ ਨੇ ਜਦੋਂ ਆਪਣੇ ਗੋਡੇ ਰਿਪਲੇਸ ਕਰਾਏ ਸੀ ਉਹਦਾ ਬੜਾ ਅਚੰਭਾ ਲੱਗਦਾ ਸੀਗਾ ਕਿ ਇਹ ਇੱਦਾਂ ਵੀ ਹੋ ਸਕਦਾ। ਪਰ ਹੁਣ ਉਹ ਚੀਜ਼ ਸਾਡੇ ਆਮ ਪਰਿਵਾਰ, ਪਿੰਡਾਂ ਦੇ ਵਿੱਚ ਲੋਕ ਨੀ ਰਿਪਲੇਸਮੈਂਟ ਸਟੰਟ ਪੈ ਰਹੇ ਆ ਲੋਕਾਂ ਦੇ, ਜਿਹੜੇ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਚਾਹੇ ਮਰ ਜਾਂਦੇ ਚਾਹੇ ਮੰਜਿਆਂ 'ਤੇ ਬੈਠ ਜਾਂਦੇ, ਪਰ ਉਹਨਾਂ ਦੇ ਕੰਮ ਹੋਣੇ ਨਹੀਂ ਸੀ ਜੇ ਕਿਤੇ ਆਯੁਸ਼ਮਾਨ ਭਾਰਤ ਦਾ ਕਾਰਡ ਨਾ ਹੁੰਦਾ। ਸੋ ਬੜਾ ਕੁਛ ਹੈ, ਇੰਡੀਆ ਦੀ ਟਰਾਂਸਫੋਰਮੇਸ਼ਨ NRIs ਵੀ ਆ ਕੇ ਦੇਖਦੇ ਆ ਕਿ ਨੈਸ਼ਨਲ ਹਾਈਵੇਜ਼ ਜਦੋਂ ਉਹ ਟਰੈਵਲ ਕਰਦੇ ਉਹ ਦੇਖਦੇ ਆ ਕਿ ਇੰਡੀਆ ਤਾਂ ਕਿੰਨਾ ਚੇਂਜ ਹੋ ਗਿਆ, ਡਿਜੀਟਲ ਇੰਡੀਆ ਜਿਹਨੂੰ ਕੋਈ ਸੋਚ ਨਹੀਂ ਸੀ ਸਕਦਾ। ਪੀ ਚਿਦੰਬਰਮ ਜੀ ਨੇ ਪਾਰਲੀਮੈਂਟ ਦੇ ਵਿੱਚ ਕਹਿਤਾ ਸੀਗਾ ਕਿ ਆਪ ਡਿਜੀਟਲ ਇੰਡੀਆ ਕੀ ਬਾਤ ਕਰਤੇ ਹੋ, ਇੱਥੇ ਮੇਲੇ ਲੱਗਦੇ ਆ, ਲੋਕ ਉੱਥੇ ਚੀਜ਼ਾਂ ਵੇਚਣ ਆਉਂਦੇ ਆ, ਰਿਮੋਟ ਏਰੀਆਜ਼ ਦੇ ਵਿੱਚ ਨਿੱਕੇ ਨਿੱਕੇ ਮੇਲੇ ਲੱਗਦੇ ਆ, ਉੱਥੇ ਲੋਕ ਕਿਵੇਂ ਪੇਮੈਂਟਸ ਕਰਨਗੇ, ਕਿਵੇਂ ਡਿਜੀਟਲ ਇੰਡੀਆ ਹੋਊਗਾ। ਪਰ ਹੁਣ ਆਪਾਂ ਦੇਖਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਜੇ ਆਪਾਂ ਰੌਕ ਗਾਰਡਨ ਦੇ ਬਾਹਰ ਬੈਠੇ ਦੇਖੀਏ, ਕੋਈ ਛੱਲੀਆਂ ਵੇਚ ਰਿਹਾ, ਉਹ ਵੀ ਡਿਜੀਟਲ ਪੇਮੈਂਟ ਲੈ ਰਿਹਾ। ਸੋ ਇਹ ਟਰਾਂਸਫੋਰਮੇਸ਼ਨਸ ਹੈ ਜਿਹੜੀਆਂ ਮੈਨੂੰ ਇੱਦਾਂ ਲੱਗਦਾ ਕਿ ਸਿਰਫ ਇਸ ਪਾਰਟੀ ਨੇ ਕੀਤੀਆਂ। ਏਮਸ, ਮੈਂ ਬੜਾ ਲੰਬਾ ਸਮਾਂ ਦਿੱਲੀ ਦੇ ਵਿੱਚ ਇੱਕ ਏਮਸ ਸੁਣਦੇ ਸੀ, ਹੁਣ ਇੰਡੀਆ ਦੇ ਵਿੱਚ 23 ਏਮਸ ਹੈ ਇਸ ਟਾਈਮ। ਸੋ ਬੜਾ ਕੁਛ ਹੈ ਜਿਹੜਾ ਚੇਂਜ ਹੋਇਆ, ਔਰ ਉਹਨਾਂ ਚੀਜ਼ਾਂ ਤੋਂ ਮੈਂ ਪ੍ਰਭਾਵਿਤ ਸੀ। ਮੈਨੂੰ ਇਹ ਲੱਗਦਾ ਕਿ ਜਿਹੜਾ 2047 ਦਾ ਬੀਜੇਪੀ ਦਾ ਸੁਪਨਾ ਹੈ, ਮੋਦੀ ਜੀ ਦਾ ਸੁਪਨਾ ਹੈ ਕਿ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ, ਉਹ ਅਵਸ਼ ਹੋਊਗਾ, ਅਤੇ ਉਹਦੇ ਵਿੱਚ ਜਿੰਨਾ ਕੰਟਰੀਬਿਊਸ਼ਨ ਅਸੀਂ ਕਰ ਸਕਦੇ ਹਾਂ ਉਹ ਕਰਨ ਦਾ ਮਨ ਸੀ, ਔਰ ਇਸ ਕਰਕੇ ਮੈਂ ਪਾਰਟੀ ਜੁਆਇਨ ਕੀਤੀ
2: ਜੀ। ਦਲਬੀਰ ਸਰ ਕਹਿੰਦੇ ਨਾ ਕੁਰਸੀ ਵੱਡੀ ਨਹੀਂ ਹੁੰਦੀ, ਕੁਰਸੀ ਉੱਤੇ ਬੈਠੇ ਲੋਕਾਂ ਨੇ ਕੀ ਕੀਤਾ ਹੁੰਦਾ, ਇਹ ਬੜੀ ਵੱਡੀ ਗੱਲ ਹੈ। ਅੱਜ ਮੈਮ ਨੂੰ ਮੈਂ ਬੀਜੇਪੀ ਇਹਦੇ ਆਗੂ ਵਜੋਂ ਨਹੀਂ, ਇੱਕ ਅਜਿਹੀ ਸ਼ਖਸੀਅਤ ਵਜੋਂ ਦੇਖ ਰਹੀ ਹਾਂ ਜਿਨ੍ਹਾਂ ਕੋਲ ਅਫਸਰਸ਼ਾਹੀ ਦਾ ਤਜਰਬਾ, ਸਿਆਸਤ ਦਾ ਮੌਜੂਦਾ ਅਨੁਭਵ ਵੀ ਹੈ, ਅਤੇ ਸਰੋਤਿਆਂ ਨੂੰ ਵੀ ਮੈਂ ਸੱਦਾ ਦਊਂਗੀ ਜੀ

0: 42 331 ਡਾਇਲ ਕਰੋ, ਤੁਸੀਂ ਵੀ ਮੈਮ ਨਾਲ ਆਪਣੀ ਐਕਸਪੀਰੀਅੰਸ, ਆਉਣ ਵਾਲੇ ਭਵਿੱਖ ਦੇ ਤਜਰਬੇ ਜਾਂ ਪਲੈਨਿੰਗ ਤੁਸੀਂ ਕੁਛ ਵੀ ਸਾਂਝਾ ਕਰ ਸਕਦੇ ਹੋ। ਨਾਲ ਹੀ ਵਟਸਐਪ ਰਾਹੀਂ ਜੇ ਤੁਹਾਡੀ ਕੋਈ ਮੁਸ਼ਕਿਲ ਹੈ ਤਾਂ ਕੋਸ਼ਿਸ਼ ਕਰਨਗੇ ਮੈਮ ਹੱਲ ਕਰਨ ਦੀ, 7173 7146 ਤੇ ਡਾਇਲ ਕਰਕੇ।
1: ਬਿਲਕੁਲ ਮੈਮ, ਜਦੋਂ ਤਜਰਬਾ ਜਿਹੜਾ ਹੈਗਾ ਅਫਸਰਸ਼ਾਹੀ ਦਾ ਹੋ ਜਾਂਦਾ ਤਾਂ ਤੁਸੀਂ ਇੱਕ ਬੜੇ ਮਹੱਤਵਪੂਰਨ ਅਹੁਦੇ ਤੇ ਰਹੇ ਸੀ, ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ। ਤੁਹਾਨੂੰ ਬੱਚਿਆਂ ਦੀਆਂ, ਪਰਿਵਾਰਾਂ ਦੀਆਂ ਲੋੜਾਂ ਜਿਹੜੀਆਂ ਹੈਗੀਆਂ ਬੜਾ ਨੇੜੇ ਤੋਂ ਹੋ ਕੇ ਤੁਸੀਂ ਦੇਖਿਆ। ਮੈਨੂੰ ਯਾਦ ਆ ਉਦੋਂ ਡਰੱਗ ਡੀ ਅਡਿਕਸ਼ਨ ਦੇ ਵਿੱਚ ਵੀ ਇੱਕ ਜਿਹੜਾ ਹੈਗਾ ਦੂਰਦਰਸ਼ਨ ਨੂੰ ਤੁਸੀਂ ਬੜੇ ਵਧੀਆ ਤਰੀਕੇ ਨਾਲ ਸੁਚਾਰੂ ਰੂਪ 'ਚ ਇੱਕ ਅੱਧੇ ਘੰਟੇ ਦੇ ਪ੍ਰੋਗਰਾਮ ਦਿੰਦੇ ਹੁੰਦੇ ਸੀ, ਪ੍ਰੋਜੈਕਟ ਦੇ ਵਿੱਚ ਸ਼ਾਮਿਲ ਸਨ। ਕੀ ਤੁਹਾਨੂੰ ਲੱਗਦਾ ਕਿ ਜਿਹੜੀ ਭਾਰਤ ਦੀ, ਵਿਕਸਿਤ ਭਾਰਤ ਦੀ ਗੱਲ ਤੁਸੀਂ ਕਰਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਵਿਕਸਿਤ ਹੋਣ ਲਈ ਤੁਹਾਨੂੰ ਕੀ ਲੱਗਦਾ ਕਿ ਕਿਹੋ ਜਿਹੇ ਮਾਰਕੇ ਮਾਰਨ ਦੀ ਲੋੜ ਆ?
2: ਦੇਖੋ, ਕੇਂਦਰ ਵੱਲੋਂ ਤਾਂ ਵਿਕਸਿਤ ਭਾਰਤ ਦੇ ਵਿੱਚ ਹਰ ਵਿਅਕਤੀ ਨੂੰ, ਹਰ ਸਟੇਟ ਨੂੰ, ਹਰ ਜਗ੍ਹਾ ਨੂੰ ਉਹਦੇ 'ਚ ਸ਼ਾਮਿਲ ਕਰਕੇ ਹੀ ਵਿਕਸਿਤ ਭਾਰਤ ਬਣਨਾ। ਕਿਸੇ ਇੱਕ ਤਬਕੇ ਬਿਨਾਂ, ਕਿਸੇ ਇੱਕ ਕੌਮ ਬਿਨਾਂ, ਕਿਸੇ ਇੱਕ ਸੂਬੇ ਬਿਨਾਂ ਵਿਕਸਿਤ ਭਾਰਤ ਨਹੀਂ ਬਣ ਸਕਦਾ। ਸੋ ਜਿਹੜੀ ਇਹ ਇਨਕਲੂਸਿਵ ਡਿਵੈਲਪਮੈਂਟ ਹੈ ਉਹਦੇ ਵਿੱਚ ਐਜੂਕੇਸ਼ਨ ਦਾ ਵੀ ਬੜਾ ਰੋਲ ਹੈ, ਪਰ ਕਿਉਂਕਿ ਜਿਹੜੀਆਂ ਕੇਂਦਰ ਦੀਆਂ ਸਕੀਮਾਂ, ਕੇਂਦਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ। ਹਰ ਚੀਜ਼ ਵਾਸਤੇ ਜੋ ਵੀ ਲੋੜਾਂ ਹੈਗੀਆਂ, ਵੱਖਰੀਆਂ ਵੱਖਰੀਆਂ ਸਕੀਮਾਂ, ਭਾਵੇਂ ਉਹ ਬਿਲਡਿੰਗਸ ਹੋਣ, ਭਾਵੇਂ ਉਹ ਟੀਚਰਸ ਦੀ ਰਿਕਰੂਟਮੈਂਟ ਹੋਵੇ, ਚਾਹੇ ਉਹ ਬੱਚਿਆਂ ਨੂੰ ਸਹੂਲਤਾਂ ਦੇਣੀਆਂ, ਉਹਨਾਂ ਨੂੰ ਵਰਦੀਆਂ ਦੇਣੀਆਂ, ਔਰ ਜਿਹੜੇ ਡਿਜ਼ੇਬਲਡ ਬੱਚੇ ਹੈਗੇ ਆ ਉਹਨਾਂ ਲਈ ਕਿਸੇ ਨੂੰ ਘੱਟ ਦਿਖਾਈ ਦਿੰਦਾ, ਐਨਕਾਂ, ਹੇਅਰਿੰਗ ਏਡਸ, ਹਰ ਤਰ੍ਹਾਂ ਦੇ ਬੱਚੇ ਲਈ ਕੋਈ ਨਾ ਕੋਈ ਜੇ ਜੋ ਉਹਨੂੰ ਜ਼ਰੂਰਤ ਹੈਗੀ ਹੈ ਉਸਦੇ ਮੁਤਾਬਕ। ਜਿਹੜਾ ਮਿਡ ਡੇ ਮੀਲ ਦੀ ਸਕੀਮ ਹੈ ਉਹ ਵੀ ਇਸ ਕਰਕੇ ਕਿ ਜੇ ਬੱਚੇ ਵਧੀਆ ਖਾਣਾ ਖਾਣਗੇ, ਉਹਨਾਂ ਦਾ ਪੇਟ ਭਰਿਆ ਹੋਊਗਾ, ਤੰਦਰੁਸਤ ਹੋਣਗੇ ਤਾਂ ਹੀ ਪੜ੍ਹ ਸਕਣਗੇ। ਸੋ ਕੋਈ ਕਸਰ ਕੇਂਦਰ ਵੱਲੋਂ ਨਹੀਂ ਛੱਡੀ ਗਈ, ਨਾ ਬੱਚਿਆਂ ਲਈ, ਨਾ ਟੀਚਰਸ ਲਈ, ਨਾ ਬਿਲਡਿੰਗਸ ਲਈ। ਪਰ ਕਿਉਂਕਿ ਪੰਜਾਬ ਇੱਕ ਵੱਖਰੇ ਤਰ੍ਹਾਂ ਦਾ ਸੂਬਾ ਹੈ, ਇੱਕੋ ਇੱਕ ਸੂਬਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤਾਂ ਉਹਨਾਂ ਨੇ ਬਹੁਤ ਸਾਰਾ ਪੈਸਾ ਜਾਂ ਤਾਂ ਡਾਇਵਰਟ ਕੀਤਾ ਹੋਇਆ ਵੱਖੋ ਵੱਖਰੀਆਂ ਸਕੀਮਾਂ ਦਾ। ਮੈਂ ਕੋਈ ਸਪੈਸੀਫਿਕਲੀ ਐਜੂਕੇਸ਼ਨ ਦੀ ਗੱਲ ਨਹੀਂ ਕਰਦੀ, ਬਟ ਬਹੁਤ ਸਾਰੀਆਂ ਸਕੀਮਾਂ ਦਾ ਪੈਸਾ ਉਹਨਾਂ ਨੇ
1: ਤੁਹਾਡੇ ਕਹਿਣ ਤੋਂ ਭਾਵ ਆ ਵੀ ਜਿਸ ਲਾਈਨ ਲਈ, ਜਿਸ ਫੰਡ ਨੂੰ ਜਿੱਥੇ ਯੂਜ਼ ਕਰਨਾ ਸੀ ਜਿਹੜੇ ਖੇਤਰ ਦੇ ਵਿੱਚ, ਉੱਥੇ ਨਹੀਂ ਹੋਇਆ, ਉਹ ਆਪਣੀ ਮਰਜ਼ੀ ਨਹੀਂ
2: ਹੋ ਰਿਹਾ। ਔਰ ਕਿਉਂਕਿ ਪੰਜਾਬ ਦਾ ਜਿਹੜਾ ਖਜ਼ਾਨਾ ਉਹ ਦਿਨ ਬ ਦਿਨ ਉਹਦੀ ਹਾਲਤ ਬੁਰੀ ਹੁੰਦੀ ਜਾਂਦੀ ਹੈ, ਆਪਣੀ ਕੰਟਰੀਬਿਊਸ਼ਨ ਵੀ ਜਿਹੜੀਆਂ ਸੈਂਟਰਲ ਗਵਰਨਮੈਂਟ ਦੀਆਂ ਸਕੀਮਸ ਹੈ ਕਿਸੇ 'ਚ 10%, 20%, 5%, 30% ਪਾਉਣਾ, ਤਾਂ ਉਹ ਨਹੀਂ ਪਾ ਸਕਦੇ। ਉਹਦਾ ਕਰਕੇ ਕੀ ਹੈਗਾ ਕਿ ਬਹੁਤ ਸਾਰੀਆਂ ਸਕੀਮਾਂ ਪੰਜਾਬ ਦੇ ਵਿੱਚ ਲਾਗੂ ਹੋਣ ਤੋਂ ਰਹਿ ਜਾਂਦੀਆਂ। ਹੁਣ ਹੋ ਕੀ ਰਿਹਾ ਕਿ ਵੀ ਬਿਲਡਿੰਗਸ ਦੇ ਨਾਮ 'ਤੇ ਸਿਰਫ ਜਿਹੜੀ ਕਲੀ ਕਰਾਤੀ, ਲਿਪਾ ਪੋਚੀ ਕਰਾਤੀ ਅਤੇ ਬਾਹਰ ਉਹਦੇ ਵਿੱਚ ਬੋਰਡ ਲਾਤਾ, ਜਾਣੀ ਜਿਹਨੂੰ ਕਹਿੰਦੇ ਆ ਕਿ ਪੀ ਆਰ ਦੇ ਉੱਤੇ ਜਾਂ ਇਸ਼ਤਿਹਾਰਬਾਜ਼ੀ ਦੇ ਉੱਤੇ ਜ਼ਿਆਦਾ ਜ਼ੋਰ ਹੈ, ਐਕਚੁਅਲ ਕੰਮ ਘੱਟ ਹੋ ਰਿਹਾ। ਹੁਣ ਬੱਚੇ ਤਾਂ ਸਕੂਲਾਂ ਦੇ ਵਿੱਚ, ਜਿੱਥੇ ਮੰਨ ਲਓ ਬੱਚੇ ਵੱਧ ਗਏ ਸਕੂਲ ਦੇ ਵਿੱਚ, ਉੱਥੇ ਉਹਦੇ ਮੁਤਾਬਕ ਬਿਲਡਿੰਗ ਨਹੀਂ ਵਧੀ। ਔਰ ਸਭ ਤੋਂ ਜਿਹੜੀ ਮਾੜੀ ਹਾਲਤ ਹੈ ਉਹ ਹੈਗੀ ਹੈ ਕਿ ਵੀ ਜਿਹੜੀ ਟੀਚਰਸ ਦੀ ਡਿਸਸੈਟਿਸਫੈਕਸ਼ਨ ਹੈ, ਬਹੁਤ ਸਾਰੇ ਸਕੂਲ ਹੈ ਜਿੱਥੇ ਟੀਚਰਾਂ ਦੀ ਘਾਟ ਹੈ, ਜਿੱਥੇ ਹੈਡਸ ਨਹੀਂ ਹੈਗੇ, ਔਰ ਬਹੁਤ ਸਾਰੇ ਟੀਚਰਸ ਡਿਸਸੈਟਿਸਫਾਈਡ ਹੈ। ਇਨ ਜਨਰਲ ਜਿਹੜੇ ਇੰਪਲੋਈਜ਼ ਹੈ ਉਹ ਸਰਕਾਰ ਤੋਂ ਬਹੁਤ ਡਿਸਸੈਟਿਸਫਾਈਡ ਹੈ। ਉਹਨਾਂ ਦਾ ਡੀਏ ਦਾ ਮੁੱਦਾ ਹੈ, ਸੜਕਾਂ 'ਤੇ ਆਏ ਹੋਏ ਹੈ। ਹੁਣ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਕਿ ਵੀ ਉਹਨਾਂ ਨੇ ਇਕੱਠ ਵੀ ਕਰੇ ਸੀ ਚੰਡੀਗੜ੍ਹ, ਸੈਕਟਰੀਏਟ ਦੇ ਵਿੱਚ ਵੀ ਆਪਦਾ ਰੋਸ ਪ੍ਰਦਰਸ਼ਨ ਕੀਤਾ, ਔਰ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਜਾਂ ਚੰਡੀਗੜ੍ਹ ਤੋਂ ਲੈ ਕੇ ਬਠਿੰਡੇ ਤੱਕ ਹਿਊਮਨ ਚੇਨਸ ਬਣਾਵਾਂਗੇ। ਇੰਪਲੋਈਜ਼ ਦੀ ਗੱਲ ਹੈ,
1: ਤੁਹਾਡਾ ਜਵਾਬ ਵਿੱਚ ਹੀ ਹੈ ਮੈਮ। ਸਾਡੇ ਕਾਲਰ
0: ਸਿਫਰ 1 54 42 331 ਹੋਏ ਜੀ ਡਾਇਲ। ਹੈਲੋ,
3: ਹੈਲੋ,
4: ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ, ਆਪਣਾ ਨਾਮ ਤੇ ਪਤਾ ਦੱਸ ਦਿਓ।
4: ਮੈਂ ਜੀ ਜ਼ਿਲ੍ਹਾ ਬਰਨਾਲਾ ਪਿੰਡ ਢਿੱਲਮਾ ਜਗਦੀਪ ਸਿੰਘ ਗਿੱਲ ਬੋਲਦਾ ਜੀ।
0: ਜੀ ਸਵਾਗਤ ਹੈ ਪ੍ਰੋਗਰਾਮ 'ਚ, ਤੇ ਮੈਮ ਨਾਲ ਕਿਹੜੀ ਗੱਲ ਸਾਂਝੀ ਕਰੋਗੇ?
4: ਮੈਂ ਮੈਡਮ ਨਾਲ ਇਹ ਗੱਲ ਸਾਂਝੀ ਕਰ ਰਿਹਾ ਜੀ, ਪੰਜਾਬ ਸਰਕਾਰ ਵੱਲੋਂ ਮੈਂ ਨੇਤਰਹੀਣ ਆ ਜੀ 100%।
0: ਜੀ ਜੀ,
4: ਤੇ ਮੈਂ ਜੀ 100% ਨੇਤਰਹੀਣ ਆ, ਮੇਰਾ ਉਹ ਬਣਿਆ ਹੋਇਆ ਆਪਣਾ ਸਰਟੀਫਿਕੇਟ 100% ਦਾ।
0: ਹਾਂਜੀ,
4: ਤੇ ਮੈਂ ਜੀ ਮੈਂ ਮੈਨੂੰ ਇਹ ਪੁੱਛਣਾ ਚਾਹੁੰਦਾ ਗਾ ਵੀ ਭਾਰਤ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਲੱਗੀ ਹੋਈ ਹੈ ਮੇਰੀ, ਭਾਰਤ ਸਰਕਾਰ ਵੱਲੋਂ ਲਵਾਉਣੀ ਚਾਹੁੰਦਾ ਜੀ ਮੈਂ ਪੈਨਸ਼ਨ ਸਕੀਮ ਦਾ ਲਾਭ ਲੈਣਾ ਚਾਹੁੰਦਾ ਗਾ, ਵੀ ਇਹ ਕਿਹੜੇ ਕਿਹੜੇ ਫਾਰਮ ਭਰਨੇ ਪੈਣੇ, ਕਿੱਥੇ ਭਰਨੇ ਪੈਣਗੇ?
2: ਤੁਸੀਂ ਜਿਹੜੇ ਸਮਾਜਿਕ ਸੁਰੱਖਿਆ ਦੇ ਆਫਿਸਰ ਹੋਣਗੇ ਤੁਹਾਡੇ ਜ਼ਿਲ੍ਹੇ ਦੇ ਵਿੱਚ, ਉਹਨਾਂ ਨੂੰ ਮਿਲੋ, ਉਹ ਤੁਹਾਡੇ ਫਾਰਮ ਭਰਨ ਦੇ ਵਿੱਚ ਮਦਦ ਵੀ ਕਰਨਗੇ ਔਰ ਤੁਹਾਨੂੰ ਪੈਨਸ਼ਨ ਲਵਾ ਕੇ ਵੀ ਦੇਣਗੇ। ਐਲੀਜੀਬਿਲਿਟੀ ਜਿਹੜਾ ਕ੍ਰਾਈਟੇਰੀਆ ਹੋਊਗਾ ਉਹ ਫੁਲਫਿਲ ਕਰਨਾ ਪਊਗਾ, ਪਰ ਤੁਸੀਂ ਜਿਹੜੇ ਸਮਾਜਿਕ ਸੁਰੱਖਿਆ ਵਿਭਾਗ ਹੈਗਾ ਉਹਨਾਂ ਨੂੰ ਮਿਲੋ।
0: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਮੈਮ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਵੈਸੇ ਜਿਸ ਤਰ੍ਹਾਂ ਤੁਸੀਂ ਆਪਣੀਆਂ ਚੁਣੌਤੀਆਂ ਹੁਣੇ ਦੱਸ ਰਹੇ ਸੀ, ਪੰਜਾਬ ਵਿੱਚ ਤੁਹਾਡੀ ਪਾਰਟੀ ਵੱਲੋਂ ਸਭ ਤੋਂ

0: ਪੋਲੀਟੀਕਲ ਪ੍ਰਾਇਓਰਿਟੀ ਫਿਰ ਕੀ ਸੋਚਦੇ ਹੋ ਤੁਸੀਂ, ਕੀ ਹੋਣੀ ਚਾਹੀਦੀ ਹੈ?
1: ਦੇਖੋ, ਜਦੋਂ ਵਿਕਸਿਤ ਭਾਰਤ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਪ੍ਰਾਇਓਰਿਟੀਜ਼ ਇੱਕ ਚੀਜ਼ ਹੈ, ਪਰ ਹਰ ਚੀਜ਼ ਨੂੰ ਹੀ ਪੂਰਾ ਕਰਨਾ ਪਊਗਾ, ਫਿਰ ਹੀ ਆਪਾਂ ਨੇਸ਼ਨ ਨੂੰ ਡਿਵੈਲਪ ਨੇਸ਼ਨ ਕਹਿ ਸਕਦੇ ਹਾਂ। ਨਾ ਆਪਾਂ ਯੂਥ ਨੂੰ ਛੱਡ ਸਕਦੇ ਹਾਂ, ਨਾ ਮਹਿਲਾਵਾਂ ਨੂੰ ਛੱਡ ਸਕਦੇ ਹਾਂ, ਨਾ ਗਰੀਬ ਨੂੰ ਛੱਡ ਸਕਦੇ ਹਾਂ, ਨਾ ਕਿਸਾਨ ਨੂੰ ਛੱਡ ਸਕਦੇ ਹਾਂ। ਸੋ ਹਰ ਤਰ੍ਹਾਂ ਦੀ ਡਿਵੈਲਪਮੈਂਟ ਹਿਊਮਨ ਰਿਸੋਰਸ ਦੀ ਪਲੱਸ ਜਿਹੜਾ ਇਨਵਾਇਰਮੈਂਟ ਦਾ ਧਿਆਨ ਰੱਖ ਕੇ ਆਪਾਂ ਜੇ ਡਿਵੈਲਪਮੈਂਟ ਕਰਾਂਗੇ ਤਾਂ ਹੀ ਆਪਾਂ ਆਪਣੇ ਆਪ ਨੂੰ ਡਿਵੈਲਪਡ ਨੇਸ਼ਨ ਕਹਾਵਾਂਗੇ, ਪੰਜਾਬ ਵੀ ਉਹਦੇ ਵਿੱਚ ਆਉਂਦਾ
0: ਜੀ।
1: ਤੇ ਮੈਂ ਕਹਿੰਦੀ ਹਾਂ ਕਿ ਕੇਂਦਰ ਦੀਆਂ ਇੰਨੀਆਂ ਜ਼ਿਆਦਾ ਸਕੀਮਾਂ ਹੈਗੀਆਂ ਕਿ ਜੇ ਉਹ ਸਾਰੀਆਂ ਦੀਆਂ ਸਾਰੀਆਂ ਪੰਜਾਬ ਦੇ ਵਿੱਚ ਠੀਕ ਤਰ੍ਹਾਂ ਲਾਗੂ ਹੋ ਜਾਣ ਤਾਂ ਪੰਜਾਬ ਦੇ ਵਿੱਚ ਕੋਈ ਕਮੀ ਰਹਿ ਹੀ ਨਹੀਂ ਸਕਦੀ। ਸ਼ਹਿਰਾਂ ਦੀ ਗੱਲ ਲੈ ਲਓ, ਜੇ ਆਪਾਂ ਪੀਣ ਵਾਲੇ ਪਾਣੀ ਜਾਂ ਸੈਨੀਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਅੰਮ੍ਰਿਤ ਭਾਰਤ ਸਕੀਮ ਹੈਗੀ ਹੈ, ਜਿਹਦੇ ਵਿੱਚ ਕਿ ਸ਼ਹਿਰਾਂ ਨੂੰ ਜਿੰਨਾ ਪੈਸਾ ਲੋੜ ਹੈਗਾ ਉਨਾ ਆ ਰਿਹਾ
0: ਜੀ।
1: ਸਵਾਲ ਇਹ ਹੈ ਕਿ ਉਹ ਠੀਕ ਤਰ੍ਹਾਂ ਲੱਗ ਜੇ, ਉਹ ਮਿਸ ਯੂਜ਼ ਨਾ ਹੋਵੇ ਜਾਂ ਉਹ ਡਿਵਰਟ ਨਾ ਹੋਵੇ
0: ਜੀ।
1: ਸੋ ਇਹ ਮੈਂ ਕਹਿਣਾ ਚਾਹੂੰਗੀ ਕਿ ਬਈ ਪ੍ਰਾਇਓਰਿਟੀ ਸਾਡੀ ਇਹ ਹੋਊਗੀ ਜੀ, ਜੇ ਇੱਥੇ ਬੀਜੇਪੀ ਦੀ ਸਰਕਾਰ ਆਉਂਦੀ ਹੈ ਤਾਂ ਕੇਂਦਰ ਦੀਆਂ ਜਿੰਨੀਆਂ ਵੀ ਸਕੀਮਾਂ ਉਹ ਹਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਇੱਥੇ ਲਾਗੂ ਹੋਣ, ਚਾਹੇ ਉਹ ਕਿਸਾਨਾਂ ਦੀਆਂ, ਕਿਸਾਨਾਂ ਦੀ ਹੁਣ ਮੁਸ਼ਕਿਲ ਲੈ ਲਓ ਕਿ ਫਸਲ ਬੀਮਾ ਯੋਜਨਾ ਹਰਿਆਣੇ ਦੇ ਵਿੱਚ ਲਾਗੂ ਹੈ, ਪੰਜਾਬ 'ਚ ਲਾਗੂ ਨਹੀਂ, ਉਹਦੇ ਨਾਲ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਕੇਵਲ ਉਹਨਾਂ ਦੀਆਂ ਫਸਲਾਂ ਦੇ ਬੀਮੇ ਨਾਲ ਹੁੰਦੀਆਂ। ਹੁਣ ਇੱਥੇ ਫਲੱਡਸ ਆ ਗਏ, ਮੀਂਹ ਵੱਧ ਆ ਗਿਆ, ਗੜੇ ਪੈ ਗਏ, ਬਿਮਾਰੀ ਪੈ ਗਈ, ਤਾਂ ਕਿਸਾਨ ਨੂੰ ਕੁਛ ਨਹੀਂ ਦਿਸਦਾ ਵੀ ਮੈਨੂੰ ਕਿੱਥੋਂ ਮੁਆਵਜ਼ਾ ਮਿਲੂ। ਔਰ ਪ੍ਰੋਮਿਸਿਸ ਮੁਆਵਜ਼ੇ ਦੀਆਂ ਹੁੰਦੀਆਂ, ਪਿੱਛੇ ਜੇ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰੀ ਕਿਹਾ ਸੀ ਕਿ ਮੈਂ ਮੁਰਗੀਆਂ ਦੇ ਵੀ ਪੈਸੇ ਦੇਊਂਗਾ, ਮਾਂਡਿਆਂ ਦੇ ਵੀ ਪੈਸੇ ਦੇਊਂਗਾ, ਬੱਕਰੀਆਂ ਦੇ ਵੀ ਪੈਸੇ ਦੇਊਂਗਾ, ਪਰ ਉਹ ਨਹੀਂ ਆਏ। ਜੇ ਫਸਲ ਬੀਮਾ ਯੋਜਨਾ ਹੋਵੇ ਤਾਂ ਕਿਸਾਨਾਂ ਨੂੰ ਬੜੀ ਛੇਤੀ ਹੀ ਉਹਨਾਂ ਦਾ ਹੋਏ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ। ਸੋ ਮੈਂ ਇਹ ਕਹਿਣਾ ਚਾਹੂੰਗੀ ਕਿ ਕੇਂਦਰ ਵੱਲੋਂ ਹਰ ਐਸਪੈਕਟ ਤੇ ਸਕੀਮ ਹੈਗੀ ਹੈ, ਯੂਥ ਵਾਸਤੇ, ਉਹਨਾਂ ਦੀ ਸੈਲਫ ਇੰਪਲੋਇਮੈਂਟ ਵਾਸਤੇ। ਪਿੱਛੇ ਜੇ ਮੋਦੀ ਜੀ ਨੇ ਇਹ ਵੀ ਕਿਹਾ ਕਿ ਮੈਂ 1 ਕਰੋੜ ਬੱਚੇ ਨੂੰ AI ਟ੍ਰੇਨ ਕਰਨਾ, ਹੁਣ ਉਹਦੇ ਵਿੱਚ ਪੰਜਾਬ ਦੇ ਕਿੰਨੇ ਬੱਚੇ ਹੋ ਪਾਉਂਦੇ ਆ ਮੈਂ ਕਹਿ ਨਹੀਂ ਸਕਦੀ, ਕਿਉਂਕਿ ਸਰਕਾਰ ਦੂਜੀ ਹੈ। ਆਫਟਰਆਲ ਸਟੇਟ ਦੇ ਵਿੱਚ ਕੋਈ ਵੀ ਸਕੀਮ ਹੁੰਦੀ ਹੈ ਸੈਂਟਰ ਦੀ, ਉਹਨੂੰ ਸਟੇਟ ਗਵਰਨਮੈਂਟ ਨੇ ਲਾਗੂ ਕਰਨੀ ਹੁੰਦੀ ਹੈ। ਜਿਵੇਂ ਕਿਸਾਨਾਂ ਦੀ ਫਸਲ ਬੀਮਾ ਯੋਜਨਾ ਨਹੀਂ ਲਾਗੂ ਹੋ ਸਕੀ ਤਾਂ ਸਟੂਡੈਂਟਸ ਦੀ ਜਿਹੜੀ AI ਵਾਲੀ ਟ੍ਰੇਨਿੰਗ ਵਾਲੀ ਸਕੀਮ ਹੈ ਕਿੰਨੀ ਕੁ ਲਾਗੂ ਹੋਊਗੀ, ਉਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਮਹਿਲਾਵਾਂ ਲਈ ਬੜੀਆਂ ਸਕੀਮਾਂ, ਮਾਤਰ ਵੰਦਨਾ ਯੋਜਨਾ, ਉਹਨਾਂ ਦੀ ਮੈਟਰਨਿਟੀ ਵੇਲੇ ਉਹਨਾਂ ਨੂੰ ਹੈਲਪ ਕਰਦੀ ਹੈ, ਸੈਲਫ ਇੰਪਲੋਇਮੈਂਟ ਦੀਆਂ ਸਕੀਮਾਂ ਜਿੱਥੇ ਵੈਮੈਨ ਨੂੰ ਟ੍ਰੇਨ ਕਰਕੇ।
2: ਬਿਲਕੁਲ ਜੀ, ਸਕੀਮਾਂ ਤੇ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਕਾਲਰ ਮਮਤਾ ਜੀ ਵੇਟ ਕਰ ਰਹੇ
0: ਜੀ। ਹੈਲੋ ਸਿਵਰਿਕ ਸਰ ਜੀ, ਹੈਲੋ, ਨਮਸਕਾਰ ਜੀ, ਆਪਣਾ ਨਾਮ ਤੇ ਪਤਾ ਦੱਸ ਦਿਓ।
3: ਨਮਸਕਾਰ ਜੀ ਮੈਡਮ ਜੀ, ਮੈਂ ਅਮਰਤ ਲਾਲ ਕੁੱਚਾ ਮੰਡੀ ਤੋਂ ਬੋਲ ਰਹੀ।
0: ਅਮਰਤ ਲਾਲ ਜੀ, ਪਹਿਲਾਂ ਨਾ ਰੇਡੀਓ ਸੈੱਟ ਤੋਂ ਦੂਰ ਹੋ ਜਾਓ, ਤੁਹਾਡੀ ਆਵਾਜ਼ ਸਾਡੇ ਤੱਕ ਸਾਫ਼ ਨਹੀਂ ਆ ਰਹੀ, ਤੁਸੀਂ ਰੇਡੀਓ ਸੈੱਟ ਤੋਂ ਦੂਰ ਹੋ ਜਾਓ।
3: ਇੱਕ ਮਿੰਟ ਹੋਲਡ ਰੱਖੋ, ਇੱਕ ਮਿੰਟ ਹੋਲਡ ਰੱਖੋ
0: ਜੀ। ਰੇਡੀਓ ਸੈੱਟ ਤੋਂ ਤੁਸੀਂ ਜਾਂ ਤਾਂ ਪਾਸੇ ਹੋ ਜਾਓ। ਬਿਲਕੁਲ, ਹਾਂਜੀ, ਹੈਲੋ,
3: ਹਾਂਜੀ, ਮੈਂ ਦੂਰ ਹੋ ਗਿਆ ਰੇਡੀਓ।
0: ਹਾਂਜੀ, ਹੁਣ ਬੋਲੋ ਤੁਸੀਂ ਆਪਣਾ ਸਵਾਲ ਮੈਮ ਕੋਲ।
3: ਮੈਮ, ਮੇਰੇ ਕੋਲ ਬੇਨਤੀ ਕਰਨਾ ਚਾਹੁੰਦਾ ਜੀ।
0: ਹਾਂਜੀ ਹਾਂਜੀ,
3: ਸਾਡੇ ਹਲਕੇ ਦੇ 2-3 ਕੰਮ ਤਾਂ ਹੈਗੇ, ਤੀਵਰੇ ਪਾਣੀ ਦੇ 2-3 ਕੰਮ ਦੇ ਹੈ
2: ਜੀ।
3: ਹੈਲੋ,
0: ਹਾਂਜੀ ਹਾਂਜੀ
2: ਹਾਂਜੀ, ਸੁਣ ਰਹੇ ਆ ਮੈਮ।
3: ਤੇ ਦੂਜੀ ਗੱਲ ਇਹ ਹੈ, ਮੈਂ ਮੈਡਮ ਜੀ ਨੂੰ ਬੇਨਤੀ ਕਰਨਾ।
0: ਹੈਲੋ, ਹਾਂਜੀ ਬੋਲੋ ਬੋਲੋ ਜੀ, ਸੁਣ ਰਿਹਾ ਸਨ।
3: ਮੈਂ ਬੇਨਤੀ ਕਰਦਾ ਜੀ, ਅਸੀਂ ਮੁਲਾਜ਼ਮਾਂ ਦਾ ਸਾਡਾ ਬਕਾਇਆ 6ਵੇਂ ਪੇ ਤੋਂ ਜਾਂਦਾ।
0: ਹਾਂਜੀ
2: ਜੀ,
3: ਮੈਡਮ ਆਪ ਉੱਥੇ ਸਾਡੇ ਮਹਿਕਮੇ ਚ ਡਿਪਟੀ ਡਾਇਰੈਕਟਰ ਰਹੇ ਹੈ।
0: ਹਾਂਜੀ,
3: ਉਹਨਾਂ ਨੂੰ ਕਹੋ ਕਿ ਤੁਹਾਨੂੰ ਚਿੱਠੀ ਕੱਢੋ ਨਾ, ਕਿ ਸਾਡੇ ਮਹਿਕਮੇ ਨੂੰ ਵੀ ਮੰਥਲੀ ਉਹ ਜਿਹੜੀ ਦੇ ਰਹੇ ਆ ਉਹ ਦਿੱਤੀ ਜਾਵੇ। ਮੇਰੀ ਗੱਲ ਕਰਾਓ ਮੈਡਮ ਜੀ। ਹਾਂ
0: ਮੈਡਮ, ਤੁਹਾਡੀ ਗੱਲ ਸੁਣ ਰਹੇ ਤੇ ਮੈਡਮ ਹੀ ਜਵਾਬ ਦੇ ਰਹੇ ਆ ਜੀ।
3: ਮੈਡਮ ਜੀ, ਮੈਂ ਬੇਨਤੀ ਕਰਨਾ, ਮੈਂ ਅਮਰਤ ਲਾਲ ਭੁੱਚਾ ਮੰਡੀ ਤੋਂ ਬੋਲਦਾ, ਪੰਚਾਇਤ ਸਕੱਤਰੀ ਬਲਾਕ ਨਥਾਣਾ।
0: ਹਾਂਜੀ ਹਾਂਜੀ, ਦੱਸੋ। ਹਾਂਜੀ ਹਾਂਜੀ,
2: ਤੁਹਾਡੀ DA ਦੀ ਜਿਹੜੀ ਗੱਲ ਹੈਗੀ ਆ,
0: ਤੁਸੀਂ DA ਦੀ ਗੱਲ ਕਰ ਰਹੇ ਹੋ?
3: ਨਹੀਂ, DA ਦੀ ਗੱਲ ਨਹੀਂ ਮੈਂ ਕਰ ਰਿਹਾ ਜੀ, 6ਵੇਂ ਬੇ ਕਮਿਸ਼ਨ ਦਾ ਜਿਹੜਾ ਬਕਾਇਆ ਦਿੱਤਾ ਜਾ ਰਿਹਾ ਹਰ ਇੱਕ ਮੁਲਾਜ਼ਮ ਨੂੰ।
0: ਹਾਂਜੀ, ਉਹ ਤੁਹਾਡਾ ਪਰਸਨਲ ਬਕਾਇਆ ਦੀ ਗੱਲ ਕਰਦੇ ਹੋ?
3: ਨਹੀਂ, ਮੇਰਾ ਪਰਸਨਲ ਕੋਈ ਨਹੀਂ ਹੈਗਾ ਜੀ।
0: ਹਾਂਜੀ,
3: ਮੈਂ ਸਰਕਾਰੀ ਤੌਰ ਤੇ ਕਹਿਣਾ ਕਿ ਸਾਡੇ ਮੁਲਾਜ਼ਮਾਂ ਦਾ ਜਿਹੜਾ ਬਕਾਇਆ ਮੈਡਮ ਜੀ, ਉੱਥੇ ਆਪ ਖੁਦ ਸੰਮਤੀ ਮੁਲਾਜ਼ਮਾਂ ਨੂੰ ਚਿੱਠੀ ਕਢਾਉਣ ਕੇ ਚਿੱਠੀ ਕੱਢੀ ਜਾਵੇ ਸੰਮਤੀ ਮੁਲਾਜ਼ਮਾਂ ਨੂੰ, ਕਿ ਸੰਮਤੀ ਮੁਲਾਜ਼ਮਾਂ ਦਾ ਜਿਹੜਾ 6ਵੇਂ ਪੇ ਕਮਿੰਦਾ ਮੰਥਲੀ ਜਿਹੜਾ ਬਕਾਇਆ 6,000 5,000 ਰੁਪਏ ਹਰ ਮਹੀਨੇ।
0: ਹਾਂ, ਮੇਰੀ ਬੇਨਤੀ ਹੈ ਅੰਮ੍ਰਿਤ ਲਾਲ ਜੀ, ਮੈਂ ਤੁਹਾਡੀ ਗੱਲ ਸਮਝ ਗਈ। ਦੇਖੋ, ਪੰਜਾਬ ਸਰਕਾਰ ਨਾਲ ਲਿੰਕਡ ਇਹ ਮਸਲਾ, ਅਸੀਂ ਇਸ ਮਸਲੇ ਨੂੰ ਚੱਕ ਸਕਦੇ ਹਾਂ। ਚਿੱਠੀ ਕੱਢਣ ਦੀ ਅੱਜ ਮੈਂ ਕਪੈਸਿਟੀ ਚ

0: ਨਹੀਂ ਹੈਗੀ ਕਿਉਂਕਿ ਪੰਜਾਬ ਸਰਕਾਰ ਨਾਲ ਤੁਹਾਡਾ ਜਿਹੜਾ ਮਸਲਾ ਹੈਗਾ ਇਹ ਲਿੰਕਡ ਹੈ। ਸਿਮੀਲਰਲੀ ਇਹ ਤੁਹਾਡੇ ਮਸਲੇ ਦੇ ਵਾਂਗ ਹੀ ਜਿਹੜਾ ਡੀਏ ਦਾ ਮਸਲਾ ਹੈ ਉਹ ਵੀ ਬਹੁਤ ਸਾਰੇ ਮੁਲਾਜ਼ਮਾਂ ਦਾ ਡੀਏ ਪੈਂਡਿੰਗ ਹੈ। ਔਰ ਮੈਂ ਆਪਣੀ ਪਾਰਟੀ ਵੱਲੋਂ ਵਿਸ਼ਵਾਸ ਦਿੰਦੀ ਹਾਂ ਕਿ ਜਿਹੜੇ ਵੀ ਮੁਲਾਜ਼ਮਾਂ ਦੇ ਅਜਿਹੇ ਮਸਲੇ ਹੋਣਗੇ ਜਿੱਥੇ ਉਹਨਾਂ ਦਾ ਰਾਈਟ ਬਣਦਾ ਉਹ ਅਸੀਂ ਸਰਕਾਰ ਆਉਣ ਤੇ ਜ਼ਰੂਰ 100% ਮੁਲਾਜ਼ਮਾਂ ਨੂੰ ਦੇਵਾਂਗੇ। ਜਦੋਂ ਵੈਸਟ ਬੰਗਾਲ ਦੇ ਵਿੱਚ ਬੀਜੇਪੀ ਦੀ ਸਰਕਾਰ ਆਈ ਔਰ ਪਹਿਲਾ ਹੀ ਬਜਟ ਉਹਨਾਂ ਨੇ ਇੱਕ ਮਹੀਨੇ ਦੇ ਅੰਦਰ ਅੰਦਰ ਉਹਨਾਂ ਦਾ 20% ਡੀਏ ਵਧਾਤਾ ਸੀਗਾ, ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਜਿਹੜੀ ਉੱਥੋਂ ਦੀ ਸਰਕਾਰ ਸੀਗੀ ਸੁਪਰੀਮ ਕੋਰਟ ਤੱਕ ਕੇਸ ਲੜੀ ਔਰ ਸੁਪਰੀਮ ਕੋਰਟ ਨੇ ਕਿਹਾ ਕਿ ਮੁਲਾਜ਼ਮਾਂ ਦਾ ਹੱਕ ਹੈ, ਉਹਦੇ ਬਾਵਜੂਦ ਉਹ ਸਰਕਾਰ ਨਹੀਂ ਸੀ ਦੇ ਰਹੀ ਔਰ ਬੀਜੇਪੀ ਨੇ ਉਹ ਆਉਣ ਸਾਰ ਲਾਗੂ ਕੀਤਾ। ਸਿਮੀਲਰਲੀ ਅਸੀਂ
1: ਹਾਂਜੀ ਹਾਂਜੀ ਸਾਡੇ ਭੁੱਚੋ ਮੰਡੀ ਦੇ ਵਿੱਚ ਜਿਹੜੇ ਵੀ ਲੋਕ ਗਲੀਆਂ ਨਾਲੀਆਂ ਦਾ ਕੰਮ ਕਰ ਥੋੜਾ ਜਿਹਾ ਸੀਵਰੇਜ ਦਾ ਸਮਾਜ ਸੇਵਕ ਦਾ ਥੋੜਾ ਜਿਹਾ ਚੋਮੰਡੀ ਵੱਲ ਧਿਆਨ ਦਿੱਤਾ ਜਾਵੇ ਇਸ ਗੱਲ ਕਰਦੇ ਮੈਂ ਕਮੇਟੀ ਨੂੰ।
0: ਕੋਈ ਨੀ ਜੀ ਮੈਂ ਤੁਹਾਡਾ ਮੁੱਦਾ ਚੱਕ ਸਕਦੀ ਹਾਂ ਇਸ ਟਾਈਮ, ਪਰ ਉਹ ਕਿਉਂਕਿ ਪੰਜਾਬ ਸਰਕਾਰ ਨਾਲ ਲਿੰਕਡ ਹੈ ਇਹ ਮੁੱਦੇ, ਮੈਂ ਉਸ ਬਾਰੇ ਆਪਦੀ ਪਾਰਟੀ ਵੱਲੋਂ ਨਹੀਂ ਕੁਛ ਕਹਿ ਸਕਦੀ। ਪਰਸਨਲ ਤੌਰ ਤੇ ਜਿਹੜੇ ਤੁਹਾਡੇ ਮੁੱਦੇ ਹੈਗੇ ਆ ਸਰਕਾਰ ਨਾਲ ਜਾਂ ਕਮੇਟੀ ਨਾਲ ਜ਼ਰੂਰ ਚੱਕਾਂਗੇ।
1: ਮੈਡਮ ਇੱਕ ਬੇਨਤੀ ਹੋਰ ਸੀ ਮੇਰੀ
2: ਜੀ।
1: ਹੈਲੋ
0: ਹਾਂਜੀ ਹਾਂਜੀ ਹਾਂਜੀ
1: ਮੈਂ ਅਮਰਤ ਲਾਲ ਬੋਲਦਾ ਭੁੱਚੋ ਮੰਡੀ ਤੋਂ, ਬਲਾਕ ਨਸਾਣਾ ਸੈਕਟਰੀ ਪੰਜਾਬ ਸੈਕਟਰੀ।
0: ਹਾਂਜੀ ਹਾਂਜੀ ਹਾਂਜੀ
1: ਪਹਿਚਾਣ ਲਿਆ ਮੈਡਮ ਜੀ?
0: ਹਾਂਜੀ ਪਹਿਚਾਣ ਲਿਆ ਜੀ ਪਹਿਚਾਣ ਲਿਆ।
1: ਇੱਕ ਮੇਰੀ ਹੋਰ ਬੇਨਤੀ ਜੀ, ਜੋ ਆਪਣੇ ਤੁਸੀਂ ਉੱਥੇ ਆਏ ਸੀ ਨਾ ਇੱਧਰ ਆਪਣੇ ਉਹਦੇ ਵਿੱਚ ਬਿਰਲਾ ਮਿਲ ਚ
2: ਜੀ?
0: ਹਾਂਜੀ ਹਾਂਜੀ
1: ਬਿਰਲਾ ਮਿਲ ਰਿਲੇਟਿਵ ਹੈ ਉਹ
3: ਜੀ। ਜਨਾਬ ਜਰਾ ਜਲਦੀ ਗੱਲ ਕਰੋ ਕਿਉਂਕਿ ਹੋਰ ਵੀ ਫੋਨ ਨੰਬਰ
0: ਜੀ ਮੈਂ ਤੁਹਾਨੂੰ ਜਾਣਦੀ ਆ, ਮੈਨੂੰ ਯਾਦ ਆ ਆਪਾਂ ਇਕੱਠਿਆਂ ਕੰਮ ਕੀਤਾ, ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਫੋਨ ਤੇ ਡਾਇਰੈਕਟ ਗੱਲ ਕਰ ਲਾਂਗੇ
1: ਆਪਾਂ। ਓਕੇ
3: ਜੀ ਜੀ ਬਹੁਤ ਬਹੁਤ ਸ਼ੁਕਰੀਆ। ਸਰੋਤਿਓ ਇੱਕ ਬੇਨਤੀ ਹੈ ਕਿ ਤੁਸੀਂ ਆਪਣੀ ਗੱਲ ਸ਼ਾਰਟਕਟ ਦੇ ਵਿੱਚ ਜ਼ਰੂਰ ਮੈਮ ਨਾਲ ਗੱਲ ਸਾਂਝੀ ਕਰੋ ਕਿਉਂਕਿ ਮੈਮ ਬਹੁਤ ਸਾਰੇ ਵਟਸਐਪ ਤੇ ਮੈਸੇਜ ਆਏ ਹੋਏ ਨੇ। ਇੱਕ ਬਲਜੀਤ ਸਿੰਘ ਹੈਗੇ ਨੇ ਜੀ, ਬਲਜੀਤ ਸਿੰਘ ਮਾਨ ਚੁੱਗੇ ਕਲਾ ਤੋਂ, ਮੈਮ ਉਹਨਾਂ ਨੇ ਆਪਣੀ ਪ੍ਰੋਬਲਮ ਥੋੜੀ ਲੰਬੀ ਲੈਟਰ ਚ ਲਿਖ ਕੇ ਭੇਜੀ ਹੈ, ਮੈਂ ਇਸੇ ਤਰ੍ਹਾਂ ਹੀ ਤੁਹਾਨੂੰ ਲੈਟਰ ਜਿਹੜਾ ਹੈ ਫਾਰਵਰਡ ਕਰ ਦੂੰਗੀ। ਉਹਨਾਂ ਦੀ ਬੇਟੀ ਦਾ ਮਸਲਾ ਆਧਾਰ ਕਾਰਡ ਦਾ ਜਿਹੜਾ ਕਿ ਕਿਤੇ ਸੁਣਵਾਈ ਨਹੀਂ ਹੋ ਰਹੀ, ਤਾਂ ਉਹ ਇਸੇ ਤਰ੍ਹਾਂ ਇਹ ਖਤ ਮੈਂ ਤੁਹਾਨੂੰ ਭੇਜ ਰਹੀ ਹਾਂ।
0: ਆਧਾਰ ਕਾਰਡ ਤਾਂ ਸਭ ਦਾ ਹੱਕ ਹੈ ਜੀ, ਆਧਾਰ ਕਾਰਡ ਜ਼ਰੂਰ ਬਣਨਾ ਵੀ ਚਾਹੀਦਾ ਔਰ ਬਣਾਵਾਂਗੇ ਵੀ, ਤੁਸੀਂ ਮੈਨੂੰ ਲੈਟਰ ਭੇਜੋ।
2: ਬਿਲਕੁਲ ਜੀ, ਤੁਹਾਡਾ ਜਿਹੜੇ ਇੰਨੇ ਗੰਭੀਰ ਮਸਲੇ ਤੁਸੀਂ ਆਕਾਸ਼ਵਾਣੀ ਐਫ ਐਮ ਬਠਿੰਡਾ ਨਾਲ ਸਾਂਝੇ ਕਰਦੇ ਹੋ, ਇਸ ਤੇ ਬਿਲਕੁਲ ਨਜ਼ਰਸਾਨੀ ਹੁੰਦੀ ਆ। ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਟੀਮ ਜਿਹੜੀ ਹੈ ਜਿੰਨੇ ਕੁ ਜੋਗੀ ਹੈਗੀ ਹੈ ਉਹ ਜ਼ਰੂਰ ਤੁਹਾਡੇ ਮਸਲੇ ਜਿਹੜੇ ਹੈਗੇ ਆ ਸਰਕਾਰੀ ਦਰਬਾਰੇ ਵੀ ਤੇ ਜਿਹੜੇ ਜੁਝਾਰੂ ਆਗੂ ਨੇ ਅੱਜ ਸਾਡੇ ਨਾਲ ਨੇ ਇਹਨਾਂ ਤੱਕ ਵੀ ਪਹੁੰਚ ਜਿਹੜੀ ਹੈਗੀ ਹੈ ਤੁਹਾਡਾ ਹੱਕ ਹੈਗਾ ਤੇ ਜ਼ਰੂਰ ਇਹ ਮਸਲੇ ਹੱਲ ਕਰਾਉਣ ਲਈ ਤਤਪਰ ਰਹਿਣਗੇ, ਕੋਸ਼ਿਸ਼ ਕਰਨਗੇ, ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਨਗੇ। ਮੈਡਮ ਇੱਕ ਗੱਲ ਜਿਹੜੀ ਆਉਂਦੀ ਹੈ ਜਦੋਂ ਕਿਸਾਨ ਫਸਲੀ ਬੀਮੇ ਦੀ ਗੱਲ ਕਰਦੀ ਹੈ, ਆਪਾਂ ਸਾਰੇ ਕਿਸਾਨੀ ਪਰਿਵਾਰਾਂ ਨਾਲ ਸੰਬੰਧਿਤ ਹੈਗੇ ਹਾਂ, ਤਾਂ ਸਭ ਨੂੰ ਸਭ ਤੋਂ ਵੱਡੀ ਉਮੀਦ, ਕਿਉਂਕਿ ਅਸੀਂ ਲੋਕਾਂ ਨਾਲ ਵਿਚਰਦੇ ਹਾਂ, ਸਮਾਜ ਦੇ ਵਿੱਚ ਤੁਰੇ ਫਿਰਦੇ ਹਾਂ, ਹਰੇਕ ਵਰਗ ਦੇ ਨਾਲ ਗੱਲਾਂ ਚੱਲਦੀਆਂ ਨੇ, ਹਰੇਕ ਵਰਗ ਜਿਹੜਾ ਹੈਗਾ ਡਾਇਰੈਕਟਲੀ ਇਨਡਾਇਰੈਕਟਲੀ ਜਿਹੜਾ ਉਹ ਸਿਆਸਤ ਦੇ ਨਾਲ ਜੁੜਿਆ ਹੋਇਆ, ਤਾਂ ਲੋਕ ਮੁੱਦੇ ਜਿਹੜੇ ਹੈਗੇ ਆ ਜਿਹੜੇ ਟਾਕ ਆਫ ਦਾ ਟਾਊਨ ਬਣਦੇ ਨੇ ਉਹਦੇ ਵਿੱਚ ਇੱਕ ਇਹ ਵੀ ਹੈਗਾ ਕਿ ਕੀ ਜੇ ਬੀਜੇਪੀ ਆਉਂਦੀ ਹੈ ਤਾਂ ਜਿਹੜੇ ਇੰਨੇ ਕਰਜ਼ੇ ਕਿਸਾਨਾਂ ਦੇ ਉੱਤੇ ਚੜ੍ਹੇ ਆ ਕਿਵੇਂ ਚੜ੍ਹੇ ਆ, ਭਾਵੇਂ ਕਿਸਾਨਾਂ ਦੀ ਗਲਤੀ ਨਾਲ ਚੜ੍ਹੇ ਆ, ਭਾਵੇਂ ਕਿਸਾਨਾਂ ਦੀ ਮਜਬੂਰੀ ਨਾਲ ਚੜ੍ਹੇ ਆ, ਪਰ ਚੜ੍ਹ ਗਏ, ਕੀ ਕੇਂਦਰ ਸਰਕਾਰ ਤੁਹਾਡੇ ਪੰਜਾਬ ਦੇ ਸਾਰੇ ਲੀਡਰ ਉਹ ਤੱਕ ਪਹੁੰਚ ਕਰਦੇ ਆ, ਉਹਨਾਂ ਦੇ ਧਿਆਨ ਚ ਲਿਆਂਦਾ ਹੋਇਆ ਵੀ ਕਿਵੇਂ ਹੱਲ ਹੋ ਸਕਦਾ, ਕਿਉਂਕਿ ਇਹ ਬਹੁਤ ਵੱਡੇ ਮਸਲੇ ਆ।
0: ਕਰਦੇ ਆ ਜੀ ਬਿਲਕੁਲ, ਇਹਦਾ ਲਿਖ ਕੇ ਵੀ ਭੇਜਿਆ ਹੋਇਆ ਕੇਂਦਰ ਸਰਕਾਰ ਨੂੰ ਇੱਥੋਂ ਦੇ ਲੀਡਰ ਸਾਹਿਬਾਨ ਵੱਲੋਂ। ਸੋ ਉਹਦੇ ਜਿਹੜੇ ਮਸਲੇ ਹੈਗੇ ਆ ਕੁਛ ਪੰਜਾਬ ਸਰਕਾਰ ਨਾਲ ਲਿੰਕਡ ਹੈ, ਜ਼ਿਆਦਾਤਰ ਜਿਹੜੇ ਕਰਜ਼ੇ ਹੈਗੇ ਆ ਕੋਆਪਰੇਟਿਵ ਬੈਂਕ ਦੇ ਹੈਗੇ ਆ ਜਿਹੜਾ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਹੈ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ, ਬਹੁਤ ਸਾਰੇ ਮੁੱਦੇ ਬੀਜੇਪੀ ਦੀ ਸਰਕਾਰ ਆਉਣ ਤੇ ਹੀ ਪੰਜਾਬ ਦੇ ਵਿੱਚ ਹੱਲ ਹੋ ਸਕਦੇ ਹੈ, ਅਦਰਵਾਈਜ਼ ਅਸੀਂ ਜਿਹੜੇ ਵੀ ਮੁੱਦੇ ਹੈਗੇ ਉੱਥੇ ਚੱਕਦੇ ਰਹਿੰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕੁਛ ਨਾ ਕੁਛ ਹੱਲ ਜ਼ਰੂਰ ਹੋਊਗਾ।
2: ਜੀ ਮੈਮ
3: ਜੀ, ਮੈਮ ਤੁਸੀਂ ਗੱਲ ਕੀਤੀ ਰਾਜ ਸਰਕਾਰ ਜਿਹੜੀ ਆ ਉਹ ਆਪਣੀਆਂ ਜਿਹੜੀਆਂ ਜੋ ਵੀ ਉਹਨਾਂ ਨੇ ਸਕੀਮਸ ਦਿੱਤੀਆਂ ਉਹਨਾਂ ਦੀ ਖੂਬ ਐਡ ਪ੍ਰਮੋਸ਼ਨ ਵੀ ਹੋ ਰਹੀ ਹੈ, ਲੋਕਾਂ ਤੱਕ ਪਹੁੰਚ ਵੀ ਹੋ ਰਹੀ ਹੈ, ਜਿਹੜੀ ਕੇਂਦਰ ਦੀ ਸਰਕਾਰ ਹੈ ਉਸ ਦੀਆਂ ਸਕੀਮਸ ਦਾ ਤੁਸੀਂ ਕੀ ਕਰਦੇ ਹੋ ਜਾਂ ਤੁਹਾਡੇ ਕੀ ਪਹਿਲਕਦਮੀ ਹੋਏਗੀ ਜਾਂ ਪਹਿਲਾਂ ਕਦਮ ਕੀ ਹੋਣਗੇ ਕਿ ਲੋਕਾਂ ਤੱਕ ਉਹ ਸਕੀਮਾਂ ਪਹੁੰਚਣ ਜਾਂ ਲੋਕਾਂ ਨੂੰ ਉਹਨਾਂ ਦੀ ਨੌਲੇਜ ਵੀ ਹੋਵੇ?
0: ਦੇਖੋ ਜਿੱਥੋਂ ਤੱਕ ਕੇਂਦਰ ਦੀਆਂ ਸਕੀਮਾਂ ਹੈਗੀਆਂ ਲੋਕਾਂ ਨੂੰ ਕਾਫੀ ਅਵੇਅਰਨੈਸ ਹੈਗੀ ਵੀ ਹੈ, ਇਹ ਨਹੀਂ ਆਪਾਂ ਕਹਿ ਸਕਦੇ ਕਿ ਅਵੇਅਰਨੈਸ ਨਹੀਂ ਹੈਗੀ, ਪਰ ਜੇ ਉਹਨਾਂ ਨੂੰ ਥੋੜਾ ਮੋਡੀਫਾਈ ਕਰਨ ਦੀ ਕੋਸ਼ਿਸ਼, ਪੰਜਾਬ ਸਰਕਾਰ ਉਹਨਾਂ ਤੋਂ ਬੈਨੀਫਿਟ ਲੈਣ ਦੀ ਕੋਸ਼ਿਸ਼, ਉਹਨਾਂ ਨੂੰ ਆਪਣੀਆਂ ਸਕੀਮਾਂ ਦਿਖਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ,

0: ਉਹ ਤਾਂ ਖੈਰ ਇਹ ਸਰਕਾਰ ਨੇ ਜਿੰਨਾ ਇਹੋ ਜਿਹਾ ਕੁਛ ਕੀਤਾ ਪਹਿਲਾਂ ਕਦੇ ਕਿਸੇ ਨੇ ਨਹੀਂ ਸੀ ਕੀਤਾ, ਇੱਥੋਂ ਤੱਕ ਕਿ ਜਿਹੜੇ ਆਯੁਸ਼ਮਾਨ ਅਰੋਗਿਆ ਮੰਦਿਰ ਸੀ ਉਹ ਸਾਰੀ ਸਕੀਮ ਹੀ ਮੋਡੀਫਾਈ ਕਰਤੀ, ਮੋਡੀਫਾਈ ਕਰਕੇ ਉਹਨੂੰ ਮਹੱਲਾ ਕਲੀਨਿਕ ਦਾ ਨਾਮ ਦੇ ਕੇ, ਔਰ ਉਸ ਤਰ੍ਹਾਂ ਉਹ ਠੀਕ ਤਰ੍ਹਾਂ ਲਾਗੂ ਵੀ ਨਹੀਂ ਹੋਈ। ਚਲੋ ਨਾਮ ਵੀ ਦੇ ਲਿਆ ਉਹਨੂੰ ਠੀਕ ਤਰ੍ਹਾਂ ਲਾਗੂ ਤਾਂ ਕਰਦੇ, ਅੱਜ ਉੱਥੇ ਡਾਕਟਰ ਨਹੀਂ ਹੈਗੇ, ਦਵਾਈਆਂ ਨਹੀਂ ਹੈਗੀਆਂ। ਔਰ ਜਦੋਂ ਕੇਂਦਰ ਨੇ ਓਬਜੈਕਟ ਕੀਤਾ ਕਿ ਵੀ ਤੁਸੀਂ ਇਸ ਦਾ ਨਾਮ ਆਯੁਸ਼ਮਾਨ ਅਰੋਗਿਆ ਕੇਂਦਰ ਰੱਖੋ ਔਰ ਸਕੀਮ ਨੂੰ ਠੀਕ ਤਰ੍ਹਾਂ ਲਾਗੂ ਕਰੋ,
1: ਜੀ,
0: ਤਾਂ ਉਹਨਾਂ ਨੇ ਉਸ ਦਾ ਨਾਮ ਆਯੁਸ਼ਮਾਨ ਅਰੋਗਿਆ ਕੇਂਦਰ ਰੱਖਤਾ। ਪਰ ਜਿੱਥੇ ਡਾਇਰੈਕਸ਼ਨ ਵਾਸਤੇ ਕੋਈ ਲਾਉਣਾ ਸੀਗਾ ਬੋਰਡ, ਉਹ ਬੋਰਡ ਤੇ ਫੇਰ ਲਿਖਤਾ ਵੀ ਇਹ ਮੁਹੱਲਾ ਕਲੀਨਿਕ ਇੱਧਰ ਹੈ।
2: ਜੀ,
0: ਸੋ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ, ਔਰ ਬਹੁਤ ਸਾਰੀਆਂ ਸਕੀਮਾਂ ਦੇ ਪੈਸੇ ਇਹਨਾਂ ਨੇ ਇਸ਼ਤਿਹਾਰਬਾਜ਼ੀ ਦੇ ਵਿੱਚ ਜਾਂ ਇਸ ਤਰ੍ਹਾਂ ਮਤਲਬ ਉਹਦੇ ਵਿੱਚ ਹੀ ਲਾਤੇ, ਔਰ ਲੋਕ ਜਿਹੜੇ ਹੈਗੇ ਆ ਬਹੁਤ ਸਾਰੀਆਂ ਸਕੀਮਾਂ ਤੋਂ ਇਸ ਕਰਕੇ ਅੱਜ ਵਾਂਝੇ ਵੀ ਹੈ।

0: ਅੰਦਰ ਰੱਖੋ ਔਰ ਸਕੀਮ ਨੂੰ ਠੀਕ ਤਰ੍ਹਾਂ ਲਾਗੂ ਕਰੋ।
1: ਜੀ
0: ਤਾਂ ਉਹਨਾਂ ਨੇ ਉਸਦਾ ਨਾਮ ਆਯੁਸ਼ਮਾਨ ਅਰੋਗਿਆ ਕੇਂਦਰ ਰੱਖਤਾ, ਪਰ ਜਿੱਥੇ ਡਾਇਰੈਕਸ਼ਨ ਵਾਸਤੇ ਕੋਈ ਲਾਉਣਾ ਸੀਗਾ ਬੋਰਡ, ਉਹ ਬੋਰਡ ਤੇ ਫੇਰ ਲਿਖਤਾ ਵੀ ਇਹ ਮੁਹੱਲਾ ਕਲੀਨਿਕ ਇੱਧਰ ਹੈ।
2: ਜੀ
0: ਸੋ ਇੱਦਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਔਰ ਬਹੁਤ ਸਾਰੀਆਂ ਸਕੀਮਾਂ ਦੇ ਪੈਸੇ ਇਹਨਾਂ ਨੇ ਇਸ਼ਤਿਹਾਰਬਾਜ਼ੀ ਦੇ ਵਿੱਚ ਜਾਂ ਇਸ ਤਰ੍ਹਾਂ ਮਤਲਬ ਉਹਦੇ ਵਿੱਚ ਹੀ ਲਾਤੇ, ਔਰ ਲੋਕ ਜਿਹੜੇ ਹੈਗੇ ਆ ਬਹੁਤ ਸਾਰੀਆਂ ਸਕੀਮਾਂ ਤੋਂ ਇਸ ਕਰਕੇ ਅੱਜ ਵਾਂਝੇ ਵੀ ਹੈ। ਇੱਥੋਂ ਤੱਕ ਕਿ ਜਿਹੜਾ ਮੁਲਾਜ਼ਮਾਂ ਦਾ ਡੀਏ ਦਾ ਮਸਲਾ, ਉਹਦੇ ਵਿੱਚ ਵੀ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਜਿੰਨਾ ਚਿਰ ਇਹਨਾਂ ਦਾ ਡੀਏ ਨਹੀਂ ਦਿੰਦੇ ਉਨਾ ਚਿਰ ਤੁਸੀਂ ਇਸ਼ਤਿਹਾਰਬਾਜ਼ੀ ਤੇ ਪੈਸੇ ਖਰਚ ਕਰਨੇ ਬੰਦ ਕਰੋ, ਪਰ ਨਹੀਂ ਕਰੇ ਸਰਕਾਰ ਨੇ, ਅੱਜ ਵੀ ਉਹੀ ਕੁਛ ਹੋ ਰਿਹਾ। ਸੋ ਇਹਨਾਂ ਇਹਦੇ ਇਹ ਮੈਂ ਮੰਨਦੀ ਹਾਂ ਕਿ ਬਹੁਤ ਸਾਰੀਆਂ ਸਕੀਮਾਂ ਦੇ ਲਾਭ ਲੋਕਾਂ ਤੱਕ ਨਹੀਂ ਵੀ ਪਹੁੰਚ ਰਹੇ, ਹਾਲਾਂਕਿ ਕੇਂਦਰ ਦੀ ਇਹ ਕੋਸ਼ਿਸ਼ ਹੈ ਕਿ ਹਰ ਬੰਦੇ ਨੂੰ ਸਹੂਲਤ ਮਿਲੇ। ਕੇਂਦਰ ਵੱਲੋਂ ਕੋਈ ਕਸਰ ਨਹੀਂ, ਕੇਂਦਰ ਨੇ ਤਾਂ ਜਦੋਂ ਹਾਈਵੇ ਬਣਾਉਣਾ ਤਾਂ ਉਹਨਾਂ ਨੇ ਚਾਹੇ ਕਿਸੇ ਨੇ, ਚਾਹੇ ਕੋਈ ਬੀਜੇਪੀ ਨਾਲ ਸੰਬੰਧਿਤ ਹੈ, ਚਾਹੇ ਕੋਈ ਆਪ ਨਾਲ ਸੰਬੰਧਿਤ ਹੈ, ਸਾਰੇ ਉਸ ਤੇ ਟਰੈਵਲ ਕਰਦੇ ਆ। ਹਰ ਚੀਜ਼ ਅਖੀਰਲੇ ਬੰਦੇ ਤੱਕ ਪਹੁੰਚੇ, ਇਹ ਬੀਜੇਪੀ ਦੀ ਤੁਸੀਂ ਕਹਿ ਲਓ ਇੱਕ ਭਾਵਨਾ, ਇੱਕ ਆਈਡੀਓਲੋਜੀ ਹੈ ਜਿਹਨੂੰ ਅੰਤੋਦਿਆ ਕਹਿੰਦੇ ਆ ਕਿ ਵੀ ਜਿਹੜਾ ਅਖੀਰ ਤੇ ਖੜਾ ਬੰਦਾ ਹੈ, ਜਿਹੜਾ ਗਰੀਬ ਹੈ, ਉੱਥੋਂ ਤੱਕ ਸਹੂਲਤ ਪਹੁੰਚਣੀ ਚਾਹੀਦੀ ਹੈ। ਪਹਿਲਾਂ ਜਿਹੜੀਆਂ ਸਕੀਮਾਂ ਹੁੰਦੀਆਂ ਸੀ ਜਿਵੇਂ ਕਿ ਘਰਾਂ ਦੀ ਸਕੀਮ ਹੈ, ਕਾਂਗਰਸ ਗਵਰਨਮੈਂਟ ਵੇਲੇ ਹੁੰਦਾ ਸੀ ਕਿ ਉਹਦਾ ਇੱਕ ਟਾਰਗੇਟ ਹੁੰਦਾ ਸੀ ਕਿ ਇਸ ਸਟੇਟ ਦੇ ਵਿੱਚ ਇੰਨੇ ਘਰ ਬਣਨੇ ਆ। ਹੁਣ ਜਿਹੜੀ ਸਕੀਮ ਹੈ ਉਹ ਇਹ ਹੈਗੀ ਹੈ ਕਿ ਘਰ ਹਰ ਇੱਕ ਦਾ ਬਣਨਾ ਜਿਹਦੇ ਕੋਲ ਘਰ ਹੈ ਨਹੀਂ। ਜਦੋਂ ਤੱਕ ਹਰ ਇੱਕ ਦਾ ਘਰ ਨਹੀਂ ਬਣ ਜਾਂਦਾ, ਹਰ ਵਿਅਕਤੀ ਕੋਲ ਆਪਣਾ ਘਰ ਨਹੀਂ ਹੁੰਦਾ, ਉਦੋਂ ਤੱਕ ਉਹ ਸਕੀਮ ਬੰਦ ਨਹੀਂ ਹੋਣੀ। ਇਵੇਂ ਜੀ ਇੱਕ ਆਯੁਸ਼ਮਾਨ ਕਾਰਡ ਹੈ, ਹਰ ਬੰਦੇ ਕੋਲ ਹੋਣਾ ਚਾਹੀਦਾ
1: ਜੀ,
0: ਹੈ ਨਾ। ਸੋ ਉਹਨਾਂ ਨੇ ਕੋਈ ਟਾਰਗੇਟ ਨਹੀਂ ਰੱਖਿਆ ਕਿ ਇੱਥੇ ਲੱਖ ਬੰਦੇ ਦਾ ਕਾਰਡ ਬਣਾਉਣਾ ਜਾਂ 50,000 ਦਾ ਕਾਰਡ ਬਣਾਉਣਾ, ਹਰ ਬੰਦਾ ਜਿਹੜਾ 70 ਸਾਲ ਤੋਂ ਉੱਤੇ ਹੈ ਉਸਦਾ ਕਾਰਡ ਬਣਨਾ ਜਾਂ ਗਰੀਬ ਹੈ, ਸੋ ਉਹ ਸਾਰੇ ਮੁਤਾਬਕ ਕੁਛ ਤਾਂ, ਕਿਉਂਕਿ ਪੰਜਾਬ ਸਰਕਾਰ ਕੋਲ ਆਪਣੀ ਕੰਟਰੀਬਿਊਸ਼ਨ ਦੇਣ ਨੂੰ ਹੈ ਨਹੀਂ, ਕਈ ਸਕੀਮਾਂ ਦੇ ਵਿੱਚ ਕੰਟਰੀਬਿਊਸ਼ਨ ਪੈਂਦੀ ਹੈ। ਕੰਟਰੀਬਿਊਸ਼ਨ ਇਸ ਕਰਕੇ ਪਵਾਈ ਜਾਂਦੀ ਹੈ ਕਿ ਥੋੜ੍ਹੀ ਜਿਹੀ ਸਟੇਟ ਗਵਰਨਮੈਂਟ ਉਹਦੇ ਪ੍ਰਤੀ ਥੋੜ੍ਹੀ ਜਿਹੀ ਸੀਰੀਅਸ ਹੋਵੇ, ਜਦੋਂ ਉਹਦੇ 'ਚ ਕੁਛ ਕੰਟਰੀਬਿਊਟ ਕੀਤਾ ਹੁੰਦਾ ਤਾਂ ਉਹਦੇ ਵੱਲ ਧਿਆਨ ਵੀ ਸਰਕਾਰ ਦਿੰਦੀ ਹੈ। ਇੱਕ ਤਾਂ ਕੰਟਰੀਬਿਊਸ਼ਨ ਦੇ ਵਾਜੋਂ ਇਹ ਚੀਜ਼ ਉਹ ਸਕੀਮਾਂ ਲਾਗੂ ਨਹੀਂ ਹੋ ਰਹੀਆਂ, ਦੂਜਾ ਪ੍ਰਚਾਰ ਪ੍ਰਸਾਰ ਹੋ ਸਕਦਾ ਆਮ ਆਦਮੀ ਪਾਰਟੀ ਸਰਕਾਰ ਜਾਣ ਬੁੱਝ ਕੇ ਵੀ ਨਾ ਕਰਨਾ ਚਾਹੁੰਦੀ ਹੋਵੇ ਉਹਨਾਂ ਸਕੀਮਾਂ ਦਾ, ਕਿ ਜੇ ਲੋਕਾਂ ਤੱਕ ਇਹ ਚੀਜ਼ਾਂ ਦਾ ਪਤਾ ਲੱਗ ਗਿਆ ਤਾਂ ਲੋਕ ਇਹਨਾਂ ਚੀਜ਼ਾਂ ਦੀ ਮੰਗ ਕਰਨਗੇ, ਫਿਰ ਸਾਨੂੰ ਕੰਟਰੀਬਿਊਸ਼ਨਸ ਵੀ ਪਾਉਣੀਆਂ ਪੈਣਗੀਆਂ, ਸਾਡਾ ਖਰਚਾ ਵੀ ਹੋਊਗਾ ਜਿਹੜਾ ਕਿ ਅਸੀਂ ਹੁਣ ਇਸ਼ਤਿਹਾਰਾਂ 'ਤੇ ਖਰਚ ਕਰ ਰਹੇ ਹਾਂ, ਪਲੱਸ ਕੇਂਦਰ ਦੀ ਸਰਕਾਰ ਦਾ ਪ੍ਰਚਾਰ ਪ੍ਰਸਾਰ ਵੀ ਹੋਊਗਾ, ਬੀਜੇਪੀ ਕਿਤੇ ਅੱਗੇ ਨਾ ਆ ਜਾਏ ਇਹ ਸਮਝ ਕੇ ਵੀ ਕਈ ਵਾਰੀ ਉਹਨਾਂ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ। ਪਰ ਕੇਂਦਰ ਵੱਲੋਂ ਕੋਈ ਕਮੀ ਨਹੀਂ, ਕੇਂਦਰ ਇਹ ਚਾਹੁੰਦਾ ਕਿ ਹਰ ਵਿਅਕਤੀ ਨੂੰ ਹਰ ਸਹੂਲਤ ਮਿਲੇ
2: ਜੀ। 01-64-242-3031 ਹੋ ਚੁੱਕਾ ਜੀ ਡਾਇਲ। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਰ, ਆਪਣਾ ਨਾਮ ਤੇ ਪਤਾ ਦੱਸ ਦਿਓ।
3: ਮੈਂ ਸੂਰਤਪੁਰੀ ਤੋਂ ਜਥੇਦਾਰ ਨੀਲਾ ਸਿੰਘ ਗੱਲ ਬੋਲਦਾ ਜੀ।
2: ਜੀ ਸਵਾਗਤ ਹੈ ਸਰ, ਤੇ ਕੀ ਸਵਾਲ ਹੈ ਮੈਮ ਕੋਲ ਤੁਹਾਡਾ?
3: ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਦਾ, ਪਰਮਪਾਲ ਜੀ ਦਾ ਵੀ, ਸਾਰਿਆਂ ਦਾ ਹੀ ਹੈ।
0: ਬਹੁਤ ਬਹੁਤ ਧੰਨਵਾਦ ਜੀ।
3: ਹਾਂਜੀ,
1: ਕੀ ਸਵਾਲ ਹੈ?
3: ਇਹ ਗੱਲ ਤੋਂ ਮੋਟੀਵੇਟ ਹੋ ਕੇ ਮੈਂ ਗੱਲ ਕਹਿਣਾ ਚਾਹੁੰਦਾ ਜੀ। ਮਤਲਬ ਕਿ ਜਿਹੜਾ ਇਹਨਾਂ ਨੇ ਕਿਸਾਨਾਂ ਵਾਲਾ ਮੁੱਦਾ ਚੱਕਿਆ ਹੈਗਾ ਵੀ ਕਰਜ਼ਾ ਮੁਕਤ ਵਾਲਾ, ਇਹ ਬਹੁਤ ਹੀ ਵਧੀਆ ਇਹਨਾਂ ਦਾ ਸ਼ਲਾਘਾਯੋਗ ਕੰਮ ਹੈਗਾ ਜੀ। ਇਹ ਨਾਲ ਤਾਂ ਮੈਂ ਵੀ ਮੋਟੀਵੇਟ ਹੋ ਕੇ ਮੈਂ ਵੀ ਜੁਆਇਨ ਕਰ ਲੂੰਗਾ ਜੀ ਬੀਜੇਪੀ।
0: ਬਹੁਤ ਬਹੁਤ ਧੰਨਵਾਦ ਜੀ।
1: ਕਿਸਾਨਾਂ ਦੀ ਸਮੱਸਿਆ ਜਿਹੜੀ ਹੈਗੀ ਹੈ, ਬਿਲਕੁਲ
3: ਪਰਮਪਾਲ ਜੀ, ਮੈਂ ਮਾਸਟਰ ਜੀ ਕੋਲੇ, ਮਲੂਕਾ ਸਾਹਿਬ ਕੋਲ ਤਾਂ ਜਾਂਦਾ ਹੁੰਦਾ ਹੀ ਰਹਿਣਾ ਜੀ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।
1: ਬਿਲਕੁਲ, ਜਦੋਂ ਲੋਕ ਮੁੱਦੇ ਜਿਹੜੇ ਹੈਗੇ ਆ, ਲੋਕਾਂ ਦੇ ਨਾਇਕ ਜਿਵੇਂ ਮੈਡਮ ਪਰਮਪਾਲ ਨੇ, ਉਹ ਹੱਲ ਕਰਨ ਦੀ ਕਪੈਸਿਟੀ ਰੱਖਦੇ ਆ ਜਾਂ ਉਠਾਉਣ ਦੀ, ਉਭਾਰਨ ਦੀ, ਹੱਲ ਕਰਾਉਣ ਦੀ ਕਪੈਸਿਟੀ ਰੱਖਦੇ ਆ, ਤਾਂ ਆਪ ਮੁਹਾਰੇ ਹੀ ਲੋਕ ਜਿਹੜੇ ਹੈਗੇ ਆ ਉਸੇ ਨੇਤਾ ਦੇ ਨਾਲ, ਲੀਡਰ ਦੇ ਨਾਲ ਜੁੜਦੇ ਆ। ਤਾਂ ਮੈਮ, ਜਦੋਂ ਤੁਸੀਂ ਸਿਆਸਤ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ 'ਚ ਸੀਗੇ, ਸਰਕਾਰੀ ਤੰਤਰ ਦਾ ਇੱਕ ਹਿੱਸਾ ਸੀਗੇ, ਮਜ਼ਬੂਤ ਹਿੱਸਾ, ਤਾਂ ਕੀ ਸਰਕਾਰਾਂ ਦਾ ਡਾਇਰੈਕਟ ਸਿੱਧਾ ਪ੍ਰੈਸ਼ਰ ਅਫਸਰਾਂ ਤੇ ਹੁੰਦਾ ਕਿ ਇਸੇ ਤਰੀਕੇ ਨਾਲ ਹੀ ਤੁਸੀਂ ਜਿਹੜੀ ਹੈਗੀ ਆਪਦੀ ਨੌਕਰੀ ਕਰਨੀ ਹੈ? ਕੀ ਤੁਸੀਂ ਉਸ ਸਮੇਂ ਸਰਕਾਰਾਂ ਦੇ ਨੂੰ ਅੱਖੋਂ ਪਰੋਖੇ ਵੀ ਕਰਦੇ ਹੋ ਬਹੁਤੇ ਮਸਲਿਆਂ 'ਚ, ਜਾਂ ਡਾਇਰੈਕਸ਼ਨ ਦੇ ਅਕੋਰਡਿੰਗ ਹੀ ਹੁੰਦਾ? ਇਹਦੇ ਵਿੱਚ ਕਿੰਨਾ ਕੁ ਸਟ੍ਰੈਸ ਰਹਿੰਦਾ?
0: ਦੇਖੋ, ਸਰਕਾਰਾਂ ਦਾ ਜਿਹੜਾ ਪ੍ਰੈਸ਼ਰ ਹੈ ਦੋ ਟਾਈਪ ਦਾ ਹੁੰਦਾ
1: ਜੀ।
0: ਇੱਕ ਹੁੰਦਾ ਲੋਕਾਂ ਦੇ ਮੁੱਦਿਆਂ ਦਾ, ਕਿ ਵੀ ਲੋਕ ਕੀ ਮੰਗ ਕਰਦੇ ਆ, ਕੀ ਉਹਨਾਂ ਨੂੰ ਮਿਲਣਾ ਚਾਹੀਦਾ, ਕੀ ਉਹਨਾਂ ਦੇ ਰਾਈਟਸ ਹੈ, ਜਦੋਂ ਉਸ ਦਾ ਪ੍ਰੈਸ਼ਰ ਕਿਸੇ ਆਫਿਸਰ ਤੇ ਪਾਇਆ ਜਾਂਦਾ ਤਾਂ ਮੇਰੇ ਖਿਆਲ ਆਫਿਸਰ ਨਹੀਂ ਮਹਿਸੂਸ ਕਰਦਾ। ਕਈ ਵਾਰੀ ਇਹ ਹੁੰਦਾ ਕਿ ਕਿਸੇ ਦੀ ਪੈਨਸ਼ਨ ਲੱਗਣੀ ਹੈ ਜਾਂ ਕਿਸੇ ਦਾ ਕੋਈ ਹੋਰ ਕੰਮ ਹੋਣਾ ਤਾਂ ਕੋਈ ਤੁਹਾਨੂੰ ਫੋਨ ਕਰਕੇ ਕਹਿ ਦਿੰਦਾ ਵੀ ਇਹਦੀ ਪੈਨਸ਼ਨ ਛੇਤੀ ਲਾ ਦਿਓ, ਜ਼ਰੂਰਤਮੰਦ ਹੈ, ਤਾਂ ਆਫਿਸਰ ਵੀ ਉਸਨੂੰ ਮਾਇੰਡ ਨਹੀਂ ਕਰਦਾ। ਕਈ ਵਾਰ ਹੁੰਦੇ ਕਿ ਟੇਢੇ ਮੇਢੇ ਕੰਮ ਜਿਹੜੇ ਕਿ ਜ਼ਿਆਦਾਤਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੋ ਰਹੇ ਆ।

0: ਸੋ ਇਹ ਜਿਹੜਾ ਪ੍ਰੈਸ਼ਰ ਹੈਗਾ ਇਹਦੇ ਵਿੱਚ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਬਈ ਇੱਕ ਡੀਐਮ ਸੀਗੇ ਵੇਅਰ ਹਾਊਸ ਦੇ, ਸੁਸਾਈਡ ਵੀ ਕਰ ਗਏ ਔਰ ਬੜੇ ਲੋਕਾਂ ਨੇ ਇਸ ਦੌਰਾਨ ਅਸਤੀਫੇ ਵੀ ਦਿੱਤੇ ਆਪਦੀਆਂ ਨੌਕਰੀਆਂ ਤੋਂ ਕਿ ਨੌਕਰੀ ਕਰਨੀ ਬਹੁਤ ਔਖੀ ਹੋ ਗਈ। ਮੁਲਾਜ਼ਮ ਹੁਣ ਸੜਕਾਂ ਤੇ ਹੈ, ਸੋ ਜਿਹੜਾ ਇਸ ਟਾਈਪ ਦੇ ਪ੍ਰੈਸ਼ਰ ਹੈ ਕਿ ਉਹਨਾਂ ਨੂੰ ਆਪਣੇ ਹੱਕ ਨਾ ਮਿਲਣ ਮੁਲਾਜ਼ਮਾਂ ਨੂੰ ਜਾਂ ਅਫਸਰਾਂ ਨੂੰ, ਪਰ ਉਹਨਾਂ ਤੇ ਅਨਡਿਊਜ਼ ਪ੍ਰੈਸ਼ਰ ਪਾਏ ਜਾਣ ਕੇ ਵੀ ਉਹ ਆਪਣਾ ਕੰਮ ਵੀ ਠੀਕ ਤਰ੍ਹਾਂ ਨਾਲ ਕਰ ਸਕਣ, ਤਾਂ ਉਸ ਬਾਰੇ ਆਫਿਸਰਸ ਨੂੰ ਨੈਚੁਰਲੀ ਮਹਿਸੂਸ ਹੁੰਦਾ। ਅਦਰਵਾਈਜ਼ ਜੇ ਪਬਲਿਕ ਦਾ ਹੀ ਕੰਮ ਅਫਸਰਾਂ ਨੇ ਕਰਨਾ, ਪਬਲਿਕ ਦਾ ਕੰਮ ਹੀ ਸਰਕਾਰਾਂ ਨੇ ਕਰਨਾ, ਤਾਂ ਫਿਰ ਸਰਕਾਰ ਦਾ ਪ੍ਰੈਸ਼ਰ ਕੋਈ ਮਾੜਾ ਵੀ ਨਹੀਂ ਲੱਗਦਾ।
1: ਜੀ ਮੈਮ, ਜਿਵੇਂ ਇੱਕ ਅਫਸਰ ਹੋਏ ਤੇ ਪੋਲੀਟੀਸ਼ੀਅਨ, ਇਹਨਾਂ ਦੋਨਾਂ ਦਾ ਕਮਿਊਨੀਕੇਸ਼ਨ ਗੈਪ ਕਰਕੇ ਤੁਹਾਨੂੰ ਲੱਗਦਾ ਕਿ ਜਿਹੜੇ ਉਹ ਨੁਕਸਾਨ ਉਹ ਆਮ ਜਨਤਾ ਜਿਹੜੀ ਆ ਉਹ ਭੁਗਤ ਰਹੀ ਹੈ, ਮਸਲੇ ਲਟਕ ਰਹੇ ਨੇ ਜਾਂ ਫਿਰ
0: ਨਹੀਂ? ਕਮਿਊਨੀਕੇਸ਼ਨ ਗੈਪ ਨਹੀਂ ਹੈਗਾ ਇਹੋ ਜਿਹਾ ਕੋਈ ਵੀ, ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਇਹੋ ਜਿਹਾ ਲੀਡਰ ਹੈ ਜਿਹਨੂੰ ਪਤਾ ਨਾ ਲੱਗਦਾ ਹੋਵੇ ਕਿ ਲੋਕਾਂ ਦੀਆਂ ਮੁਸ਼ਕਿਲਾਂ ਕੀ ਹੈ, ਜਿਸ ਨੂੰ ਆਪਾਂ ਕਮਿਊਨੀਕੇਸ਼ਨ ਕਹਿੰਦੇ ਹਾਂ। ਸਿਰਫ ਇਹ ਹੈ ਕਿ ਉਹਨਾਂ ਦੇ ਇਰਾਦੇ ਕੀ ਹੈ। ਜੇ ਉਹਨਾਂ ਦੇ ਇਰਾਦੇ ਇਹ ਹੈਗੇ ਆ ਕਿ ਆਪਣੀਆਂ ਜੇਬਾਂ ਭਰਨੀਆਂ, ਗਾਹਾਂ ਵਾਲੇ ਇਲੈਕਸ਼ਨ ਕਿਵੇਂ ਜਿੱਤਣੇ, ਇਸ਼ਤਿਹਾਰਬਾਜ਼ੀ ਕਿਵੇਂ ਕਰਨੀ, ਆਪਣੀ ਵਾਹ ਵਾਹ ਕਿਵੇਂ ਕਰਾਉਣੀ ਹੈ, ਸਕੀਮ ਭਾਵਾਂ ਢੱਠੇ ਖੁੱਚ ਜਾਵੇ। ਹੁਣ ਆਯੁਸ਼ਮਾਨ ਅਰੋਗਿਆ ਕੇਂਦਰ ਜਿਹੜਾ ਸੀਗਾ ਇਹ ਸਕੀਮ ਦੇ ਨਾਲ ਇੱਦਾਂ ਹੀ ਹੋਇਆ, ਉਹਦੀ ਜਿਹੜੀ ਇਸ਼ਤਿਹਾਰਬਾਜ਼ੀ ਜ਼ਿਆਦਾ ਕਰ ਲਈ ਔਰ ਜਿਹੜੀ ਸਕੀਮ ਸੀਗੀ ਉਹਨੂੰ ਸਹੀ ਸਪਿਰਿਟ ਨਾਲ ਲਾਗੂ ਕਰਨ ਦੀ ਕੋਈ ਮਨਸ਼ਾ ਨਹੀਂ ਸੀਗੀ, ਇਸ ਕਰਕੇ ਉਹ ਸਕੀਮ ਹੌਲੀ ਹੌਲੀ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਉਨੀ ਵਧੀਆ ਤਰੀਕੇ ਨਾਲ ਨਹੀਂ ਲਾਗੂ ਹੋ ਰਹੀ ਜਿਵੇਂ ਰਾਜਸਥਾਨ ਜਾਂ ਮੱਧ ਪ੍ਰਦੇਸ਼ ਜਾਂ ਹੋਰ ਸੂਬਿਆਂ ਦੇ ਵਿੱਚ ਲਾਗੂ ਹੋ ਰਹੀ ਹੈ
1: ਜੀ।
0: ਸੋ ਮਨਸ਼ਾ 'ਚ ਫਰਕ ਹੈਗਾ, ਕਮਿਊਨੀਕੇਸ਼ਨ ਗੈਪ ਕੋਈ ਨਹੀਂ ਹੈਗਾ, ਉਹ ਵੀ ਸਮਝਦੇ ਆ ਕਿ ਅਸੀਂ ਲੋਕਾਂ ਨਾਲ ਧੱਕਾ ਕਰ ਰਹੇ ਹਾਂ
1: ਜੀ। ਇੱਕ ਫੋਨ ਕਾਲ ਹੈ ਮੈਮ। ਹੈਲੋ।
2: ਹੈਲੋ, ਹਾਂਜੀ
1: ਨਮਸਕਾਰ ਜੀ, ਪਹਿਲਾਂ ਆਪਣਾ ਨਾਮ ਤੇ ਪਤਾ ਦੱਸ ਦਿਓ।
2: ਸੁਖਪਾਲ ਕੌਰ ਜੀ।
1: ਸੁਖਪਾਲ ਕੌਰ ਜੀ, ਸਵਾਗਤ ਹੈ ਪ੍ਰੋਗਰਾਮ ਚ, ਤੇ ਮੈਮ ਨਾਲ ਕਿਹੜੀ ਗੱਲ ਸਾਂਝੀ ਕਰੋਗੇ? ਤੁਸੀਂ ਆਪਣਾ ਸਵਾਲ ਦੱਸੋ ਮੈਮ ਨੂੰ।
2: ਸਵਾਲ ਤਾਂ ਇਹੀ ਜੀ, ਅਸੀਂ ਘਰ ਤੇ ਲਾਉਣ ਲਿਆ ਸੀ ਜੀ।
1: ਹਾਂਜੀ,
2: ਤੇ ਉਹ ਧਰਨੇ ਵਾਲੇ ਨੇ ਉਲਟ ਸੁਲਟ ਕਰਾਤਾ ਜੀ, ਧਰਨੇ ਵਾਲੇ ਨੇ ਬਾਹਲੇ ਪੈਸੇ ਕਰਾਤੇ ਜੀ ਸਾਡੇ। ਹੁਣ ਅਸੀਂ ਨਿਬੇੜਦੇ ਸੀਗੇ, 3 ਲੱਖ ਰਹਿੰਦਾ ਸੀ ਜੀ, 3 ਲੱਖ ਚ ਨਿਬੜ ਨੀ ਰਿਹਾ ਜੀ।
0: ਚਲੋ, ਇਹ ਇੰਡੀਵਿਜੁਅਲ ਮਸਲਾ ਹੈਗਾ ਜੀ, ਇਸ ਨੂੰ ਵੱਖਰੇ ਤੌਰ ਤੇ ਸਮਝ ਕੇ ਹੀ ਹੱਲ ਹੋਊਗਾ ਇਸ ਦਾ। ਮੈਂ ਇਸ ਟਾਈਮ ਔਨ 에ਅਰ ਇਸ ਬਾਰੇ ਕੁਝ ਨਹੀਂ ਕਹਿ ਸਕਦੀ
3: ਕਿਉਂਕਿ ਮਸਲਾ ਬੜਾ। ਜਿੱਥੋਂ ਵੀ ਜਿਹੜੀ ਵੀ ਸੰਸਥਾ ਤੋਂ ਜਿਹੜੇ ਵਿਭਾਗ ਤੋਂ ਲੋਨ ਲਿਆ ਨਾ ਜੀ, ਹਾਂ, ਉਹ ਉਹਨਾਂ ਨੂੰ ਜਾ ਕੇ ਜਦੋਂ ਖੁਦ ਪਰਸਨਲੀ ਮਿਲੋਗੇ, ਜਿੱਥੋਂ ਲੋਨ ਲਿਆ ਹੈਗਾ ਉਸੇ ਸੰਸਥਾ ਤੋਂ ਉਸੇ ਵਿਭਾਗ ਤੋਂ ਹੀ ਜਿਹੜਾ ਹੈਗਾ, ਜੋ ਨਿਰਦੇਸ਼ ਆਉਣਗੇ, ਜੋ ਹੁਕਮ ਆਉਣਗੇ, ਜੋ ਕਾਨੂੰਨ ਅਨੁਸਾਰ ਹੋ ਸਕਦਾ ਹੋਊਗਾ, ਉਹ ਵਿਭਾਗ ਨਾਲ ਸਿੱਧਾ ਸੰਪਰਕ ਕਰੋ ਤੁਸੀਂ। ਲੋਨ ਕਿੱਥੋਂ ਲਿਆ ਜੀ ਤੁਸੀਂ?
2: ਲੋਨ ਤਾਂ ਅਸੀਂ ਰਾਮਪੁਰੇ ਤੋਂ ਲਿਆ ਸੀ, ਹੁਣ ਰਾਮਪੁਰੇ ਵਾਲੇ ਕਹਿੰਦੇ ਵੀ ਸਾਡੇ ਅਸਤਾ ਕੰਪਨੀ ਵਾਲਿਆਂ ਨੂੰ ਹੋਰ ਨੂੰ ਵੇਚ ਦਿੱਤਾ ਜੀ।
3: ਲੋਨ ਲੋਨ ਕਿਹੜਾ ਵਿਭਾਗ ਆ, ਕਿਹਨੇ ਦਿੱਤਾ? ਕਿਸੇ ਪ੍ਰਾਈਵੇਟ ਬੈਂਕ ਨੇ ਦਿੱਤਾ, ਬੰਦੇ ਨੇ ਦਿੱਤਾ, ਸਰਕਾਰੀ ਬੈਂਕ ਨੇ ਦਿੱਤਾ?
2: ਉਹ ਸੀਗਾ ਜੀ, ਫਾਈਨਾਂਸ ਵਾਲੇ ਨਹੀਂ ਹੁੰਦੇ ਜੀ ਜਿਹੜੇ,
3: ਉਹ ਥੋੜਾ ਪ੍ਰਾਈਵੇਟ ਕੰਮ ਆ ਜੀ, ਠੀਕ ਹੈ ਨਾ, ਪ੍ਰਾਈਵੇਟ ਕੰਮ ਤਾਂ ਉਹ, ਉਹਨਾਂ ਦੇ ਸਾਨੂੰ ਉਸ ਬਾਰੇ ਨਹੀਂ ਕੋਈ ਜਾਣਕਾਰੀ ਹੈਗੀ, ਪਰ ਉਹਨਾਂ ਦੇ ਜਿਹੜੇ ਆਪਦੇ ਕਾਨੂੰਨ ਜਿਹੜੇ ਤੁਸੀਂ ਦਸਤਖਤ ਕੀਤੇ ਹੋਣਗੇ ਕਿਤੇ,
0: ਫਿਰ ਵੀ ਤੁਸੀਂ ਇਸ ਨੰਬਰ ਤੇ ਵਟਸਐਪ ਕਰ ਦਿਓ, ਜੇ ਉਹਦਾ ਕੋਈ ਹੱਲ ਨਿਕਲਦਾ ਹੋਇਆ ਸਮਝਾ ਬੁਝਾ ਕੇ ਕਿੰਨਾ ਕੁ ਹੋਇਆ ਆਪਾਂ ਕਰ ਦਿਆਂਗੇ।
2: ਮੈਂ ਆ ਨੰਬਰ ਤੇ ਤੁਹਾਡੇ ਕੋਲੇ ਨੰਬਰ ਨਾ ਦੇ ਦੇਗੇ ਜੀ, ਉਹਨਾਂ ਦਾ ਜਿਹੜੇ ਮੈਨੇਜਰ
0: ਭਰਾ ਜੀ, ਦੇ ਦਿਓ
3: ਤੁਸੀਂ ਨੰਬਰ ਬੋਲੋ
1: 77173 146, ਤੇ ਤੁਸੀਂ ਜਿਹੜਾ ਰੇਡੀਓ ਦਾ ਨੰਬਰ ਹੈ ਨਾ ਜੀ ਉਹਦੇ ਤੇ ਤੁਸੀਂ ਭੇਜ ਸਕਦੇ।
0: ਤੁਸੀਂ ਜਿਹੜੇ ਨੰਬਰ ਤੇ ਨੰਬਰ ਲਾਇਆ ਨਾ ਜੀ, ਤੁਸੀਂ ਉਸੇ ਨੰਬਰ ਤੇ ਵਟਸਐਪ ਕਰ ਦਿਓ।
1: ਹਾਂ, ਤੁਸੀਂ ਇਸ ਤਰ੍ਹਾਂ ਕਰੋ, ਸੀਮਾ ਮੈਮ ਤੁਸੀਂ ਉਹਨਾਂ ਕੋਲੋਂ ਨੰਬਰ ਲਿਖਿਓ ਤੇ ਅਸੀਂ ਮੈਮ ਨਾਲ ਗੱਲ ਕਰਦੇ ਹਾਂ।
3: ਫੋਨ ਕੱਟਿਓ ਨਾ, ਤੁਹਾਡਾ ਨੰਬਰ ਲੈ ਲੈਣਗੇ ਸਾਡੇ ਚ, ਜੋ ਮੈਡਮ ਪਰਮਪਾਲ ਕਰ ਸਕਦੇ ਹੋਏ ਜ਼ਰੂਰ ਤੁਹਾਡੀ ਹੈਲਪ ਕਰਨਗੇ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਮੈਮ। ਵੈਸੇ ਅੱਜ ਦੇ ਟਾਈਮ ਦੇ ਵਿੱਚ ਬਠਿੰਡਾ ਦੀ ਤੁਹਾਨੂੰ ਸਭ ਤੋਂ ਵੱਡੀ ਚੁਣੌਤੀ ਕੀ ਨਜ਼ਰ ਆ ਰਹੀ ਹੈ? ਸੀਵਰੇਜ ਹੈ ਜਾਂ ਨਸ਼ੇ ਹੈ ਜਾਂ ਕੀ ਤੁਹਾਨੂੰ ਲੱਗਦਾ ਕਿ ਸਭ ਤੋਂ ਵੱਡੀ ਚੁਣੌਤੀ ਇਹ ਹੈ?
0: ਸਭ ਤੋਂ ਵੱਡੀ ਚੁਣੌਤੀ ਲਾਅ ਐਂਡ ਆਰਡਰ ਹੈ
1: ਜੀ,
0: ਬਠਿੰਡੇ 'ਚ ਹੀ ਨਹੀਂ ਸਾਰੇ ਪੰਜਾਬ ਦੇ ਵਿੱਚ, ਨਸ਼ੇ ਉਹਦੇ ਵਿੱਚ ਹੀ ਆ ਜਾਂਦੇ ਆ, ਨਸ਼ੇ ਪਾਰਟ ਆਫ ਲਾਅ ਐਂਡ ਆਰਡਰ ਹੀ ਹੈ
1: ਜੀ।
0: ਹੁਣ ਕੀ ਹੋ ਕੀ ਰਿਹਾ ਕਿ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਅਨਇੰਪਲੋਇਮੈਂਟ ਹੈ, ਅਨਇੰਪਲੋਇਮੈਂਟ ਹੋਣ ਕਰਕੇ ਜਿਹੜੇ ਬੱਚੇ ਹੈਗੇ ਉਹ ਨਸ਼ਿਆਂ ਵੱਲ ਜਾਂਦੇ ਆ ਜਦੋਂ ਉਹਨਾਂ ਨੂੰ ਕੋਈ ਕੰਮ ਨਹੀਂ ਦਿਸਦਾ, ਨਸ਼ਿਆਂ ਵੱਲ ਜਾਂਦੇ ਆ ਜਾਂ ਫਿਰ ਲੁੱਟ ਖੋਹ ਵੱਲ ਜਾਂਦੇ ਆ, ਜਿਹੜਾ ਅੱਜ ਗੈਂਗਸਟਰਵਾਦ ਆਪਾਂ ਕਹਿੰਦੇ ਹਾਂ ਕਿ ਇੰਨਾ ਗਲੋਰੀਫਾਈ ਹੋ ਰਿਹਾ ਪੰਜਾਬ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਦਾ ਕਰਕੇ ਕੀ ਹੋ ਰਿਹਾ ਕਿ ਜਿਹੜੇ ਬਿਜ਼ਨਸਮੈਨ ਹੈਗੇ ਆ ਜਾਂ ਕੋਈ ਕਾਰੋਬਾਰੀ ਹੈਗੇ ਆ ਉਹ ਇੱਥੋਂ ਸ਼ਿਫਟ ਹੋਣਾ ਚਾਹੁੰਦੇ ਆ, ਔਰ ਪੰਜਾਬ ਦੇ ਵਿੱਚ ਕੋਈ ਨਵੀਂ ਇੰਡਸਟਰੀ, ਨਵਾਂ ਯੂਨਿਟ ਕੋਈ ਨਹੀਂ ਲੱਗ ਰਿਹਾ
1: ਜੀ।
0: ਜਦੋਂ ਉਹ ਲੱਗ ਨਹੀਂ ਰਿਹਾ ਤਾਂ ਉਹਦੇ ਨਾਲ ਕੀ ਹੁੰਦਾ ਅਲਟੀਮੇਟਲੀ ਕਿ ਆਪਣੀ ਜਿਹੜੀ ਇੰਪਲੋਇਮੈਂਟ ਦੀਆਂ ਓਪਰਚੁਨਿਟੀਜ਼ ਵੀ ਇੱਥੇ ਹੋਰ ਘੱਟ ਜਾਂਦੀਆਂ
3: ਜੀ।
0: ਸੋ ਸਾਰਾ ਕੁਝ ਲਿੰਕਡ ਆ, ਇੱਕ ਸਾਈਕਲ ਹੈ, ਇੱਕ ਚੀਜ਼ ਤੋਂ ਗੱਲ ਸ਼ੁਰੂ ਹੁੰਦੀ ਹੈ, ਦੂਜੀ ਚੀਜ਼ ਉਸ ਨਾਲ ਫਿਰ ਆ ਕੇ ਲਿੰਕ ਹੋ ਜਾਂਦੀ ਹੈ। ਜਦੋਂ ਅਨਇੰਪਲੋਇਡ ਯੂਥ ਤੰਗ ਕਰੂਗਾ, ਨਸ਼ਿਆਂ ਵਾਲਾ ਯੂਥ ਤੰਗ ਕਰੂਗਾ ਕਾਰੋਬਾਰੀ ਨੂੰ,

0: ਉਹ ਇੱਥੋਂ ਬਾਹਰ ਚਲਿਆ ਜਾਊਗਾ ਤਾਂ ਫਿਰ ਹੋਰ ਅਨਇੰਪਲੋਇਮੈਂਟ ਆਊਗੀ। ਸੋ ਸਾਰਾ ਇੱਕ ਸਾਈਕਲ ਬਣਿਆ ਹੋਇਆ ਜਿਹਦੇ ਵਿੱਚ ਪੰਜਾਬ ਬੁਰੀ ਤਰ੍ਹਾਂ ਫਸਿਆ ਹੋਇਆ। ਮੈਂ ਇਹ ਕਹਿੰਦੀ ਹਾਂ ਕਿ ਲੋਅ ਐਂਡ ਆਰਡਰ ਠੀਕ ਕਰਕੇ ਵਿੱਚ ਹੀ ਨਸ਼ਿਆਂ ਦਾ ਜਿਹੜਾ ਮੁੱਦਾ ਹੈਗਾ ਉਸਨੂੰ, ਨਸ਼ਿਆਂ ਨੂੰ ਦਾ ਕੋੜ ਇੱਥੋਂ ਵੱਢ ਕੇ ਜਦੋਂ ਆਪਾਂ ਚੱਲਾਂਗੇ, ਪੰਜਾਬ ਦਾ ਮਾਹੌਲ ਸਖਾਵਾਂ ਹੋਊਗਾ, ਇੱਥੇ ਇਨਵੈਸਟਰਸ ਆਉਣਗੇ, ਇੱਥੇ ਇੰਪਲੋਇਮੈਂਟ ਦੀਆਂ ਅਪਰਚੁਨਿਟੀਜ਼ ਵਧਣਗੀਆਂ, ਉਹ ਟੈਕਸ ਦੇਣਗੇ ਸਰਕਾਰ ਨੂੰ, ਸਰਕਾਰ ਦਾ ਖਜ਼ਾਨਾ ਭਰੂਗਾ, ਔਰ ਜਦੋਂ ਖਜ਼ਾਨਾ ਭਰੂਗਾ ਲੋਕਾਂ ਨੂੰ ਫੈਸਿਲਿਟੀਜ਼ ਦੇਣਗੇ। ਸੋ ਉਹ ਸਾਰਾ ਕੁਝ ਠੀਕ ਹੋ ਜਾਊਗਾ ਲਾਅ ਐਂਡ ਆਰਡਰ ਨੂੰ ਪਹਿਲਾਂ ਠੀਕ ਕਰਨ ਦੀ।
1: ਬਹੁਤ ਵਧੀਆ ਮੈਮ, ਜਿਸ ਤਰ੍ਹਾਂ ਏਮਸ ਬਠਿੰਡਾ ਆਇਆ ਤਾਂ ਲੋਕਾਂ ਨੂੰ ਨੌਕਰੀਆਂ ਵੀ ਮਿਲੀਆਂ, ਰੋਜ਼ਗਾਰ ਵੀ ਮਿਲੇ। ਬਹੁਤ ਸਾਰੀਆਂ ਪਾਰਟੀਆਂ ਪਿਛਲੇ ਸਾਲਾਂ 'ਚ ਆਈਆਂ, ਬਟ ਪੰਜਾਬ ਕੋਲ ਧਰਤੀ ਹੈ ਤਾਂ ਕਿਉਂ ਨਹੀਂ ਆਈਟੀ ਕੰਪਨੀਜ਼ ਇੱਥੇ ਆ ਕੇ ਆਪਣਾ ਪੈਸਾ ਇਨਵੈਸਟ ਕਰ ਰਹੀਆਂ। ਸਾਡੇ ਬੱਚੇ ਚੰਡੀਗੜ੍ਹ ਨੌਕਰੀ ਕਰਨ ਜਾ ਰਹੇ, ਨੋਇਡਾ, ਗਾਜ਼ੀਆਬਾਦ ਜਾਂ ਬੈਂਗਲੌਰ, ਅੱਧਾ ਬਠਿੰਡਾ ਬੈਂਗਲੌਰ ਬੈਠਾ ਬੱਚੇ ਸਾਡੇ, ਈਵਨ ਕਿ ਮੇਰੇ ਦੋਨੋਂ ਬੱਚੇ ਵੀ ਬੈਂਗਲੌਰ ਹੈ। ਕਿਉਂ ਨਹੀਂ ਆਈਟੀ ਕੰਪਨੀਜ਼ ਇੱਥੇ ਆਉਂਦੀਆਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖ ਸਕੀਏ?
0: ਜਿਵੇਂ ਪਹਿਲਾਂ ਕਿਹਾ ਕਿ ਇੱਥੋਂ ਦਾ ਜੋ ਲਾਅ ਐਂਡ ਆਰਡਰ ਨਹੀਂ ਠੀਕ, ਕੋਈ ਇਨਵੈਸਟਰ ਇੱਥੇ ਰਿਸਕ ਨਹੀਂ ਲੈਣਾ ਚਾਹੁੰਦਾ। ਚੰਡੀਗੜ੍ਹ ਵੜਦਿਆਂ ਹੀ ਤੁਸੀਂ ਦੇਖੋ ਕਿ ਆਪਣੀ ਐਟੀਚਿਊਡਸ ਬਦਲ ਜਾਂਦੇ ਆ। ਜਿਹਨੇ ਮੋਹਾਲੀ ਤੱਕ ਬੈਲਟ ਨਹੀਂ ਲਾਈ ਹੁੰਦੀ ਉਹ ਚੰਡੀਗੜ੍ਹ ਵੜਦਿਆਂ ਸੀਟ ਬੈਲਟ ਲਾ ਲੈਂਦਾ। ਸੋ ਉਹਨੂੰ ਕਹਿੰਦੇ ਆ ਕਿ ਜਿਹੜੀਆਂ ਉੱਥੋਂ ਦੀ ਇਨਫੋਰਸਮੈਂਟ ਏਜੰਸੀਜ਼ ਹੈ ਜਿਨ੍ਹਾਂ ਨੇ ਲਾਅ ਐਂਡ ਆਰਡਰ ਨੂੰ ਲਾਗੂ ਕਰਨਾ, ਉਹ ਆਪਣਾ ਠੀਕ ਤਰ੍ਹਾਂ ਕੰਮ ਕਰ ਰਹੀ ਹੈ, ਜਿਹੜੀ ਕਿ ਪੰਜਾਬ ਦੇ ਵਿੱਚ ਨਹੀਂ ਹੋ ਪਾ ਰਿਹਾ। ਮੇ ਬੀ ਇਹਦੇ 'ਚ ਪੋਲੀਟੀਕਲ ਵਿਲ ਨਹੀਂ ਹੈਗਾ। ਮੈਂ ਇਹ ਨਹੀਂ ਕਹੂੰਗੀ ਕਿ ਬਈ ਉਹਦੇ ਵਿੱਚ ਕੋਈ ਮੁਲਾਜ਼ਮਾਂ ਦਾ ਕਸੂਰ ਹੈ ਜਿਨ੍ਹਾਂ ਨੇ ਲਾਅ ਐਂਡ ਆਰਡਰ ਲਾਗੂ ਕਰਨਾ, ਪਰ ਉਹਨਾਂ ਨੂੰ ਮਤਲਬ ਹੋਰ ਕੰਮਾਂ 'ਤੇ ਲਾਇਆ ਹੋਇਆ, ਪਰਸਨਲ ਸਿਕਿਉਰਿਟੀਜ਼ 'ਤੇ ਜਾਂ ਹੋਰ ਤਰ੍ਹਾਂ, ਮਤਲਬ ਠੀਕ ਤਰ੍ਹਾਂ ਉਹ ਕੰਮ ਨਹੀਂ ਕਰ ਪਾ ਰਹੇ, ਉਹਨਾਂ ਨੂੰ ਇਹੋ ਜਿਹੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਜਿਹਦਾ ਕਰਕੇ ਜਦੋਂ ਪੋਲੀਟੀਕਲ ਵਿਲ ਨਾ ਹੋਵੇ, ਜਦੋਂ ਸਰਕਾਰ ਠੀਕ ਤਰ੍ਹਾਂ ਕੰਮ ਨਾ ਕਰਦੀ ਹੋਵੇ, ਤਾਂ ਕੋਈ ਵੀ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਸਕਦਾ। ਇਸ ਕਰਕੇ ਲਾਅ ਐਂਡ ਆਰਡਰ ਨਾ ਠੀਕ ਹੋਣ ਕਰਕੇ ਇੱਥੇ ਕੰਪਨੀਜ਼ ਨਹੀਂ ਆ ਰਹੀਆਂ। ਰਾਦਰ ਲੁਧਿਆਣੇ ਦੀ ਬਹੁਤ ਸਾਰੀ ਸਾਈਕਲ ਇੰਡਸਟਰੀ ਮੱਧ ਪ੍ਰਦੇਸ਼ ਨੂੰ,
1: ਬਿਲਕੁਲ
0: ਯੂਪੀ ਨੂੰ ਸ਼ਿਫਟ ਹੋ ਗਈ। ਚੰਡੀਗੜ੍ਹ ਯੂਨੀਵਰਸਿਟੀ ਵਾਲਿਆਂ ਨੇ ਦੂਜੀ ਜਿਹੜੀ ਯੂਨੀਵਰਸਿਟੀ ਹੈ ਉਹ ਲਖਨਊ 'ਚ ਜਾ ਕੇ ਬਣਾਈ ਹੈ, ਟ੍ਰਾਈਡੈਂਟ ਵਾਲਿਆਂ ਨੇ ਆਪਣਾ ਯੂਨਿਟ ਦੂਜਾ ਮੱਧ ਪ੍ਰਦੇਸ਼ ਜਾ ਕੇ ਲਾਇਆ। ਸੋ ਜਦੋਂ ਇੱਥੇ ਲਾਅ ਐਂਡ ਆਰਡਰ ਨਹੀਂ ਠੀਕ, ਜਦੋਂ ਇੱਥੇ ਤਾਂ ਜਿਹੜਾ ਦਿਹਾੜੀ ਕਰਕੇ ਸ਼ਾਮ ਨੂੰ ਨਿਕਲਦਾ ਸਾਈਕਲ ਤੇ ਅਗਰ ਆਪਣੇ ਘਰ ਨੂੰ ਜਾ ਰਿਹਾ ਹੁੰਦਾ ਸੜਕ ਤੇ, ਉਹਦਾ 500 ਰੁਪਇਆ ਵੀ ਲੁੱਟਾ ਖੋਹਾਂ ਵਾਲੇ ਖੋਹ ਲੈਂਦੇ ਆ, ਤਾਂ ਫਿਰ ਆਈਟੀ ਵਾਲਾ ਇੱਥੇ ਨਹੀਂ ਆਊਗਾ।
2: ਇੱਕ ਹੋਰ ਸਰੋਤਾ ਸਾਡੇ ਨਾਲ, ਮਮਤਾ ਜੀ।
1: ਜੀ ਹੈਲੋ।
3: ਹਾਂਜੀ ਨਮਸਕਾਰ।
1: ਨਮਸਕਾਰ ਜੀ, ਪਹਿਲੇ ਆਪਣਾ ਨਾਮ ਤੇ ਪਤਾ ਦੱਸ ਦਿਓ।
3: ਲੀਲਾ ਰਾਮ ਬੋਲ ਰਹਾ ਹਾਂ ਜੀ, ਜਲੇਬੀ ਵਾਲੇ ਚੌਕ ਬਠਿੰਡਾ ਸੇ।
1: ਜਲੇਬੀ ਵਾਲਾ ਚੌਕ ਬਠਿੰਡਾ, ਸਵਾਗਤ ਹੈ ਜੀ, ਤੇ ਕੀ ਸਵਾਲ ਕੀ ਹੈ?
3: ਸਵਾਲ ਮੇਰਾ ਮੈਮ ਕੋਈ ਇਹੀ ਹੈ ਜੀ, ਮੈਮ ਮੈਂ ਬਤਾ ਦੂੰ ਜੀ, ਮੈਂ ਆਪ ਮੋਦੀ ਦਾ ਬਹੁਤ ਬੜਾ ਫੈਨ ਹਾਂ
1: ਜੀ।
3: ਸਵਾਲ ਮੇਰਾ ਇਹ ਹੈ ਕਿ ਜੋ ਵਿਸ਼ਵਕਰਮਾ ਸਕੀਮ ਸੀ ਪੂਰੇ ਹਿੰਦੁਸਤਾਨ ਮੇ ਮੁਰਗੀ, ਪੰਜਾਬ ਮੇ ਅਭੀ ਤੱਕ ਨਹੀਂ ਮਿਲੀ।
0: ਵੋ ਐਸਾ ਹੀ ਹੈ ਜੀ, ਜੋ ਮੈਨੇ ਪਹਿਲੇ ਬਾਤ ਕਰੀ ਹੈ ਕਿ ਬਈ ਯਹਾਂ ਬਹੁਤ ਸਾਰੀ ਸਕੀਮੇ ਲਾਗੂ ਨਹੀਂ ਹੋ ਪਾ ਰਹੀ। ਤੇ ਵੈਸੇ ਮੈਂ ਤੁਹਾਨੂੰ ਇੱਕ ਸਪੈਸ਼ਲੀ ਵੀ ਸਤਿ ਸ੍ਰੀ ਅਕਾਲ ਬੁਲਾਉਣਾ ਚਾਹੁੰਦੀ ਹਾਂ, ਕਿਉਂਕਿ ਜਲੇਬੀ ਵਾਲੇ ਚੌਕ ਦੇ ਨਾਲ ਹੀ ਸਾਡਾ ਘਰ ਸੀ, ਬਹੁਤ ਜਲੇਬੀਆਂ ਖਾਧੀਆਂ ਸੀ ਤੇ ਮਹਿਮਾਨਾਂ ਨੂੰ ਖਵਾਈਆਂ। ਸੋ ਆਪਾਂ ਮਿਲਦੇ ਹਾਂ ਕਿਸੇ ਟਾਈਮ। ਪਰ ਵਿਸ਼ਵਕਰਮਾ ਸਕੀਮ ਜਿਹੜੀ ਹੈਗੀ ਹੈ ਉਹਦੇ ਵਿੱਚ ਅਗੇਨ ਇਹੀ ਪ੍ਰੋਬਲਮ ਹੈ ਕਿ ਉਹਦਾ ਪ੍ਰਚਾਰ ਪ੍ਰਸਾਰ ਘੱਟ ਹੈ, ਔਰ ਉਹਦੇ ਲਈ ਇੱਕ ਟ੍ਰੇਨਿੰਗ ਵੀ ਹੋਣੀ ਹੁੰਦੀ ਹੈ ਜਿਹੜੀ ਕਿ ਪੰਜਾਬ ਸਰਕਾਰ ਨਹੀਂ ਕਰਾ ਪਾ ਰਹੀ। ਜਿਹੜੇ ਲੋਕ ਫਾਰਮ ਭਰਦੇ ਆ ਉਹਨਾਂ ਦੀ ਪਹਿਲਾਂ ਟ੍ਰੇਨਿੰਗ ਹੁੰਦੀ ਹੈ, ਫਿਰ ਉਹਨਾਂ ਨੂੰ ਲੋਨ ਜਾਂ ਇਹ ਸਕੀਮ ਦਾ ਲਾਭ ਦਿੱਤਾ ਜਾਂਦਾ। ਸੋ ਇਹਦੇ ਵਿੱਚ ਪੰਜਾਬ ਡੈਫੀਨੇਟਲੀ ਪਿੱਛੇ ਹੈ, ਜਿੰਨੀ ਵੀ ਮਦਦ ਤੁਹਾਡੀ ਹੋ ਸਕੀ ਜ਼ਰੂਰ ਕਰਾਂਗੇ, ਆਪਾਂ ਮਿਲਦੇ ਹਾਂ ਛੇਤੀ।
2: ਬਿਲਕੁਲ, ਤੁਸੀਂ ਪਰਮਪਾਲ ਮੈਮ ਤੁਸੀਂ ਸਹੀ ਕਹਿੰਦੇ ਸੀ ਕਿ ਲੋਕ ਬਹੁਤ ਅਵੇਅਰ ਹੈ ਇਸ ਸਕੀਮ ਦਾ, ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਸੀ, ਪਰ ਅਵੇਅਰ ਨੇ, ਉਹਨਾਂ ਕੋਲੇ ਜਾਣਕਾਰੀ ਹੈਗੀ ਹੈ, ਕਿਉਂ ਨਹੀਂ ਇੰਪਲੀਮੈਂਟ ਹੋ ਰਿਹਾ ਤੁਸੀਂ ਉਹਨਾਂ ਨੂੰ ਦੱਸਿਆ। ਇੱਕ ਹੋਰ ਜਿਹੜੀ ਚੀਜ਼ ਆ ਮੈਮ, ਉਹ ਅੱਜ ਕੱਲ੍ਹ ਪੰਜਾਬ ਦੇ ਵਿੱਚ ਸੁਰਖੀਆਂ 'ਚ ਆ, ਸੋਸ਼ਲ ਮੀਡੀਆ 'ਤੇ ਤੁਸੀਂ ਵੀ ਜੁੜੇ ਹੋਏ ਹੋ, ਅਸੀਂ ਤੁਹਾਡੇ ਪੇਜ ਨੂੰ ਵੀ ਫੋਲੋ ਕਰਦੇ ਹਾਂ, ਮਤਲਬ ਜਿਹੜਾ ਕੇਂਦਰ ਸਰਕਾਰ ਨੇ ਮੈਮ ਭਾਰਤਮਾਲਾ ਵਾਲਾ ਪ੍ਰੋਜੈਕਟ ਚਲਾਇਆ, ਜਦੋਂ ਇਹ ਪੰਜਾਬ 'ਚ ਵੜ ਜਾਂਦਾ, ਜਦੋਂ ਇਹ ਹਰਿਆਣੇ 'ਚ ਵੜ ਜਾਂਦਾ, ਜਦੋਂ ਇਹ ਕਿਸੇ ਵੀ ਖੇਤੀ ਪ੍ਰਦੇਸ਼ਿਤ ਜਿਹੜਾ ਖੇਤੀ 'ਤੇ ਆਧਾਰਿਤ ਸਟੇਟ ਹੈਗੀ ਉਹਦੇ 'ਚ ਵੜ ਜਾਂਦਾ, ਤਾਂ ਲੋਕਾਂ ਨੂੰ ਇਹ ਲੱਗਦਾ ਕਿ ਖੇਤੀ ਵਾਹੀਯੋਗ ਜ਼ਮੀਨ ਜੇਕਰ ਨਹੀਂ ਰਹੂਗੀ ਤਾਂ ਅੰਨ ਭੰਡਾਰਨ ਦੇ ਵਿੱਚ ਵੀ ਕਮੀ ਆਊਗੀ, ਤਾਂ ਇਹ ਕਿਸ ਤਰੀਕੇ ਨਾਲ ਭਵਿੱਖ ਦੇ ਵਿੱਚ ਜਿਹੜਾ ਹੈਗਾ ਉਹ ਅੰਨ ਸੰਕਟ ਨੂੰ ਬਚਾ ਸਕਦਾ, ਇਹਦਾ ਫਾਇਦਾ ਕੀ ਹੈਗਾ? ਔਰ ਦੂਸਰੀ ਗੱਲ ਜਿਹੜੀ ਵੱਡੀ ਤੁਹਾਡੇ ਵੀ ਧਿਆਨ 'ਚ ਹੋਊਗੀ ਕਿ ਡਰੋਨ ਦੇ ਨਾਲ ਮੈਪਿੰਗ ਹੋ ਰਹੀ ਹੈ ਕੁਝ ਆਪਣੇ ਆਲੇ ਦੁਆਲੇ, ਆਪਾਂ ਸੋਸ਼ਲ ਮੀਡੀਆ 'ਤੇ ਹੀ ਦੇਖਦੇ ਹਾਂ, ਇਹਦੀ ਕਿੰਨੀ ਕੁ ਸੱਚਾਈ ਹੈ ਕਿ ਇਹ ਪ੍ਰੋਜੈਕਟ ਜਿਹੜੇ ਹੈਗੇ ਆ ਕਿਵੇਂ ਪੰਜਾਬ ਲਈ ਲਾਹੇਵੰਦ ਨੇ, ਅਤੇ ਇਹ ਜਿਹੜੀ ਮੈਪਿੰਗ ਦੀ ਗੱਲ ਆ ਰਹੀ ਹੈ ਇਹਦਾ ਭਵਿੱਖ ਕੀ ਹੈ? ਇਹ ਕੋਈ ਸਰਕਾਰੀ ਤੰਤਰ ਦੀ ਮੈਪਿੰਗ ਤੁਹਾਡੀ ਨਜ਼ਰ ਦੇ ਵਿੱਚ ਹੈਗੀ ਹੈ? ਕੋਈ ਇਹੋ ਜਿਹੀਆਂ ਸਕੀਮਸ ਹੁੰਦੀਆਂ ਨੇ ਜਾਂ ਇਹ ਕੋਈ ਡਰ ਹੀ ਹੈ?

0: ਕੋਈ ਗਿਆ
1: ਦੇਖੋ ਭਾਰਤ ਮਾਲਾ ਸਕੀਮ ਜਿਹੜੀ ਹੈਗੀ ਹੈ ਸਾਰੇ ਭਾਰਤ ਦੇ ਵਿੱਚ ਲਾਗੂ ਹੈ ਔਰ ਪੰਜਾਬ ਦੇ ਵਿੱਚ ਵੀ ਸੜਕਾਂ ਕੁਛ ਬਣਨੀਆਂ
2: ਜੀ
1: ਇਨਫਰਾਸਟ੍ਰਕਚਰ ਜ਼ਰੂਰੀ ਹੈ ਕਿਸਾਨ ਲਈ ਵੀ ਜ਼ਰੂਰੀ ਹੈ
0: ਜੀ
1: ਤੁਸੀਂ ਇਹ ਦੇਖਿਆ ਹੋਣਾ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਆਪਣੀ ਫਸਲ ਜਿਹੜੀ ਸੀਗੀ ਜਦੋਂ ਸ਼ਹਿਰ ਤੱਕ ਲੈ ਕੇ ਆਉਂਦੇ ਸੀ ਪਹਿਲੀ ਗੱਲ ਤਾਂ ਸੜਕਾਂ ਨਹੀਂ ਸੀ ਹੁੰਦੀਆਂ ਪ੍ਰੋਪਰ ਜਿੱਥੋਂ ਦੀ ਉਹ ਲੈ ਕੇ ਆਉਂਦੇ ਸੀ
0: ਜੀ
1: ਦੂਜਾ ਉਹਨਾਂ ਦੇ ਨੇੜੇ ਮੰਡੀਆਂ ਨਹੀਂ ਸੀ ਹੁੰਦੀਆਂ ਬਹੁਤ ਦੂਰ ਮੰਡੀ ਜਾਣਾ ਪੈਂਦਾ ਸੀ ਸੋ ਜਿਵੇਂ ਜਿਵੇਂ ਪ੍ਰੋਗਰੈਸ ਹੋਈ ਮੰਡੀਆਂ ਉਹਨਾਂ ਦੇ ਘਰ ਦੇ ਨੇੜੇ ਆਈਆਂ ਸੜਕਾਂ ਬਣੀਆਂ ਜਿੱਥੇ ਉਹ ਆਪਣੇ ਟਰੈਕਟਰ ਟਰਾਲੀ ਨਾਲ ਬੜੀ ਆਸਾਨੀ ਨਾਲ ਆਪਦੀ ਫਸਲ ਸ਼ਹਿਰ 'ਚ ਵੇਚਣ ਆ ਸਕਦੇ ਆ ਸੋ ਜਿਹੜਾ ਇਨਫਰਾਸਟ੍ਰਕਚਰ ਹੈ ਭਾਵਾਂ ਉਹ ਅਨਾਜ ਹੋਵੇ ਭਾਵਾਂ ਉਹ ਪ੍ਰੋਸੈਸਡ ਚੀਜ਼ਾਂ ਹੋਣ ਭਾਵਾਂ ਉਹ ਕੋਈ ਹੋਰ ਇੰਡਸਟਰੀਅਲ ਪ੍ਰੋਡਕਟਸ ਹੋਣ ਉਹਨਾਂ ਦਾ ਇੱਧਰੋਂ ਉੱਧਰ ਜਾਣ ਵਾਸਤੇ ਇਹ ਜਿਹੜਾ ਹੈਗਾ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ ਔਰ ਇਸ ਦਾ ਫਾਇਦਾ ਮੈਂ ਇਹ ਨਹੀਂ ਕਹਿੰਦੀ ਕਿ ਵੀ ਸਿਰਫ ਆਮ ਜਿਹੜੇ ਆਪਾਂ ਕਾਰਾਂ 'ਤੇ ਜਾਂ ਟੂਰਿਜ਼ਮ ਲਈ ਜਾਂਦੇ ਹਾਂ ਉਹਨਾਂ ਨੂੰ ਹੀ ਹੁੰਦਾ ਇਹਦਾ ਕਿਸਾਨ ਨੂੰ ਵੀ ਫਾਇਦਾ ਹੁੰਦਾ ਇਹਦਾ ਇੰਡਸਟਰੀਅਲਿਸਟ ਨੂੰ ਵੀ ਫਾਇਦਾ ਹੁੰਦਾ ਕਨੈਕਟੀਵਿਟੀ ਜਿਹੜੀ ਹੈਗੀ ਹੈ ਰੋ ਮਟੀਰੀਅਲ ਤੋਂ ਇੰਡਸਟਰੀ ਤੱਕ ਜਿਹੜਾ ਲਿੰਕ ਹੈਗਾ ਉਹ ਸੜਕਾਂ ਨਹੀਂ ਬਣਾਉਣਾ ਸੋ ਇਨਫਰਾਸਟ੍ਰਕਚਰ ਵੀ ਜ਼ਰੂਰੀ ਹੈ ਠੀਕ ਹੈ ਖੇਤੀ ਵਾਲੀ ਜ਼ਮੀਨ ਕੁਛ ਉਹਦੇ ਨਾਲ ਘੱਟਦੀ ਹੈ ਡੈਫੀਨੇਟਲੀ ਕਿਉਂਕਿ ਸੜਕ ਨੇ ਵੀ ਜ਼ਮੀਨ 'ਤੇ ਬਣਨਾ ਅਤੇ ਖੇਤੀ ਨੇ ਵੀ ਜ਼ਮੀਨ 'ਤੇ ਹੋਣਾ ਪਰ ਹੌਲੀ ਹੌਲੀ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਬਈ ਜਿਹੜਾ ਕਣਕ ਝੋਨਾ ਸਿਰਫ ਆਪਾਂ ਲਾਉਂਦੇ ਸੀ ਹੁਣ ਰਾਜਸਥਾਨ ਤੱਕ ਵੀ ਕਣਕ ਝੋਨਾ ਲੱਗਣ ਲੱਗ ਪਿਆ ਹੋਰ ਸਟੇਟਾਂ ਨੇ ਵੀ ਆਪਣੀ ਆਪਣੀ ਮੱਧ ਪ੍ਰਦੇਸ਼ ਪਹਿਲਾਂ ਦੂਜੇ ਸੂਬਿਆਂ ਤੋਂ ਕਣਕ ਲੈਂਦਾ ਸੀ ਹੁਣ ਉਹ ਵੀ ਸਰਪਲਸ ਹੋ ਚੱਲੇ ਸੋ ਅਜਿਹੀ ਕੋਈ ਗੱਲ ਨਹੀਂ ਕਿ ਉਹਦੇ ਨਾਲ ਕੋਈ ਅਨਾਜ ਦਾ ਸੰਕਟ ਆ ਜੂਗਾ ਪਰ ਔਰ ਦੂਜੀ ਗੱਲ ਇਹ ਹੈਗੀ ਹੈ ਕਿ ਸੜਕਾਂ ਦੇ ਥੱਲੇ ਜਿਹੜੀ ਜ਼ਮੀਨ ਆ ਰਹੀ ਹੈ ਬਹੁਤ ਘੱਟ ਪਰਸੈਂਟੇਜ ਹੈ ਐਜ਼ ਕੰਪੇਅਰ ਟੂ ਜਿਹੜਾ ਟੋਟਲ ਆਪਣਾ ਐਗਰੀਕਲਚਰ ਨਾਲ ਸੰਬੰਧਿਤ ਏਰੀਆ ਹੈਗਾ
0: ਜੀ
1: ਕਨੈਕਟੀਵਿਟੀ ਜ਼ਰੂਰੀ ਹੈ ਕਿਸਾਨਾਂ ਲਈ ਵੀ ਜ਼ਰੂਰੀ ਹੈ ਉਹਨਾਂ ਨੂੰ ਆਪਣੀਆਂ ਜਿਨਸਾਂ ਦੇ ਸਹੀ ਭਾਅ ਮਿਲਣ ਜੇ ਉਹ ਆਪਣੀ ਚੀਜ਼ ਨੂੰ ਦੂਰ ਤੱਕ ਪਹੁੰਚਾ ਸਕਣਗੇ ਰੋ ਮਟੀਰੀਅਲ ਦੂਰ ਤੱਕ ਭੇਜ ਸਕਣਗੇ ਤਾਂ ਹੀ ਉਹਨਾਂ ਨੂੰ ਸਹੀ ਮੁੱਲ ਮਿਲਣੇ ਆ ਸੋ ਕਨੈਕਟੀਵਿਟੀ ਜ਼ਰੂਰੀ ਹੈ ਇਸ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ ਜਿੱਥੋਂ ਤੱਕ ਮੈਪਿੰਗ ਦੀ ਗੱਲ ਹੈਗੀ ਆ ਮੈਪਿੰਗ ਦੇ ਕਿਉਂਕਿ ਹੁਣ ਟੈਕਨੋਲੋਜੀ ਆ ਗਈ ਉਹਦਾ ਢੰਗ ਬਦਲ ਗਏ ਅੱਗੇ ਉਹੀ ਮਿਣਤੀ ਫੀਤੇ ਨਾਲ ਕੀਤੀ ਜਾਂਦੀ ਸੀ ਉਹੀ ਡਰੋਨ ਕਰ ਲੈਂਦਾ ਸੋ ਜਸਟ ਜਿਵੇਂ ਟੈਕਨੋਲੋਜੀ ਉੱਤੇ ਅੱਗੇ ਵੱਧਦੀ ਹੈ ਤਾਂ ਉਵੇਂ ਜੇਕਰ ਉਹ ਜਿਹੜਾ ਹੈਗਾ ਸਾਰਾ ਕੁਛ ਜੋ ਏਰੀਆ ਮਿਲਣ ਦਾ ਢੰਗ ਜਾਂ ਉਹਦੀ ਮੈਪਿੰਗ ਦਾ ਢੰਗ ਉਹ ਬਦਲ ਗਿਆ ਉਹ ਤਾਂ ਜਸਟ ਇੱਕ ਟੈਕਨੋਲੋਜੀ ਦਾ ਮਸਲਾ ਕਿ ਆਪਾਂ ਉਹਦੇ ਵਿੱਚ ਕੁਛ ਪ੍ਰੋਗਰੈਸ ਕੀਤੀ ਹੈ ਤਾਂ ਡਰੋਨਸ ਆ ਗਏ ਹੋਰ ਕੋਈ ਡਰਨ ਦੀ ਲੋੜ ਨਹੀਂ
0: ਜੀ
2: ਜੀ ਮੈਮ ਇੱਕ ਫੋਨ ਕਾਲ ਹੈ 0164-22-4331 ਡਾਇਲ ਕਰਕੇ ਹੈਲੋ
3: ਹੈਲੋ
2: ਨਮਸਕਾਰ ਸਰ ਆਪਣਾ ਨਾਮ ਤੇ ਪਤਾ ਦੱਸ ਦਿਓ
3: ਨਮਸਕਾਰ ਜੀ ਜਸਵੀਰ ਸਿੰਘ ਬਠਿੰਡਾ ਤੋਂ
2: ਜਸਵੀਰ ਜੀ ਸਵਾਗਤ ਹੈ ਤੇ ਕਿਹੜੀ ਗੱਲ ਸਾਂਝੀ ਕਰੋਗੇ ਮੈਡਮ ਨਾਲ
3: ਅਸੀਂ ਅਗਨੀਵੀਰ ਸਕੀਮ ਬਾਰੇ ਗੱਲ ਸਾਂਝੀ ਕਰਨੀ ਹੈ ਜੀ
0: ਹਾਂਜੀ ਹਾਂਜੀ
3: ਜਿਹੜੀ ਅਗਨੀਵੀਰ ਸਾਡੇ ਤਿੰਨ ਪੀੜ੍ਹੀਆਂ ਜਿਹੜੀਆਂ ਫੌਜ ਚ ਨੌਕਰੀ ਕਰ ਚੁੱਕੀਆਂ ਜੀ
0: ਵਾਹ ਜੀ ਸਲਾਮ ਹੈ ਸਲੂਟ ਹੈ ਪਹਿਲਾਂ ਤਾਂ ਤੁਹਾਨੂੰ
3: ਧੰਨਵਾਦ ਜੀ ਧੰਨਵਾਦ ਸਰ ਤੇ ਇਹ ਜਿਹੜੀ ਅਗਨੀਵੀਰ ਸਕੀਮ ਲਾਗੂ ਕਰਕੇ ਖਾਸ ਕਰ ਜਿਹੜੇ ਮਜ਼ਦੂਰਾਂ ਦੇ ਬੱਚੇ ਤੇ ਛੋਟੇ ਕਿਸਾਨਾਂ ਦੇ ਬੱਚੇ ਫੌਜ ਚ ਜਾਂਦੇ ਸੀਗੇ
0: 80%
3: ਅਗਨੀਵੀਰ ਸਕੀਮ ਲਾਗੂ ਹੋਣ ਨਾਲ ਜਿਹੜੇ ਪੰਜਾਬ ਦੇ ਜਿਹੜੇ ਨੌਜਵਾਨ ਫੌਜ ਵਿੱਚ ਵੀ ਨਹੀਂ ਜਾ ਰਹੇ ਇਹ ਮੀਡੀਆ ਚ ਵੀ ਆ ਚੁੱਕੇ ਹੈਗਾ ਸਰ
0: ਜੀ
3: ਤੇ ਇਹ ਸਕੀਮ ਬਾਰੇ ਕੁਛ ਚਾਨਣਾ ਪਾਓ ਵੀ ਇਹ ਲਾਹੇਵੰਦ ਤੁਸੀਂ ਕਹਿ ਰਹੇ ਹੋ ਗੌਰਮੈਂਟ ਤਾਂ ਲਾਹੇਵੰਦ ਹੀ ਕਹੂਗੀ ਜਿਹੜੀ ਸਕੀਮ ਲਾਗੂ ਕਰਕੇ ਪਰ ਲੋਕਾਂ ਨੂੰ ਇਹ ਚੀਜ਼ ਮਤਲਬ ਚੰਗੀ ਨਹੀਂ ਲੱਗ ਰਹੀ ਇਹਦੇ ਬਾਰੇ ਵੀ ਕੁਛ ਦੱਸੋ ਜੀ
1: ਦੇਖੋ ਚੰਗੀ ਕਿਉਂ ਨਹੀਂ ਲੱਗ ਰਹੀ ਇਹਨੂੰ ਥੋੜਾ ਸਮਝਣ ਦੀ ਲੋੜ ਹੈ ਬਾਕੀ ਜਿਹੜੇ ਹੋਰ
3: ਸਮਝਣ ਸਾਰਾ ਕੁਝ ਸਮਝ ਆ ਗਿਆ ਰਹੀ ਹੈ ਨੌਕਰੀ ਪੂਰੀ ਪ੍ਰਾਈਵੇਟ ਕਰਦੀ ਹੈ
1: ਨਹੀਂ ਨੌਕਰੀ ਪ੍ਰਾਈਵੇਟ ਨਹੀਂ ਕੀਤੀ ਹੈਗੀ ਉਹ ਬੱਚਿਆਂ ਨੂੰ ਹੋਰ ਨੌਕਰੀਆਂ ਕਰਨ ਦੇ ਲਈ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਟ੍ਰੇਨਿੰਗ ਸਮਝ ਲਓ ਤੁਸੀਂ ਕਿ ਕੁਛ ਸਮਾਂ ਉਹ ਫੌਜ ਦੇ ਵਿੱਚ ਟ੍ਰੇਨਿੰਗ ਕਰਦਾ ਉਸ ਤੋਂ ਬਾਅਦ ਉਹਦੇ ਲਈ ਬਹੁਤ ਸਾਰੀਆਂ ਅਪਰਚੁਨਿਟੀਜ਼ ਖੁੱਲ੍ਹ ਜਾਂਦੀਆਂ ਔਰ ਆਪਣੇ ਦੇਸ਼ ਤੋਂ ਪਹਿਲਾਂ ਇਹੋ ਜਿਹੀਆਂ ਸਕੀਮਾਂ ਬਾਕੀ ਜਿਹੜੇ ਵਿਕਸਿਤ ਦੇਸ਼ ਆ ਉਹਨਾਂ ਸਾਰਿਆਂ ਦੇ ਵਿੱਚ ਹੈਗੀਆਂ
0: ਇੱਕ ਹੋਰ ਵੱਡੀ ਚੀਜ਼ ਮੈਮ ਬਿਲਕੁਲ ਤੁਹਾਡੀ ਤੁਸੀਂ ਗੱਲ ਸਹੀ ਕਰ ਰਹੇ ਹੋ ਸਿਰਫ ਤੇ ਸਿਰਫ ਜੇ ਤੁਸੀਂ ਸੋਚ ਲਓ ਮੇਰੇ ਦਾਦਾ ਜੀ ਵੀ ਫੌਜ ਦੇ ਵਿੱਚ ਸੀਗੇ ਸਾਡੇ ਆਪਦੇ ਪਰਿਵਾਰ ਫੌਜ ਦੇ ਨਾਲ ਜੁੜੇ ਹੋਏ ਆ ਇੱਕ ਚੀਜ਼ ਤਾਂ ਹੈ ਕਿ ਜੇਕਰ ਤੁਸੀਂ ਅਗਨੀਵੀਰ ਸਕੀਮ ਨੂੰ ਇਹ ਸੋਚੋ ਕਿ ਸਿੱਧੀ ਹਰੇਕ ਸਕੀਮ ਦੂਜੇ ਨਾਲੋਂ ਵੱਖਰੀ ਹੈ ਫੌਜ ਦੇ ਵਿੱਚ ਐਂਟਰੀ ਵੱਖਰੀ ਹੈ ਅਗਨੀਵੀਰ ਦੀ ਐਂਟਰੀ ਵੱਖਰੀ ਹੈ ਪਰ ਫੌਜ ਨੇ ਇੱਕ ਐਕਸੈਪਸ਼ਨਲ ਐਕਸਟਰਾ ਜਿਹੜਾ ਹੈਗਾ ਇੰਪਲੋਇਮੈਂਟ ਜਨਰੇਟ ਕੀਤਾ ਗਾ ਤਾਂ ਕਿ 4-5 ਸਾਲ ਦੇ ਵਿੱਚ ਜੇਕਰ ਤੁਸੀਂ ਜੇ ਆ ਜਾਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਆਪਸ਼ਨ ਹੈਗਾ ਤੁਸੀਂ VRS ਬਹੁਤ ਫੌਜੀ ਜਿਹੜੇ ਹੈਗੇ ਆ 15 ਸਾਲ ਤੋਂ ਬਾਅਦ ਲੈ ਲੈਂਦੇ ਹੈਗੇ ਆ ਦੂਸਰੀ ਵੱਡੀ ਗੱਲ ਜਿਹੜੀ ਅੱਜ ਗੁੱਸਾ ਨਾ ਕਰਿਓ ਜਿਹੜਾ ਬੰਦਾ ਫੌਜ ਦੇ ਵਿੱਚ ਤੁਹਾਡੇ ਦਾਦਾ ਪੜਦਾਦਾ ਜਾਂਦੇ ਰਹੇ ਜਾਂ ਸਾਡੇ ਜਾਂਦੇ ਰਹੇ ਆ ਉਦੋਂ ਇੱਕ ਦੇਸ਼ ਭਗਤੀ ਦੀ ਭਾਵਨਾ ਪਹਿਲਾਂ ਹੁੰਦੀ ਸੀ ਤੇ ਜਿਹੜੀ ਉਸ ਤੋਂ ਮਿਲਣ ਵਾਲਾ ਮਾਇਆ ਸੀਗੀ ਜਿਹਨੂੰ ਆਪਾਂ ਤਨਖਾਹ ਕਹਿੰਦੇ ਹਾਂ
3: ਬਿਲਕੁਲ ਖਤਮ ਹੋ ਚੁੱਕੀ ਆ
0: ਹਾਂ ਉਹ ਫਰਕ ਹੁਣ ਕਿਉਂਕਿ ਆਪਾਂ ਹਰੇਕ ਚੀਜ਼ ਨੂੰ ਸੈਲਰੀ ਦੇ ਨਾਲ ਜੋੜਦੇ ਹਾਂ ਫੌਜ ਅੱਜ

0: ਜਿਹੜੀ ਹੈਗੀ ਆ
1: ਦੇਸ਼ ਭਗਤ
0: ਹਾਂ ਜਿਹੜੀ ਭਾਵਨਾ ਨਾ ਜੀ
1: ਮਗਰ ਨਹੀਂ ਉਸ ਓਹਨੂੰ ਸੈਲਰੀ ਦਾ ਹੀ ਬਾਅਦ ਚ
0: ਭਰਤੀ ਲਗਾਤਾਰ ਜਾਰੀ ਰਹਿੰਦੀ ਹੈ ਠੀਕ ਹੈ ਜੀ ਤੋ ਜਿਹਨੇ ਨਹੀਂ ਜਾਣਾ ਅਗਨੀਵੀਰ ਦੇ ਵਿੱਚ ਉਹਨੂੰ ਕੋਈ ਮਜਬੂਰੀ ਵੀ ਨਹੀਂ ਹੈ ਉਹ ਦੂਜੀਆਂ ਭਰਤੀਆਂ ਦੇਖ ਸਕਦਾ ਹੈਗਾ ਜੀ ਪਰ ਅਗਨੀਵੀਰ ਨੂੰ ਜਿੰਨਾ ਕੁ ਸਾਨੂੰ ਜਾਣਕਾਰੀ ਹੈਗੀ ਆ ਉਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਉਹਦੇ ਵਿੱਚ ਹੋਰ ਬਹੁਤ ਸੁਧਾਰ ਜਿਹੜੀ ਹੈਗੀ ਆ ਅਮੈਂਡਮੈਂਟਸ ਹੈਗੀਆਂ ਇਸ ਸਕੀਮ ਦੇ ਵਿੱਚ ਜਾਰੀ ਨੇ ਤੁਹਾਡੀ ਰਿਜੈਂਟਮੈਂਟ ਆ ਤੁਹਾਡਾ ਵਿਰੋਧ ਆ ਲੋਕਾਂ ਦਾ ਵਿਰੋਧ ਆ ਉਹ ਸਰਕਾਰ ਖਿੜੇ ਮੱਥੇ ਕੇਂਦਰ ਦੀ ਲੈ ਰਹੀ ਹੈ ਤੇ ਉਸ ਦੇ ਵਿੱਚ ਇਹ ਬਦਲਾਵ ਜ਼ਰੂਰ ਆਊਗਾ
2: ਜੀ
0: ਬਹੁਤ ਬਹੁਤ ਧੰਨਵਾਦ ਬੜਾ ਕੀਮਤੀ ਸਵਾਲ ਸੀ ਜਿਹੜਾ ਹੈਗਾ ਤੁਹਾਡਾ ਇਸ ਨਾਲ ਕਿਉਂਕਿ ਇਹ ਮੰਚ ਹੀ ਤਾਂ ਬਣਾਇਆ ਹੋਇਆ ਹੈਗਾ ਕਿ ਜਿਹੜੇ ਸਵਾਲ ਆਉਣਗੇ ਜਿਹੋ ਜਿਹੇ ਆਪਣੇ ਕੋਲ ਉੱਦਮੀ ਨੇਤਾ ਆਉਂਦੇ ਆ ਉਹ ਵੀ ਆਪਣੇ ਪੋਰਟਫੋਲੀਓ ਦੇ ਨਾਲ ਇਹ ਚੀਜ਼ਾਂ ਜੋੜਦੇ ਆ ਕਿ ਮੈਂ ਕਿਹੜੇ ਕਿਹੜੇ ਸਵਾਲ ਕਿਹੜੇ ਕਿਹੜੇ ਮਸਲੇ ਹੱਲ ਕਰਾ ਸਕਦਾ ਹੈਗਾ ਤੇ ਇਹ ਵੀ ਮਸਲਾ ਜਿਹੜਾ ਹੈਗਾ ਉਹ ਕੇਂਦਰ ਦੇ ਲੈਵਲ ਤੇ ਤਾਂ ਹੀ ਉੱਠੇਗਾ ਜੇ ਤੁਹਾਡੇ ਵਰਗੇ ਸੂਝਵਾਨ ਲੋਕ
2: ਨਾਲ ਜੁੜਨ ਵੀ ਮਿਲਦੇ ਨੇ
0: ਬਹੁਤ ਬਹੁਤ ਧੰਨਵਾਦ ਜੀ
2: ਮੈਮ ਵੈਸੇ ਤੁਹਾਨੂੰ ਲੱਗਦਾ ਕਿ ਕੋਈ ਵੀ ਪਾਰਟੀ ਹੋਵੇ ਉਸ ਨੂੰ ਚਾਹੀਦਾ ਕਿ ਹਰ ਜਿਹੜਾ ਮਸਲਾ ਹੈ ਉਹ ਮਤਲਬ ਹਰ ਮਹੀਨੇ ਆਨਲਾਈਨ ਜਾਂ ਉਹ ਆਪਣੀ ਪੈਂਡਿੰਗ ਜਿਹੜੇ ਆ ਦੱਸੇ ਕਿ ਪੈਂਡਿੰਗ ਪਬਲਿਕ ਗਰਵੀਨੈਂਸ ਕੀ ਹੈ ਮੰਥਲੀ ਜਿਹੜਾ ਪਬਲਿਕ ਰਿਪੋਰਟ ਜਾਰੀ ਹੋਣੀ ਚਾਹੀਦੀ ਹੈ ਹਰ ਡਿਪਾਰਟਮੈਂਟ ਦੀ
3: ਦੇਖੋ ਜਿਹੜੀ ਆਪਣੀ ਡੈਮੋਕਰੇਸੀ ਹੈ ਇਹ ਇੱਕ ਰਿਪ੍ਰੈਜੈਂਟੇਟਿਵ ਡੈਮੋਕਰੇਸੀ ਹੈ ਜਿਹਦੇ ਵਿੱਚ ਲੱਖਾਂ ਲੋਕ ਆਪਣਾ ਨੁਮਾਇੰਦਾ ਚੁਣਦੇ ਆ ਚਾਹੇ ਆਪਾਂ ਐਮ ਐਲ ਏ ਚੁਣਦੇ ਹਾਂ ਚਾਹੇ ਆਪਾਂ ਐਮ ਪੀ ਚੁਣਦੇ ਹਾਂ ਉਦੋਂ ਬਾਅਦ ਲੋਕਾਂ ਨੂੰ ਜਾ ਕੇ ਉਹਨਾਂ ਨੇ ਰਿਪ੍ਰੈਜੈਂਟ ਕਰਨਾ ਹੁੰਦਾ ਸੋ ਸਰਕਾਰ ਦੇ ਕੀ ਮਸਲੇ ਹੈਗੇ ਸਰਕਾਰ ਕੀ ਕਰ ਰਹੀ ਹੈ ਜਾਂ ਕੀ ਸਰਕਾਰ ਦੀ ਮਨਸ਼ਾ ਉਹ ਉਹਨਾਂ ਨੇ ਆ ਕੇ ਲੋਕਾਂ ਨੂੰ ਦੱਸਣਾ ਲੋਕਾਂ ਦੀਆਂ ਕੀ ਗਰੀਵੈਂਸਿਸ ਹੈਗੀਆਂ ਉਹਨਾਂ ਤੋਂ ਲੈ ਕੇ ਸਰਕਾਰ ਕੋਲ ਪਹੁੰਚਾਉਣੀਆਂ ਹੁਣ ਜਿਹੜੀ 140 ਕਰੋੜ ਨੂੰ ਪਾਰ ਆਪਣੀ ਆਬਾਦੀ ਹੈਗੀ ਹੈ ਸਾਰਿਆਂ ਦੇ ਜਿਹੜੇ ਗਰੀਵੈਂਸ ਹੈਗੇ ਇਕੱਲੇ ਇਕੱਲੇ ਨੂੰ ਪਾਰਲੀਮੈਂਟ ਦੇ ਵਿੱਚ ਵੀ ਨਹੀਂ ਸੁਣਿਆ ਜਾ ਸਕਦਾ ਸੋ ਇੱਕ ਰਿਪ੍ਰੈਜੈਂਟੇਟਿਵ ਦੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਇੱਕ ਬੰਦਾ ਹੁੰਦਾ ਜਿਹੜਾ ਕਿ ਉਹਨਾਂ ਦੀ ਗਰੀਵੈਂਸ ਵੀ ਉੱਥੇ ਲੈ ਕੇ ਜਾਂਦਾ ਤੇ ਸਰਕਾਰ ਦੀ ਮਨਸ਼ਾ ਵੀ ਲੋਕਾਂ ਤੱਕ ਲੈ ਕੇ ਆਉਂਦੀ ਹੈ ਸੋ ਇਹੀ ਇੱਕ ਤਰੀਕਾ ਹੈਗਾ ਜੋ ਆਪਣਾ ਕੰਸਟੀਟਿਊਸ਼ਨ ਅਲਾਓ ਕਰਦਾ ਕਿ ਵੀ ਆਪਣਾ ਇੱਕ ਰਿਪ੍ਰੈਜੈਂਟੇਟਿਵ ਹੋਵੇ ਤੇ ਉਹ ਟੂ ਵੇ ਕਮਿਊਨੀਕੇਸ਼ਨ ਹੋਵੇ
2: ਜੀ ਮੈਮ ਇਹ ਵੈਸੇ ਬਠਿੰਡਾ ਜਿਹੜਾ ਹੈ ਮਸਲੇ ਬਠਿੰਡਾ ਦੇ ਕੋਲ ਮਸਲੇ ਵੀ ਬਹੁਤ ਨੇ ਪਰ ਬਠਿੰਡਾ ਕੋਲ ਚਾਂਸਿਸ ਵੀ ਬਹੁਤ ਨੇ ਤੇ ਇਸੇ ਹੀ ਸਵਾਲ ਤੇ ਮੈਂ ਦੁਬਾਰਾ ਆਉਂਦੀ ਹਾਂ ਇੱਕ ਫੋਨ ਕਾਲ ਹੈ ਜੀ ਹੈਲੋ
4: ਹਾਂਜੀ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ ਨਾਮ ਤੇ ਪਤਾ
4: ਮੇਰਾ ਪਿੰਡ ਕੀ ਚੋਣਾ ਪਜਾਰੀਆਂ ਸਰਦੂਰ ਸਿੰਘ ਮੇਰਾ ਨਾਂ ਹੈ ਜੀ ਗੀਤਕਾਰ ਹਾਂ ਮੁਸ਼ਕਲ ਸਾਨੂੰ ਮੇਰਾ ਤਰਵੰਡੀ ਸਾਬੋ ਤੋਂ ਲੈ ਕੇ ਜਿਹੜੇ ਪੌਤੇ ਲੱਗੇ ਸੜਕ ਤੇ ਚੋਣੇ ਪਜਾਰੀਆਂ ਤੱਕ
2: ਜੀ
4: ਉਹ ਜੀ ਅੱਖਾਂ ਚ ਵੱਜਦਾ ਮੋਟਰਸਾਈਕਲਾਂ ਦੇ ਲਟੇਰੇ ਬਹਿੰਦੇ ਉਹਨਾਂ ਚ ਤੇ ਜੀ ਬਹੁਤ ਤਾਜ ਚਾਂਦ ਚੱਕੀ ਕੁੱਤਾ ਦੇ ਕੇ ਆਉਂਦਾ ਕੋਈ ਜਾਂਬਾ ਦੇ ਕੇ ਆਉਂਦਾ ਉਹ ਜੀ ਐਕਸੀਡੈਂਟ ਕਰਾਉਂਦਾ ਬਹੁਤ ਮੁਸ਼ਕਲ ਆ ਜੀ ਉਹ ਪੌਦੇ ਸਮਾ ਸਾਂਗੇ ਜਾਣ ਤਾਂ ਜਾਂ ਪੰਚਾਇਤਾਂ ਨੂੰ ਅਧਿਕਾਰ ਦਾ ਜੇ ਪੰਚਾਇਤਾਂ ਸ਼ਿਕਾਰਾਂ ਜੀ ਬਹੁਤ ਜ਼ਿਆਦਾ ਮੁਸ਼ਕਲ ਆ ਉਹ ਸੜਕ ਜੀ ਡੀ ਟੀ ਰੋਡ ਆ ਤੇ ਲਿੰਕ ਰੋਡ ਬਣੀ ਪਈ ਆ ਪੌਦਿਆਂ ਨੇ ਰੋਕ ਦੀ ਤਵੰਡੀਆਂ ਲਾ ਕੇ ਚੋਣੇ ਪਜਾਰੀਆਂ ਤੱਕ
0: ਠੀਕ ਹੈ ਜੀ ਤੁਸੀਂ ਆਪਦਾ ਨੰਬਰ ਬੋਲੋ ਜੀ ਵਣ ਵਿਭਾਗ ਤੱਕ ਤੁਹਾਡੀ ਜਾਣਕਾਰੀ ਲਈ ਦੱਸਦਾ ਵਣ ਵਿਭਾਗ ਤੱਕ ਮੇਰਾ ਗਵਾਂਢੀ ਵਣ ਵਿਭਾਗ ਚ ਹੀ ਆ ਤੁਹਾਡਾ ਇਹ ਮਸਲਾ ਜਿਹੜਾ ਹੈਗਾ ਵਣ ਵਿਭਾਗ ਦੇ ਧਿਆਨ ਚ ਲਿਆ ਦੇਵਾਂਗੇ ਜੀ ਨੰਬਰ ਬੋਲੋ ਤੁਸੀਂ ਆਪਦਾ
4: ਮੇਰਾ 95 ਨੰਬਰ ਹੈ 95308
0: ਜੀ
4: 21 153
0: 21 153 ਮੈਂ ਤੁਹਾਡੇ ਨਾਲ ਪਰਸਨਲੀ ਫੋਨ ਤੇ ਵੀ ਗੱਲ ਕਰਾਂਗਾ ਵਣ ਵਿਭਾਗ ਤੱਕ ਤੁਹਾਡੀ ਇਹ ਬਹੁਤ ਕੀਮਤੀ ਸੁਝਾਅ ਹੈਗਾ ਸਮਾਜ ਸੇਵੀ ਸੰਸਥਾਵਾਂ ਨੂੰ ਵੀ
4: ਕਰਦਾ ਮੈਂ ਜੀ ਗੀਤਕਾਰ ਆ ਮੈਂ ਬਹੁਤ ਲੋਕਾਂ ਦੇ ਫਾਇਦੇ ਵਾਸਤੇ ਛੋੜਦਾ ਮੈਨੂੰ ਕੋਈ ਆਪਦੀ ਮੰਗ ਦੀ ਲੋੜ ਨਹੀਂ
2: ਮੇਰੀ ਗੱਲ ਸੁਣੋ ਜੀ ਜੀ ਤੁਸੀਂ ਹੁਣ ਇੱਕ ਵਾਰੀ ਮੈਮ ਦੀ ਗੱਲ
3: ਸੁਣ ਲਈ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਿ ਅਸੀਂ ਸਤੰਬਰ ਦੇ ਨਸ਼ਾ ਮੁਕਤ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਵਿੱਚ ਅਸੀਂ ਤੁਹਾਡਾ ਸਹਿਯੋਗ ਚਾਹਾਂਗੇ ਕਿਉਂਕਿ ਤੁਸੀਂ ਇੱਕ ਗੀਤਕਾਰ ਹੋ ਸਾਡਾ ਸੰਦੇਸ਼ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾ ਸਕਦੇ ਹੋ ਜ਼ਰੂਰ ਤੁਹਾਡੀ ਸੇਵਾ ਉਸ ਚ ਵੀ ਲਵਾਂਗੇ
0: ਤੁਹਾਡਾ ਨੰਬਰ ਵੀ ਤੁਹਾਡੇ ਨਾਲ ਮੈਮ ਸਾਂਝਾ ਕਰ ਲਾਂਗੇ ਬਹੁਤ ਬਹੁਤ ਧੰਨਵਾਦ
4: ਜੀ ਛੋਟਾ ਵੀ ਗੀਤ ਪਾਵਾਂਗੇ ਨਹੀਂ ਦੇਖ ਕੇ ਮੈਂ ਗੀਤਕਾਰ ਆਪੇ ਲਿਖਦਾ
2: ਬਿਲਕੁਲ ਜੀ
0: ਲਿਖੋ ਜੀ ਲਿਖੋ
3: ਧੰਨਵਾਦ ਜੀ ਬਹੁਤ ਬਹੁਤ
2: ਵਾਹ ਜੀ ਵਾਹ ਮੈਮ ਮੈਂ ਗੱਲ ਕਰ ਰਹੀ ਸੀ ਕਿ ਬਠਿੰਡਾ ਦੇ ਕੋਲ ਜਿਹੜਾ ਹਿਸਟਰੀ ਹਿਸਟੋਰੀਕਲ ਪਲੇਸ ਹੈ ਕਿਲਾ ਸਾਹਿਬ ਗੁਰਦੁਆਰਾ ਹੈ ਕਲਚਰ ਹੈਰੀਟੇਜ ਲਈ ਕਾਫੀ ਮਤਲਬ ਇੱਥੇ ਟੂਰਿਜ਼ਮ ਨੂੰ ਜੋੜ ਕੇ ਵੀ ਤੁਹਾਡੇ ਦਿਮਾਗ ਦੇ ਵਿੱਚ ਕੋਈ ਰੁਜ਼ਗਾਰ ਦੇ ਜਾਂ ਇਸ ਨੂੰ ਅੱਗੇ ਲਿਜਾਣ ਦੇ ਕੋਈ ਦਿਮਾਗ ਦੇ ਵਿੱਚ ਹੋਰ ਵੀ ਹੋਣ ਆਉਣ ਵਾਲੇ ਸਮੇਂ ਵਿੱਚ
3: ਬਿਲਕੁਲ ਜੀ, ਜ਼ਰੂਰ ਕਰਾਂਗੇ, ਕਿਉਂਕਿ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਇਹ ਸਾਡੀ ਬੀਜੇਪੀ ਸਰਕਾਰ ਜਾਂ ਮੋਦੀ ਜੀ ਦੀ ਸਰਕਾਰ ਦੀ ਇੱਕ ਪ੍ਰਾਇਓਰਿਟੀ ਵੀ ਰਹੀ ਹੈ ਕਿ ਜਿੱਥੇ ਸਾਡਾ ਕੋਈ ਕਲਚਰਲ ਹੈਰੀਟੇਜ ਹੈ ਜਾਂ ਸਾਡੇ ਧਾਰਮਿਕ ਸਥਾਨ ਹੈ ਉਹਨਾਂ ਨੂੰ ਟੂਰਿਸਟ ਸਪੋਟ ਦੇ ਤੌਰ 'ਤੇ ਡਿਵੈਲਪ ਕੀਤਾ ਜਾਵੇ। ਜਿਹੜਾ ਹੁਣ ਰਾਮ ਮੰਦਰ ਵਾਲੀ ਗੱਲ ਹੈ, ਰਾਮ ਮੰਦਰ ਠੀਕ ਹੈ ਇੱਕ ਰਿਲੀਜੀਅਸ ਭਾਵਨਾ ਉਹਦੇ ਵਿੱਚ ਹੈਗੀ ਹੈ, ਪਰ ਉਸ ਤੋਂ ਇਲਾਵਾ ਜੇ ਆਪਾਂ ਅੱਜ ਦੇਖੀਏ ਤਾਂ ਯੂਪੀ ਦੇ ਵਿੱਚ ਅਯੋਧਿਆ ਦੇ ਵਿੱਚ ਉੱਥੋਂ ਦੀ ਜਿਹੜੀ ਇੰਡਸਟਰੀ ਸੀਗੀ ਜਾਂ ਜਿਵੇਂ ਟੂਰਿਜ਼ਮ ਇੰਡਸਟਰੀ ਸਪੈਸ਼ਲੀ ਉੱਥੋਂ ਦੀ ਗਰੋਥ, ਉੱਥੋਂ ਦਾ ਏਅਰਪੋਰਟ, ਉੱਥੋਂ ਦਾ ਹਰ ਰੀਅਲ ਅਸਟੇਟ ਜਿੰਨਾ ਗਰੋ ਕਰਿਆ ਰਾਮ ਮੰਦਰ ਕਰਕੇ, ਸੋ ਐਕਸੈਪਸ਼ਨਲ ਹੈ। ਉਹਦੇ ਕਰਕੇ ਨਾ ਸਿਰਫ ਅਯੋਧਿਆ ਦਾ ਟੂਰਿਜ਼ਮ ਵਧਿਆ ਬਲਕਿ ਪੂਰੇ ਇੰਡੀਆ ਦਾ ਟੂਰਿਜ਼ਮ ਵਧਿਆ, ਔਰ GST ਦੀ ਬਹੁਤ ਵੱਡੀ ਕੰਟਰੀਬਿਊਸ਼ਨ ਜਿਹੜੀ ਹੈਗੀ ਹੈ ਯੂਪੀ ਨੂੰ ਐਡੀਸ਼ਨਲ ਆਉਣ ਲੱਗ ਪਈ ਸਿਰਫ ਰਾਮ ਮੰਦਰ ਕਰਕੇ, ਉੱਥੋਂ ਦੀ ਇਕੋਨਮੀ ਬੜੀ ਬੂਮ ਕਰੀ ਹੈ। ਸੋ ਇਸ ਨੂੰ ਧਿਆਨ 'ਚ ਰੱਖਦੇ ਹੋਏ ਕਿ ਵੀ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਹੈ, ਜਿੰਨਾ ਵੀ ਸਾਡੇ ਕਲਚਰਲ ਜਿਹੜੇ ਉਸ ਨਾਲ ਸੰਬੰਧਿਤ ਜਿਹੜੇ ਜਗ੍ਹਾ ਹੈਗੀਆਂ ਉਹਨਾਂ ਨੂੰ ਡਿਵੈਲਪ ਕਰਨਾ, ਉਹਨਾਂ ਨੂੰ ਗਰੋ ਕਰਨਾ, ਇਹ ਇੱਕ ਏਜੰਡਾ, ਇੱਕ ਪੋਲਿਸੀ ਹੈਗੀ ਹੈ BJP ਦੀ। ਇਸੇ ਕਰਕੇ ਹੁਣ ਜਿਹੜਾ ਆਪਣਾ ਯਾਤਰਾ ਜਾਂਦੀ ਹੈ ਹੇਮਕੁੰਟ ਸਾਹਿਬ ਨੂੰ ਉੱਥੇ ਰੋਪਵੇ ਦਾ ਸ਼ੁਰੂ ਕੀਤਾ। ਸੋ ਇੱਦਾਂ ਤਰ੍ਹਾਂ ਦੀ ਜਿਹੜੀ ਕਨੈਕਟੀਵਿਟੀ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਹੈ, ਕਲਚਰਲ ਉਸ ਹੈਰੀਟੇਜ ਨਾਲ ਲਿੰਕਡ ਜਗ੍ਹਾ ਹੈਗੀਆਂ ਉਹਨਾਂ ਨੂੰ ਕਨੈਕਟੀਵਿਟੀ ਦੇਣੀ, ਟ੍ਰੇਨ ਸ਼ੁਰੂ ਕਰਨੀਆਂ, ਫਲਾਈਟ ਸ਼ੁਰੂ ਕਰਨੀਆਂ, ਇਹ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਮੌਕਾ ਮਿਲਿਆ ਜ਼ਰੂਰ ਇਸ ਵੱਲ ਧਿਆਨ ਦੇ।
0: ਮੈਂ ਮਮਤਾ ਨੇ ਬਹੁਤ ਵਡਮੁੱਲਾ ਸਵਾਲ ਚੱਕਿਆ ਜੀ, ਕਿਉਂਕਿ ਆਰਕੋਲੋਜੀਕਲ ਸਰਵੇ ਆਫ ਇੰਡੀਆ ਜਦੋਂ ਕਿਲ੍ਹਾ ਮੁਬਾਰਕ ਸਾਹਿਬ ਦੀ ਰੈਨੋਵੇਸ਼ਨ ਕਰਦਾ ਉਹ ਤਾਂ ਆਸਾਨੀ ਨਾਲ ਕਰ ਲੈਂਦਾ ਕਿਉਂਕਿ ਉਹ ਕੇਂਦਰ ਸਰਕਾਰ ਦਾ ਅਦਾਰਾ, ਪਰ ਜਿਹੜੇ ਉਹਦੇ 100 ਮੀਟਰ ਦੀ ਜ਼ੱਦ ਦੇ ਵਿੱਚ ਏਰੀਏ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ NOC ਲੈਣੀ ਮੈਮ ਬੜੀ ਮੁਸ਼ਕਿਲ ਆ। ਅਸੀਂ ਪਰਸਨਲੀ ਵੀ ਬੇਨਤੀ ਕਰਦੇ ਹਾਂ ਤੁਹਾਨੂੰ ਕਿ ਉਹ ਵੀ ਜਿਹੜੇ ਹੈਗੇ ਆ ਤੁਹਾਡੇ ਨਾਲ ਜੁੜੇ ਹੋਏ ਲੋਕ ਨੇ, ਬਠਿੰਡਾ ਦੇ ਨਾਲ ਜੁੜੇ ਹੋਏ ਲੋਕ ਨੇ, ਇਹਨਾਂ ਦੀ NOC ਜਿਹੜੀ ਆ ਥੋੜੀ ਜਿਹੀ ਲਚਕੀਲੀ ਬਣਾਈ ਜਾਵੇ ਮੈਮ, ਉਦੋਂ ਤੱਕ ਜਿਹੜਾ ਹੈਗਾ
3: ਬਿਲਕੁਲ ਜੀ ਬਿਲਕੁਲ
0: ਇਹ ਜ਼ਰੂਰ ਧਿਆਨ 'ਚ ਰੱਖ ਕੇ ਤੁਸੀਂ ਮੈਮ ਇਹਨਾਂ ਦੇ ਦਫ਼ਤਰ ਨਾਲ ਵੀ ਇਹ ਗੱਲ NOC ਲਈ ਜ਼ਰੂਰ ਤੁਸੀਂ।
2: ਸਰ ਇਹ ਬਹੁਤ ਵਧੀਆ ਸਵਾਲ, ਕਿਉਂਕਿ ਮੈਮ ਜਿਹੜਾ ਉਹ 100 ਕਿਲੋਮੀਟਰ ਦਾ ਦਾਇਰਾ ਹੈ ਨਾ ਉਸ ਦੇ ਵਿੱਚ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਲੋਕੀ ਬੈਠੇ ਨੇ, ਉਹਨਾਂ ਨੂੰ NOC ਨਹੀਂ ਮਿਲ ਰਹੀ, ਤੇ ਬਹੁਤ ਵਧੀਆ ਸਵਾਲ ਸੀ ਸਰ ਤੁਹਾਡਾ। 0164-242-3131 ਹੋਇਆ ਜੀ ਡਾਇਲ। ਹੈਲੋ
5: ਹੈਲੋ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਸਰ, ਆਪਣਾ ਨਾਮ ਤੇ ਪਤਾ ਦੱਸ ਦਿਓ।
5: ਅਸੀਂ ਜੀ ਬੱਲੂ ਵਾਲੇ ਤੋਂ ਬੋਲਦੇ ਹਾਂ, ਮੇਜਰ ਸਿੰਘ ਆ ਮੇਰਾ ਨਾਂ।
2: ਬੱਲੂ ਵਾਲੇ ਤੋਂ ਸਵਾਗਤ ਹੈ ਸਰ, ਕੀ ਸਵਾਲ ਹੈ?
5: ਅਸੀਂ ਜੀ ਮੋਦੀ ਸਰਕਾਰ ਦੀ ਸਹਾਇਤਾ ਕਰ ਰਹੇ ਹਾਂ ਜੀ, ਮੈਂ ਗੋਡਿਆਂ ਤੋਂ ਬਹਿ ਗਿਆ ਸੀ ਜਮਾ
0: ਜੀ,
5: ਤੇ ਮੇਰੇ ਹੁਣ 5 ਸਾਲ ਹੋ ਗਏ ਜੀ ਗੋਡੇ ਪਾਉਣ ਨੂੰ ਮੋਦੀ ਸਾਹਿਬ ਦੇ ਕਾਰਡ ਤੇ। ਇਹਨੇ ਕਦੋਂ ਇਹ ਬਣਿਆ ਉਦੋਂ ਕਾਰਡ ਬਣਾਏ ਸੀ, ਚੱਲੀ ਜਾਂਦੇ ਆ ਹਜੇ।
2: ਜਦੋਂ
3: ਕੋਈ 70 ਸਾਲ ਤੋਂ ਉੱਤੇ ਹੋ ਜਾਂਦਾ ਨਾ, ਕੋਈ ਜ਼ਰੂਰਤ ਹੀ ਨਹੀਂ ਸੀ ਸਮਝਦਾ ਕਿ ਉਹਦੇ ਗੋਡੇ ਬਦਲਾਏ ਜਾਣ, ਪਰਿਵਾਰ ਵੀ ਕਹਿ ਦਿੰਦਾ ਸੀ ਵੀ ਹੁਣ ਤੂੰ ਗੋਡੇ ਕੀ ਕਰਨੇ ਆ, ਪਰ ਕਿਉਂਕਿ ਹੁਣ ਫ੍ਰੀ ਦੇ ਵਿੱਚ ਪੈਂਦੇ ਆ,
2: 1 ਲੱਖ ਰੁਪਏ ਦਾ ਖਰਚਾ ਹੁੰਦਾ ਸੀ ਮੈਮ।
3: ਬਿਲਕੁਲ ਬਿਲਕੁਲ ਜੀ, ਬਹੁਤ ਸਾਰੇ ਪਰਿਵਾਰ ਅਫੋਰਡ ਨਹੀਂ ਸੀ ਕਰਦੇ, ਉਹਨਾਂ ਦੀ ਵੀ ਮਜਬੂਰੀ ਸੀ। ਬਹੁਤ ਬਹੁਤ ਧੰਨਵਾਦ ਜੀ, ਅਸੀਂ ਤੁਹਾਡਾ ਸਹਿਯੋਗ ਚਾਹਵਾਂਗੇ ਕਿ ਤੁਸੀਂ ਇਹਨਾਂ ਸਕੀਮਾਂ ਦਾ ਜਿਹੜਾ ਹੈਗਾ ਪ੍ਰਚਾਰ, ਜਿਹੜਾ ਤੁਹਾਨੂੰ ਸਹੂਲਤ ਮਿਲੀ ਹੈ ਉਹਦਾ ਪ੍ਰਚਾਰ ਪ੍ਰਸਾਰ ਜੇ ਆਪਣੇ ਆਲੇ ਦੁਆਲੇ ਕਰੋ, ਤਾਂ ਆਪਾਂ ਇੱਥੇ ਸਰਕਾਰ ਲੈ ਕੇ ਆਈਏ, ਆਪਾਂ ਬਹੁਤ ਸਾਰੀਆਂ ਸਕੀਮਾਂ ਦਾ ਲਾਭ ਲਈਏ।
5: ਧੰਨਵਾਦ,
2: ਬਹੁਤ ਬਹੁਤ ਸ਼ੁਕਰੀਆ ਮੈਮ। ਤੁਸੀਂ ਇਸ ਤੋਂ ਪਹਿਲੇ ਇੱਕ ਸਵਾਲ ਦੇ ਵਿੱਚ ਕਿਹਾ ਕਿ ਗੀਤਕਾਰ ਜੀ ਨਾਲ ਜਦੋਂ ਗੱਲ ਹੋ ਰਹੀ ਸੀ ਕਿ ਨਸ਼ਾ ਵਿਰੋਧੀ ਮੁਹਿੰਮ ਤੁਸੀਂ ਕੋਈ ਚਲਾਉਣ ਜਾ ਰਹੇ ਹੋ, ਮੈਂ ਪੰਜਾਬ ਨੂੰ ਨਸ਼ੇ ਚੋਂ ਕੱਢਣ ਲਈ ਕੀ ਹੋਰ ਕਦਮ ਚੱਕੇ ਜਾ ਰਹੇ ਨੇ?
3: ਦੇਖੋ, ਪੰਜਾਬ ਨੂੰ ਨਸ਼ੇ ਚੋਂ ਕੱਢਣ ਵਾਸਤੇ ਮੈਂ ਕਹੂੰਗੀ ਕਿ ਜਿੱਥੇ ਜਿੱਥੇ ਵੀ ਨਸ਼ਾ ਹੈਗਾ, ਜਦੋਂ ਨੌਜਵਾਨਾਂ ਨੂੰ ਨਸ਼ੇ ਚੋਂ ਕੱਢਣਾ, ਇਹ ਕੋਈ ਓਵਰਨਾਈਟ ਯੋਜਨਾ ਕੰਮ ਨਹੀਂ ਕਰਦੀ। ਜਿਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਕਿਹਾ ਸੀ, ਸ਼ਾਇਦ 3 ਮਹੀਨੇ ਕਿਹਾ ਸੀ ਕਿ ਅਸੀਂ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ, ਔਰ ਉਸ ਤੋਂ ਬਾਅਦ ਇਹ ਵੱਖੋ ਵੱਖਰੇ ਸਮੇਂ ਤੇ, ਜਦੋਂ ਜੁਲਾਈ ਆ ਜਾਂਦੀ ਹੈ ਕਹਿੰਦੇ 15 ਅਗਸਤ ਨੂੰ ਕਰਾਂਗੇ, ਜਦੋਂ ਦਸੰਬਰ ਆ ਜਾਂਦਾ ਹੈ ਕਹਿੰਦੇ ਆ ਕਿ ਜੀ 26 ਜਨਵਰੀ ਨੂੰ ਕਰਾਂਗੇ। ਸੋ ਇੱਦਾਂ ਟਾਈਮ ਟੂ ਟਾਈਮ ਇਹ ਸਮਾਂ ਦਿੰਦੇ ਰਹਿੰਦੇ ਆ, ਪਰ ਜਿਹੜੀ ਇਹ ਵਿਕਸਿਤ ਭਾਰਤ ਦੀ ਤਰ੍ਹਾਂ ਜਿਵੇਂ ਨਸ਼ਾ ਵਿਰੋਧੀ ਜਿਹੜਾ ਹੈਗਾ ਮੁਹਿੰਮ, ਇਹ ਵੀ ਇੱਕ ਬਹੁਤ ਵੱਡਾ ਪਲਾਨ ਬਣਾ ਕੇ ਹੀ ਨਸ਼ਿਆਂ ਤੋਂ ਮੁਕਤ ਪੰਜਾਬ ਨੂੰ ਕੀਤਾ ਜਾ ਸਕਦਾ। ਉਹਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਨਸ਼ੇ ਲੈ ਰਹੇ ਹੈ ਉਹਨਾਂ ਦੀ, ਉਹਨਾਂ ਨੂੰ ਮੈਡੀਕਲ ਹੈਲਪ ਸਹੂਲਤਾਂ, ਫਿਰ ਉਹਨਾਂ ਦੀ ਟ੍ਰੇਨਿੰਗ, ਉਹਨਾਂ ਦੀ ਇੰਪਲੋਇਮੈਂਟ ਦੇ ਪ੍ਰਬੰਧ, ਸੋ ਬੜਾ ਕੁਛ ਹੈ, ਬੜਾ ਕੰਪ੍ਰੀਹੈਂਸਿਵ ਪ੍ਰੋਗਰਾਮ ਹੈਗਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕੋਈ ਨੌਜਵਾਨਾਂ ਦੇ ਮੰਗ ਡੰਡਾ ਲੈ ਕੇ ਪੈ ਜਾਂਗੇ ਅਤੇ ਰਾਤੋਂ ਰਾਤ ਸਾਰੇ ਨਸ਼ੇ ਛੱਡ ਦੇਣਗੇ। ਇਸ

0: ਤਰ੍ਹਾਂ ਨਹੀਂ, ਉਹਦੇ ਲਈ ਹੈਲਥ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਪਊਗਾ, ਉਹਨਾਂ ਦੀ ਟ੍ਰੇਨਿੰਗ ਲਈ ਫੈਸਿਲਿਟੀਜ਼ ਕ੍ਰੀਏਟ ਕਰਨੀਆਂ ਪੈਣਗੀਆਂ, ਉਹਨਾਂ ਦੀ ਇੰਪਲੋਇਮੈਂਟ ਦੇ ਪ੍ਰਬੰਧ ਕਰਨੇ ਪੈਣਗੇ। ਸੋ ਉਹ ਜਿਵੇਂ ਪਿੱਛੇ ਜੇ ਅਮਿਤ ਸ਼ਾਹ ਜੀ ਜਦੋਂ ਮੋਗੇ ਆਏ ਸੀਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਜੇ ਮੌਕਾ ਦਿੰਦੇ ਆ ਪੰਜਾਬ ਦੇ ਲੋਕ ਤਾਂ ਅਸੀਂ 2 ਸਾਲਾਂ ਦੇ ਵਿੱਚ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ। 2 ਸਾਲ ਉਹਨਾਂ ਨੇ ਇਸ ਕਰਕੇ ਕਿਹਾ ਸੀ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇੰਨਾ ਸਮਾਂ ਲੱਗ ਸਕਦਾ ਇਸ ਕੋੜ ਨੂੰ ਵੱਢਣ ਵਾਸਤੇ। ਬਿਲਕੁਲ ਵਿਕਸਿਤ ਭਾਰਤ ਦੀ ਤਰ੍ਹਾਂ ਹੈਗਾ ਕਿ 2047, ਆਪਾਂ ਨੂੰ ਲੱਗਦਾ ਕਿ 2047 ਕਿਉਂ ਕਹਿੰਦੇ, ਅੱਜ ਤਾਂ ਹਲੇ 2026 ਹੈ, ਹਲੇ 21 ਸਾਲ ਪਏ ਹੈ, ਪਰ ਜਦੋਂ ਆਪਾਂ ਨੂੰ ਪਤਾ ਕਿ ਜੋ ਕੁਛ ਇੰਡੀਆ ਨੂੰ ਚਾਹੀਦਾ ਵਿਕਸਿਤ ਹੋਣ ਵਾਸਤੇ ਉਸ ਵਾਸਤੇ 21 ਸਾਲ ਲੱਗਣੇ ਹੀ ਲੱਗਣੇ, ਇੱਕ ਰੋਡ ਮੈਪ ਹੈ, ਸਟੈਪਸ ਹੈਗੇ ਆ ਜਿਹੜੇ ਸਾਰੇ ਲੈਣੇ ਪੈਣੇ ਆ, ਔਰ ਹੌਲੀ ਹੌਲੀ ਹੌਲੀ ਆਪਾਂ 2047 ਤੱਕ ਵਿਕਸਿਤ ਭਾਰਤ ਬਣ ਜਾਵਾਂਗੇ, ਕਿਉਂਕਿ ਇੱਕ ਵਿਜ਼ਨ ਹੈ, ਇੱਕ ਪਲਾਨ ਹੈ। ਜਦੋਂ ਆਪਾਂ ਪਲਾਨ ਨਾਲ ਕੰਮ ਕਰਦੇ ਹਾਂ ਆਪਾਂ ਨੂੰ ਟਾਈਮ ਲਾਈਨ ਦਾ ਵੀ ਪਤਾ ਹੁੰਦਾ ਹੈ। ਇਸੇ ਕਰਕੇ 2 ਸਾਲ ਦਾ ਸਮਾਂ ਅਮਿਤ ਸ਼ਾਹ ਜੀ ਨੇ ਕਿਹਾ, ਜੇ ਬਿਨਾਂ ਕਿਸੇ ਪਲਾਨ ਤੋਂ ਕਹਿਣਾ ਹੁੰਦਾ ਫਿਰ ਮੈਂ ਵੀ ਕਹਿ ਦਿੰਦੀ ਕਿ ਜਿਸ ਦਿਨ ਅਸੀਂ ਆ ਗਏ ਉਸ ਤੋਂ ਅਗਲੇ ਦਿਨ ਨਸ਼ਾ ਮੁਕਤ ਹੋ ਜਾਵਾਂਗੇ, ਪਰ ਉਹ ਪੋਸੀਬਲ ਨਹੀਂ 2 ਸਾਲ ਦਾ ਸਮਾਂ।
1: ਤੁਸੀਂ 2047 ਤੱਕ ਦੀ ਗੱਲ ਕੀਤੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਡਾ ਕਾਲਰ ਵੀ ਹੈ, ਮੈਂ ਸਵਾਲ ਬਾਅਦ ਦੇ ਵਿੱਚ ਲਵਾਂਗਾ, ਪਹਿਲਾਂ ਕਾਲਰ ਨੂੰ ਲੈ ਲਈਏ। ਮੈਮ ਤਾਂ
2: ਜੀ, ਹੈਲੋ,
3: ਜਗਿੰਦਰ ਸਿੰਘ ਮਾਨਾ ਬੋਲਦਾ ਜੀ, ਜੀ ਅਮਲੀ ਦੇ ਫੁੱਟ ਸੁਣਵਾ ਲਈ।
2: ਜੀ ਜਗਿੰਦਰ ਸਿੰਘ ਜੀ ਸਵਾਗਤ ਹੈ, ਤੇ ਕਿਹੜਾ ਸਵਾਲ ਹੈ ਤੁਹਾਡਾ?
3: ਹਾਂ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ, ਆਪਣਾ ਸਵਾਲ ਦੱਸੋ।
3: ਸਵਾਲ ਇਹ ਹੈ ਜੀ, ਮੈਂ ਸਕੂਟਰੀ ਤੋਂ ਡਿੱਗ ਪਿਆ ਸੀ ਜੀ, ਤੇ ਮੇਰਾ ਨਾ ਲੱਤ ਦਾ ਆਪਰੇਸ਼ਨ ਹੋਇਆ ਜੀ, ਵਿੱਚ ਰਾੜ ਪਾਈ ਹੈ ਜੀ, ਤੇ ਮੈਂ ਪੈਨਸ਼ਨ ਦੇ ਲਾਭ ਲੈਣਾ ਚਾਹੁੰਦਾ ਜੀ।
2: ਜੀ ਮੈਮ, ਸਵਾਲ ਇਹਨਾਂ ਦਾ
0: ਸਵਾਲ ਕੰਪਲੀਟ ਨਹੀਂ ਹੋਇਆ, ਆਈ ਥਿੰਕ
1: ਪੂਰਾ ਸਵਾਲ ਕਰੋ ਜੀ।
3: ਮੈਂ ਸਕੂਟਰੀ ਤੋਂ ਡਿੱਗ ਪਿਆ ਸੀ ਸਰ ਜੀ,
1: ਜੀ
3: ਤੇ ਗਿੱਟਾ ਟੁੱਟ ਗਿਆ ਸੀ ਜੀ, ਤੇ ਵਿੱਚ ਉਹਦੇ ਰਾੜ ਪਾਇਆ ਜੀ, ਸਕਰੂ ਕਸੇ ਆ ਜੀ।
1: ਜੀ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਜੋ ਵੀ ਤੁਹਾਡੀ ਹੈਲਪ ਹੋ ਸਕਦੀ ਹੈ, ਮੈਮ ਨੇ ਨੰਬਰ ਨੋਟ ਕਰ ਲਿਆ, ਜਰੂਰ ਤੁਹਾਨੂੰ ਜਿਹੜਾ ਹੈਗਾ ਸਹੀ ਰਸਤਾ ਵੀ ਦਿਖਾਵਾਂਗੇ, ਹੈਲਪ ਵੀ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ ਜੀ।
2: ਜੀ ਸਮਾਂ ਸਰੋਤਿਆਂ ਨੂੰ ਦੱਸ ਦਈਏ ਜੀ, 1:06 ਦਾ ਸਮਾਂ ਹੈ, ਤੇ ਮੈਮ ਆਪਣੇ ਕੋਲ 2 ਜਾਂ 3 ਮਿੰਟ ਰਹਿ ਗਏ ਨੇ। ਦਲਬੀਰ
1: ਜੀ, ਇੱਕ ਵਡਮੁੱਲਾ ਸਵਾਲ ਮੈਮ, 2047 ਦੀ ਗੱਲ ਤੁਸੀਂ ਕੀਤੀ ਹੈ, ਵਿਕਸਿਤ ਭਾਰਤ ਲੰਬਾ ਸਮਾਂ ਜਿਹੜਾ ਹੈਗਾ ਚਾਹੀਦਾ ਕਿਸੇ ਵੀ ਚੀਜ਼ ਨੂੰ ਡਿਵੈਲਪ ਹੋਣ ਲਈ, ਬੀਜ ਜੇਕਰ ਅੱਜ ਬੋਨੇ ਆ ਤਾਂ ਉਹ ਵੀ 4 ਮਹੀਨੇ ਲੈ ਜਾਂਦਾ, ਤਾਂ ਜੈਨ ਜ਼ੈਡ ਜਿਹੜਾ ਕੀਮਤੀ ਸਵਾਲ ਆ, ਜਨਰੇਸ਼ਨ ਅਗਲੀ ਆ ਜਾਣੀ ਹੈ ਜੀ,
2: ਬਿਲਕੁਲ
1: ਠੀਕ ਹੈ ਜੀ, ਉਹ ਜਨਰੇਸ਼ਨ ਅੱਜ ਤੋਂ ਹੀ ਤੁਹਾਨੂੰ ਲੱਗਦਾ ਅਵੇਅਰ ਹੋ ਗਈ ਹੈ, ਜਿਸ ਤਰੀਕੇ ਨਾਲ ਉਹ ਰਾਜਨੀਤਿਕ ਪਲੇਟਫਾਰਮ ਇੱਕ ਤਿਆਰ ਕਰ ਰਹੀ ਹੈ ਜੈਨ ਜ਼ੈਡ, ਜਾਂ ਉਹਦੇ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ, ਉਹ ਇੱਕ ਪੀੜ੍ਹੀ ਦੇ, ਨਵੀਂ ਪੀੜ੍ਹੀ ਦੇ ਉੱਭਰ ਰਹੇ ਜਿਹੜੇ ਸਿਆਸਤਦਾਨ ਉਹਨਾਂ ਨੂੰ ਮੰਨਦੇ ਹੋ, ਉਹਨਾਂ ਨੂੰ ਕੀ ਸਲਾਹ ਦਿਓਗੇ, ਕਿਸ ਤਰੀਕੇ ਨਾਲ ਗਾਂਹ ਵਧਣ ਤਾਂ ਕਿ ਵਿਕਸਿਤ ਹੋਵੇ ਭਾਰਤ, ਉਹ ਵੀ ਕੁਰਾਹੇ ਨਾ ਪੈਣ, ਉਹਨਾਂ ਨੂੰ ਕੀ ਸਵਾਲ, ਉਹਨਾਂ ਨੂੰ ਕੀ ਤੁਹਾਡੀ ਜਿਹੜੀ ਹੈਗੀ ਆ, ਕਿਉਂਕਿ ਤੁਹਾਡੇ ਕੋਲ ਐਡਮਿਨਿਸਟ੍ਰੇਟਿਵ ਤਜਰਬਾ ਵੀ ਆ, ਰਾਜਨੀਤੀ ਦਾ ਤਜਰਬਾ ਵੀ ਹੋ ਗਿਆ, ਵਿਜ਼ਨਰੀ ਥੋਟ ਨੇ ਤੁਹਾਡੇ, ਉਹਨਾਂ ਨੂੰ ਕਿੱਧਰ ਨੂੰ ਵਧਣ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
0: ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਦੋਂ ਆਪਾਂ ਵਿਕਸਿਤ ਭਾਰਤ ਦੀ ਗੱਲ ਕਰਦੇ ਹਾਂ, ਭਾਰਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰਿਸੋਰਸ ਹੈ ਇਸ ਟਾਈਮ, ਜਿਹੜਾ ਕਿ ਹੋਰ ਦੇਸ਼ਾਂ ਕੋਲ ਨਹੀਂ ਹੈਗਾ, ਉਹ ਹਿਊਮਨ ਰਿਸੋਰਸ ਹੈ, ਔਰ ਹਿਊਮਨ ਰਿਸੋਰਸ ਜਿਹੜਾ ਹੈਗਾ ਭਾਰਤ ਦੀ ਇੱਕ ਆਪਾਂ ਕਹੀਏ ਕਿ ਸਾਡੀ ਚੰਗੀ ਕਿਸਮਤ ਹੈ ਕਿ ਸਾਡਾ ਜਿਹੜਾ ਹਿਊਮਨ ਰਿਸੋਰਸ ਹੈ ਉਹ ਬਹੁਤ ਸਾਰਾ ਰਿਸੋਰਸ ਯੰਗ ਵੀ ਹੈ, ਜਿਵੇਂ ਜਪਾਨ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਓਲਡ ਏਜ ਦੇ ਵਿੱਚ ਜ਼ਿਆਦਾ ਲੋਕ ਹੈਗੇ ਆ, ਸੋ ਇੰਡੀਆ ਦੇ ਵਿੱਚ ਇਹ ਪਲੱਸ ਪੁਆਇੰਟ, ਔਰ ਯੂਥ ਨੂੰ ਅਸੀਂ ਆਪਣਾ ਪਲੱਸ ਪੁਆਇੰਟ ਮੰਨਦੇ ਹਾਂ। ਇੱਕੋ ਹੀ ਇਹਦੇ ਵਿੱਚ ਉਹਨਾਂ ਨੂੰ ਸਲਾਹ ਹੈਗੀ ਹੈ ਕਿ ਉਹ ਆਪਣੇ ਜਿਹੜੇ ਟਾਰਗੇਟਸ ਹੈਗੇ ਆ ਆਪਣਾ ਵਿਕਾਸ ਕਰਨ ਦੇ ਵਿੱਚ, ਕਿ ਕਿਵੇਂ ਉਹ ਆਪਣਾ ਵਿਕਾਸ ਕਰ ਸਕਦੇ ਆ, ਕਿਵੇਂ ਉਹ ਅਚੀਵਮੈਂਟਸ ਕਰ ਸਕਦੇ ਆ, ਬਹੁਤ ਸਾਰੀਆਂ ਮੌਕੇ ਮੋਦੀ ਜੀ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੇ ਜਾ ਰਹੇ ਆ, ਜਿਹਦੇ ਵਿੱਚ ਉਹਨਾਂ ਦੀ ਸਕਿੱਲਿੰਗ, ਉਹ ਕੋਈ ਸਾਇੰਟੀਫਿਕ ਥੋਟ ਅਗਰ ਰੱਖਦੇ ਆ, ਕੋਈ ਰਿਸਰਚ ਕਰਨੀ ਚਾਹੁੰਦੇ ਆ, ਉਹਦੇ ਵਾਸਤੇ ਬਹੁਤ ਸਾਰੇ ਮੌਕੇ, ਜਿਵੇਂ ਉਹਨਾਂ ਨੇ ਕਿਹਾ ਕਿ 1 ਕਰੋੜ ਨੌਜਵਾਨ ਨੂੰ ਮੈਂ AI ਨਾਲ ਟ੍ਰੇਨ ਕਰਨਾ, ਕਿਉਂਕਿ ਆਉਣ ਵਾਲਾ ਜ਼ਮਾਨਾ ਜਿਹੜਾ ਹੈਗਾ ਉਹ AI ਦਾ ਹੈਗਾ, ਸੋ ਉਹ ਆਪਣੀਆਂ ਸਕਿੱਲਸ ਨੂੰ ਯੂਜ਼ ਕਰਕੇ ਆਪਣਾ ਵਿਕਾਸ ਕਰਨ, ਆਪਣੇ ਟਾਰਗੇਟਸ ਰੱਖਣ ਕਿ ਕੀ ਅਚੀਵ ਕਰਨਾ ਚਾਹੁੰਦੇ ਆ, ਔਰ ਉਹਨਾਂ ਦੇ ਵਿਕਾਸ ਨਾਲ ਹੀ ਦੇਸ਼ ਦਾ ਵਿਕਾਸ ਹੈ, ਕਿਉਂਕਿ ਅਸੀਂ ਇਸ ਨੂੰ ਬਹੁਤ ਵੱਡਾ ਆਪਣਾ ਪਲੱਸ ਪੁਆਇੰਟ ਸਮਝਦੇ ਹਾਂ। ਇੰਡੀਆ ਆਪਣੇ ਆਪ ਨੂੰ ਇਹ ਸਮਝਦਾ ਹੈ ਕਿ ਅਸੀਂ ਲੱਕੀ ਹਾਂ ਕਿ ਸਾਡੇ ਕੋਲ ਐਡੀ ਵੱਡੀ ਤਾਦਾਦ ਦੇ ਵਿੱਚ ਯੂਥ ਹੈਗਾ ਜਿਹੜਾ ਕਿ ਸਾਡੀ ਸਭ ਤੋਂ ਵੱਡੀ ਪਾਵਰ ਹੈਗੀ।
1: ਕੀ ਸਿਵਿਕ ਸੈਂਸ ਦੀ ਘਾਟ ਨਜ਼ਰ ਆਉਂਦੀ ਹੈ ਪੰਜਾਬ ਦੇ ਵਿੱਚ ਆਲੇ ਦੁਆਲੇ, ਤੁਹਾਨੂੰ ਉਹ ਕਿਵੇਂ ਡਿਵੈਲਪ ਕਰ ਸਕਦੇ ਆ, ਕਿਉਂਕਿ ਸਭ ਤੋਂ ਵੱਡੀ ਜ਼ਰੂਰਤ ਆ ਕਿ ਅਸੀਂ ਸਰਕਾਰਾਂ 'ਤੇ ਹੀ ਸੁੱਟ ਦਿੰਦੇ ਹਾਂ ਕਿ ਸਰਕਾਰਾਂ ਹੀ ਕੁਝ ਕਰਨਗੀਆਂ, ਸਮਾਜ ਦੇ ਵਿੱਚ

ਜਿਹੜਾ ਹੈਗਾ ਉਹ ਜ਼ਰੂਰ ਸਾਡੇ ਨਾਲ ਜਿਹੜਾ ਹੈਗਾ ਬਲਜੀਤ ਸ਼ਰਮਾ ਜੀ ਵੀ ਇਸ ਪ੍ਰੋਗਰਾਮ ਦੇ ਬਾਅਦ ਜੁੜਨਗੇ। ਮੈਮ ਨੂੰ ਵੀ ਬੇਨਤੀ ਹੈ ਕਿ ਉਹ ਖਬਰਾਂ ਦਾ ਸਮਾਂ ਹੋ ਰਿਹਾ ਜੀ, ਖਬਰਾਂ ਤੋਂ ਬਾਅਦ ਅਸੀਂ ਸਿਵਿਕ ਸੈਂਸ ਦੀ ਗੱਲ ਕਰਨੀ ਹੈ ਅਤੇ ਸਾਡੇ ਸਟੇਸ਼ਨ ਡਾਇਰੈਕਟਰ ਇਸ ਤੋਂ ਬਾਅਦ ਅਗਲੇ 20 ਮਿੰਟ ਤੁਹਾਡੇ ਜਿਹੜੇ ਹੈਗੇ ਆ ਉਹ ਬਲਜੀਤ ਸ਼ਰਮਾ ਜੀ ਦੇ ਨਾਲ ਹੋਣਗੇ। ਮੈਮ ਇੱਕ ਹੌਟ ਸੈਸ਼ਨ ਜਿਹੜਾ ਹੈਗਾ ਹੋਰ ਸ਼ੁਰੂ ਹੋ ਜਾਣਾ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਹੈਗੇ ਹਾਂ ਕਿ ਉਹ ਸਾਡੇ ਨਾਲ ਇਹਨਾਂ ਖਬਰਾਂ ਤੋਂ ਬਾਅਦ ਵੀ ਜੁੜੇ ਰਹਿਣ। ਓਵਰ ਟੂ ਸਾਡੇ ਨਾਲ ਮੇਰੇ ਸਹਿਯੋਗੀ ਜਿਹੜੇ ਇਸ ਵਕਤ ਤੁਹਾਡੇ ਨਾਲ ਸਾਂਝੇ ਨੇ। ਮੈਮ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ, ਖਬਰਾਂ ਲਈ ਜਿਹੜਾ ਹੈਗਾ ਮੈਮ ਸੀਮਾ ਹੋਲਾਂ ਕੋਲ ਚੱਲਦੇ ਹਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਾਨਕ ਸੰਸਥਾਵਾਂ ਨੂੰ ਸ਼ਹਿਰੀਕਰਨ ਕਰਕੇ ਦਰਪੇਸ਼ ਚੁਣੌਤੀਆਂ, ਵੱਧਦੀ ਆਬਾਦੀ ਤੇ ਭਵਿੱਖ ਵਿੱਚ ਪਾਣੀ ਦੀਆਂ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਦਾ ਸੱਦਾ ਦਿੱਤੈ। ਉਨ੍ਹਾਂ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਇਸੇ ਤਰ੍ਹਾਂ ਦੇ ਵਿਚਾਰ ਵਟਾਂਦਰੇ ਸੈਸ਼ਨ ਕਰਨ ਦਾ ਵੀ ਸੁਝਾਅ ਦਿੱਤਾ। ਕੱਲ੍ਹ ਪ੍ਰਧਾਨ ਮੰਤਰੀ ਨੇ ਜਲ ਸ਼ਕਤੀ ਮੰਤਰਾਲੇ ਵੱਲੋਂ ਆਯੋਜਿਤ 2 ਦਿਨਾਂ ਰਾਸ਼ਟਰੀ ਵਿਭਾਗੀ ਜਲ ਸੰਮੇਲਨ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਜਲ ਸੰਭਾਲ ਤਕਨਾਲੋਜੀਆਂ ਨੂੰ ਵਧੇਰੇ ਅਪਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਲੋਕਾਂ 'ਚ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਜਲ ਉਤਸਵ ਦੇ ਆਯੋਜਨ ਦਾ ਵੀ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਹਰ ਮੌਨਸੂਨ ਸੀਜ਼ਨ ਤੋਂ ਪਹਿਲਾਂ ਵਿਆਪਕ ਤਿਆਰੀ, ਨਿਰਧਾਰਿਤ ਸਾਵਧਾਨੀਆਂ ਦੀ ਪਾਲਣਾ ਤੇ ਡੈਮ ਸੁਰੱਖਿਆ ਬਾਰੇ ਸਕੂਲ ਦੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਵਧਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਵਿਦਿਅਕ ਪਾਠਕ੍ਰਮ 'ਚ ਢੁਕਵੇਂ ਵਿਸ਼ਿਆਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਪੰਜਾਬ ਮਨੁੱਖਤਾਵਾਦੀ ਅਤੇ ਤਕਨੀਕੀ ਪਹਿਲਕਦਮੀ ਤਹਿਤ ਸੂਬੇ ਭਰ ਦੇ ਸਰਕਾਰੀ ਮੁਰਦਾ ਘਰਾਂ ਵਿੱਚ ਲਿਆਂਦੀਆਂ ਜਾਣ ਵਾਲੀਆਂ ਅਣਪਛਾਤੀਆਂ ਤੇ ਲਾਵਾਰਿਸ ਮ੍ਰਿਤਕ ਦੇਹਾਂ ਦੀ ਡਿਜੀਟਲ ਸ਼ਨਾਖਤ ਲਈ ਸੂਬਾ ਪੱਧਰੀ ਜਨਤਕ ਪੋਰਟਲ ਪਹਿਚਾਣ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ। ਪੇਸ਼ ਹੈ ਇੱਕ ਰਿਪੋਰਟ।
1: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੂਬਾ ਪੱਧਰੀ ਪੋਰਟਲ ਦੀ ਕੱਲ੍ਹ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਪਹਿਚਾਣ ਪਹਿਲਕਦਮੀ ਤਹਿਤ ਪੰਜਾਬ ਦੇ ਕਿਸੇ ਵੀ ਸਰਕਾਰੀ ਮੁਰਦਾ ਘਰ ਵਿੱਚ ਪੋਸਟਮਾਰਟਮ ਦੇ 48 ਘੰਟਿਆਂ ਦੇ ਅੰਦਰ ਅੰਦਰ ਹਰੇਕ ਅਣਪਛਾਤੇ ਲਾਵਾਰਿਸ ਮ੍ਰਿਤਕ ਵਿਅਕਤੀ ਦੇ ਚਿਹਰੇ ਦੀਆਂ ਤਸਵੀਰਾਂ, ਸਥਾਈ ਸ਼ਨਾਖਤੀ ਨਿਸ਼ਾਨ ਜਿਵੇਂ ਕਿ ਜਨਮ ਤੋਂ ਕੋਈ ਨਿਸ਼ਾਨ ਹੋਵੇ ਜਾਂ ਕੋਈ ਟੈਟੂ, ਕਿਸੇ ਖਾਸ ਸਰੀਰਕ ਨੁਕਸ ਦੀਆਂ ਤਸਵੀਰਾਂ ਅਤੇ ਸਰੀਰਕ ਹੂਲੀਆਂ ਪੋਰਟਲ ਤੇ ਅਪਲੋਡ ਕੀਤਾ ਜਾਵੇਗਾ। ਇਹ ਪੋਰਟਲ ਸਿਹਤ ਵਿਭਾਗ ਦੀਆਂ ਸਾਰੀਆਂ ਅਧਿਕਾਰਤ ਵੈਬਸਾਈਟਾਂ ਰਾਹੀਂ ਬਿਲਕੁਲ ਮੁਫ਼ਤ ਉਪਲਬਧ ਹੈ ਅਤੇ ਭਾਰਤ ਜਾਂ ਵਿਦੇਸ਼ ਵਿੱਚ ਕਿਸੇ ਵੀ ਥਾਂ ਤੋਂ ਪਰਿਵਾਰਾਂ ਵੱਲੋਂ ਇਸ ਪੋਰਟਲ ਰਾਹੀਂ ਸ਼ਨਾਖਤ ਕੀਤੀ ਜਾ ਸਕਦੀ ਹੈ। ਇਸ ਪੋਰਟਲ ਰਾਹੀਂ ਜਿਵੇਂ ਹੀ ਕੋਈ ਦਾਅਵੇਦਾਰ ਆਨਲਾਈਨ ਦਾਅਵਾ ਦਰਜ ਕਰੇਗਾ, ਸੰਬੰਧਿਤ ਜਾਂਚ ਅਧਿਕਾਰੀ ਨੂੰ ਆਪਣੇ ਆਪ ਸੂਚਿਤ ਕਰ ਦਿੱਤਾ ਜਾਵੇਗਾ ਤਾਂ ਜੋ ਪਰਿਵਾਰ ਨੂੰ ਮੁਰਦਾ ਘਰਾਂ ਜਾਂ ਪੁਲਿਸ ਥਾਣਿਆਂ ਦੇ ਚੱਕਰ ਲਾਏ ਬਿਨਾਂ ਸਮਰੱਥ ਕਾਨੂੰਨੀ ਅਧਿਕਾਰ ਤਹਿਤ ਰਸਮੀ ਸ਼ਨਾਖਤ ਵਾਸਤੇ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਪੰਜਾਬ ਸਰਕਾਰ ਨੇ ਆਉਣ ਵਾਲੇ ਸਾਉਣੀ ਮੰਡੀਕਰਨ ਸੀਜ਼ਨ 2026-27 ਦੌਰਾਨ ਝੋਨੇ ਦੀ ਸੁਚਾਰੂ, ਨਿਰਵਿਘਨ ਤੇ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਉਣ ਲਈ ਪੁਖਤਾ ਇੰਤਜ਼ਾਮ ਕੀਤੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਸਬੰਧਤ ਵਿਭਾਗਾਂ ਤੇ ਖਰੀਦ ਏਜੰਸੀਆਂ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਖਰੀਦ ਸੀਜ਼ਨ ਦੌਰਾਨ 5 ਲੱਖ ਤੋਂ ਵੱਧ ਬਾਰਦਾਨੇ ਦੀ ਜ਼ਰੂਰਤ ਹੋਵੇਗੀ ਤੇ ਇਸ ਦੀ ਉਪਲਬਧਤਾ ਲਈ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਨੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਕਦ ਕਰਜ਼ਾ ਹੱਦ ਲਈ ਪਹਿਲਾਂ ਹੀ RBI ਨੂੰ ਤਜਵੀਜ਼ ਭੇਜ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇੱਕ ਬਾਗਬਾਨੀ ਗਿਆਨ ਕੇਂਦਰ ਨੂੰ ਮਨਜ਼ੂਰੀ ਦਿੱਤੀ ਹੈ। ਇਹ ਪਹਿਲਕਦਮੀ 1300 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਹਿੱਸਾ ਹੈ ਜਿਸ ਦਾ ਉਦੇਸ਼ ਬਾਗਬਾਨੀ ਦਾ ਵਿਸਥਾਰ ਕਰਨਾ, ਕੀਮਤ ਲੜੀ ਨੂੰ ਮਜ਼ਬੂਤ ਕਰਨਾ ਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨੇ 2036 ਤੱਕ ਬਾਗਬਾਨੀ ਹੇਠਲੇ ਰਕਬੇ ਨੂੰ 16 ਲੱਖ ਹੈਕਟੇਅਰ ਤੱਕ ਵਧਾਉਣ ਦਾ ਟੀਚਾ ਮਿੱਥਿਆ ਏ। ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਵੱਖ ਵੱਖ ਸਮੱਸਿਆਵਾਂ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਕੱਲ੍ਹ ਗੁਰਦਾਸਪੁਰ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ। ਮੁੱਖ ਖੇਤੀਬਾੜੀ ਅਫਸਰ ਸਹਿਬਾਜ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੇਤੀਬਾੜੀ ਮੰਤਰੀ ਦੇ ਨਾਂ ਦਿੱਤਾ ਗਿਆ ਇੱਕ ਮੰਗ ਪੱਤਰ ਤੁਰੰਤ ਉੱਚ ਅਧਿਕਾਰੀਆਂ ਤੇ ਸਰਕਾਰ ਤੱਕ ਪਹੁੰਚਾਇਆ ਜਾਏਗਾ। ਮੁੱਖ ਖੇਤੀਬਾੜੀ ਅਫਸਰ ਨੇ ਇਹ ਵੀ ਭਰੋਸਾ ਦਿੱਤਾ ਕਿ ਆਉਣ ਵਾਲੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਤੇ ਖਾਦਾਂ ਦੀ ਸਪਲਾਈ

ਨਿਰੰਤਰ ਬਣਾਈ ਰੱਖੀ ਜਾਵੇਗੀ। ਗੁਰਦਾਸਪੁਰ ਦੀ ਦੋਰਾਂਗਲਾ ਪੁਲਿਸ ਤੇ ਖੁਫੀਆ ਵਿਭਾਗ ਨੇ ਬੀਤੀ ਦੇਰ ਰਾਤ ਇੱਕ ਸਾਂਝੇ ਆਪਰੇਸ਼ਨ ਦੌਰਾਨ ਇੱਕ ਵਿਅਕਤੀ ਨੂੰ ਕਰੀਬ 1 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਟੀਮ ਨੇ ਕਾਬੂ ਕੀਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਕ੍ਰਿਕਟ ਵਿੱਚ ਅੱਜ ਭਾਰਤ ਦਾ ਮੁਕਾਬਲਾ 2020 ਏਸ਼ੀਆ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੈਚ ਵਿੱਚ ਹਾਂਗਕਾਂਗ ਨਾਲ ਹੋਏਗਾ। ਇਹ ਮੈਚ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ 'ਚ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਥਾਈਲੈਂਡ ਤੇ 94 ਦੌੜਾਂ ਦੀ ਸ਼ਾਨਦਾਰ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।

0: ਖਬਰਾਂ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਮੁਸ਼ਕਿਲ ਦੱਸੋ ਹਾਲ ਦੱਸਾਂਗੇ। ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਜਾਣਿਆ ਪਛਾਣਿਆ ਨੰਬਰ ਆ 0164-2240-331 ਅਤੇ ਸਾਡੇ ਨਾਲ ਨੇ ਅੱਜ ਰਿਟਾਇਰਡ ਆਈ ਏ ਐੱਸ ਮੈਡਮ ਪਰਮਪਾਲ ਕੌਰ ਸਿੱਧੂ, ਜਿਹੜੇ ਕਿ ਬੀਜੇਪੀ ਦੇ ਵਿੱਚ ਕਨਵੀਨਰ ਦੇ ਤੌਰ 'ਤੇ ਵੀ ਸੇਵਾਵਾਂ ਨਿਭਾ ਰਹੇ ਆ। ਐਮ ਪੀ ਇਲੈਕਸ਼ਨ ਇਹਨਾਂ ਨੇ ਲੜਿਆ, ਉਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਭਾਵੇਂ ਉਹ ਸੀਟ ਅਕਾਲੀ ਦਲ ਦੇ ਹੱਕ ਦੇ ਵਿੱਚ ਗਈ, ਪਰ ਬਠਿੰਡਾ ਸ਼ਹਿਰੀ ਤੋਂ ਬੀਜੇਪੀ ਜਿਹੜਾ ਹੈਗਾ ਉਹਨੇ ਲੀਡ ਕੀਤੀ। ਤਕਰੀਬਨ 37,000 ਦੇ ਲਗਭਗ ਜਿਹੜੀ ਇਹ ਵੋਟ ਆ ਉਹ ਬੀਜੇਪੀ ਦੇ ਹਿੱਸੇ ਆਈ। ਅਤੇ ਪਰਮਪਾਲ ਕੌਰ ਮਲੂਕਾ ਜਿਹੜੇ ਕਿ ਇਹਨਾਂ ਕੋਲ ਤਜ਼ਰਬਾ ਇਕੱਲਾ ਐਡਮਿਨਿਸਟ੍ਰੇਸ਼ਨ ਦਾ ਸੀ, ਸਿਆਸਤ ਦੇ ਤਜ਼ਰਬੇ ਉਦੋਂ ਨਜ਼ਰ ਆਏ ਜਦੋਂ ਇਹਨਾਂ ਨੇ ਆਪਦੀ ਬੜੇ ਅੱਛੇ ਤਰੀਕੇ ਨਾਲ ਐਮ ਪੀ ਇਲੈਕਸ਼ਨ ਨੂੰ ਲੀਡ ਕਰਕੇ ਸੰਭਾਲਿਆ ਅਤੇ ਬੀਜੇਪੀ ਚਰਚਾ ਦੇ ਵਿੱਚ ਆ ਗਈ ਇਸ ਐਮ ਪੀ ਇਲੈਕਸ਼ਨ ਤੋਂ ਬਾਅਦ। ਅਤੇ ਪਰਮਪਾਲ ਕੌਰ ਮਲੂਕਾ ਵੀ ਚਰਚਾ ਦੇ ਵਿੱਚ ਰਹੇ ਨੇ। ਅਤੇ ਹੁਣ ਜਿਹੜੀ ਅਗਲੀ ਨੈਕਸਟ ਜਨਰੇਸ਼ਨ ਵਾਲੀ ਗੱਲ ਆ ਰਹੀ ਹੈ, ਵਿਕਸਿਤ ਭਾਰਤ ਦੀ ਗੱਲ ਆ ਰਹੀ ਹੈ, ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਬਠਿੰਡਾ ਜਿਹੜਾ ਹੈਗਾ ਤੁਹਾਡੀ ਰਹਿਨੁਮਾਈ ਦੇ ਵਿੱਚ ਇੱਕ ਚੰਗੇ ਯੰਗ ਡਾਇਨਮਿਕ ਲੀਡਰਸ ਦੇ ਰੂਪ ਦੇ ਵਿੱਚ ਅੱਗੇ ਵਧੇ ਅਤੇ ਛੋਟੀਆਂ ਛੋਟੀਆਂ ਸਮੱਸਿਆਵਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਖਤਮ ਹੋਣ ਅਤੇ ਇੱਕ ਵਿਕਸਿਤ ਭਾਰਤ ਦਾ ਸੁਪਨਾ ਜੋ ਤੁਹਾਨੂੰ ਲੱਗਦਾ ਕਿ ਬੀਜੇਪੀ ਲੈ ਰਹੀ ਹੈ ਅਤੇ ਲੋਕਾਂ ਨੂੰ ਆਸਾਂ ਉਮੀਦਾਂ ਨੇ ਕਿ ਸਾਨੂੰ ਉਹ ਸਰਕਾਰ ਚਾਹੀਦੀ ਹੈ ਜਿਹੜੀ ਸਾਡੇ ਛੋਟੇ ਛੋਟੇ ਰੋਜ਼ਮਰਾ ਦੇ ਮੁਸ਼ਕਿਲ ਵਾਲੇ ਕੰਮ ਜਿਹੜੇ ਆ ਜਿਹੜੇ ਸਾਡੇ ਲਈ ਬੜਾ ਪਹਾੜ ਬਣ ਗਏ ਆ ਉਹ ਫਿਰ ਹਲਕੇ ਜਿਹੇ ਸੌਖੇ ਜਿਹੇ ਤਰੀਕੇ ਨਾਲ ਹੱਲ ਹੁੰਦੇ ਨਜ਼ਰ ਆਉਣ, ਲਾਅ ਐਂਡ ਆਰਡਰ ਵਧੀਆ ਤਰੀਕੇ ਨਾਲ ਸੁਚਾਰੂ ਰੂਪ 'ਚ ਕੰਮ ਕਰੇ, ਵਪਾਰੀ ਭਰਾ ਬੇਖੌਫ ਹੋ ਕੇ ਆਪਣੇ ਵਪਾਰ ਕਰਨ, ਕਿਸਾਨ ਭਰਾ ਬੇਖੌਫ ਹੋ ਕੇ ਆਪਦੀ ਜਿਨਸ ਪੈਦਾ ਕਰਨ ਅਤੇ ਉਹ ਇਸੇ ਤਰੀਕੇ ਨਾਲ ਮੰਡੀਕਰਨ ਵੀ ਸੁਖਾਲਾ ਹੋਵੇ।
1: ਬਿਲਕੁਲ ਬਿਲਕੁਲ, ਵਪਾਰੀ ਵਰਗ ਤੇ ਵੀ ਆਵਾਂਗੇ, ਪਰ ਇੱਕ ਸਵਾਲ ਮੈਮ 77173-73-146 ਤੇ ਵਟਸਐਪ ਰਾਹੀਂ ਆਇਆ ਕਿ ਉਹ ਵੀ ਪਿੰਡ ਬੱਜੋਆਣਾ ਤੋਂ ਨੇ ਤੇ ਉਹਨਾਂ ਨੇ ਵੀ ਕਿਹਾ ਕਿ ਮੈਂ 80% ਹੈਂਡੀਕੈਪਡ ਆ, ਸੈਂਟਰ ਸਰਕਾਰ ਤੋਂ ਕੋਈ ਮਦਦ ਜੇ ਮੈਂ ਚਾਹਨਾ ਵਾਂ ਤਾਂ ਕਿਸ ਤਰ੍ਹਾਂ ਹੋ ਸਕਦੀ ਹੈ ਹੈਲਪ ਮੇਰੀ?
2: ਬਿਲਕੁਲ ਜੀ, ਇਹਨਾਂ ਨੂੰ ਫਾਰਮਸ ਭਰਨੇ ਪੈਣਗੇ। ਉਹੀ ਮੈਂ ਕਹੂੰਗੀ ਕਿ ਸਮਾਜਿਕ ਸੁਰੱਖਿਆ ਅਫਸਰ ਇੱਥੇ ਬੈਠਦੇ ਆ, ਉਹਨਾਂ ਦੇ ਦਫ਼ਤਰ ਨਾਲ ਤਾਲਮੇਲ ਕਰਨ, ਫਾਰਮ ਭਰਨ, ਆਪਣਾ ਡਿਸੇਬਿਲਿਟੀ ਸਰਟੀਫਿਕੇਟ ਨਾਲ ਲਾਉਣ ਤਾਂ ਇਹਨਾਂ ਨੂੰ ਜ਼ਰੂਰ ਮਦਦ ਮਿਲੂ।
0: ਬਿਲਕੁਲ, ਪਾਵਰ ਹਾਊਸ ਰੋਡ ਦੇ ਉੱਪਰ ਹੀ ਇਹਨਾਂ ਦਾ ਦਫ਼ਤਰ ਆ ਜੀ।
1: ਜੀ, ਸਮਾਜਿਕ ਸੁਰੱਖਿਆ ਜਿਹੜਾ ਆਫਿਸ ਆ ਉੱਥੇ
0: ਇਹਨਾਂ ਨੂੰ ਮੈਂ, ਮੇਰੇ ਕੋਲ ਇਸ ਦਫ਼ਤਰ ਦੇ ਨੰਬਰ ਵੀ ਹੈਗੇ ਆ, ਮੈਂ ਜ਼ਰੂਰ ਇਹਨਾਂ ਨਾਲ ਸਾਂਝਾ ਵੀ ਕਰ ਲਾਂਗੇ ਜਿੰਨੀ ਕੁ ਹੈਲਪ ਹੋ ਸਕਦੀ ਹੋਈ।
1: ਜੀ ਸਰ, ਵਟਸਐਪ ਰਾਹੀਂ ਇਹ ਆਇਆ ਹੈ ਤਾਂ ਆਪਾਂ ਵਟਸਐਪ ਰਾਹੀਂ ਹੀ ਉਹਨਾਂ ਨੂੰ ਨੰਬਰ ਭੇਜ
0: ਦੇਵਾਂਗੇ।
1: ਬਿਲਕੁਲ ਜੀ ਬਿਲਕੁਲ ਮੈਮ, ਬਿਲਕੁਲ ਮੈਮ, ਮੇਰੇ ਦਿਮਾਗ ਦੇ ਵਿੱਚ ਸਰ ਜਦੋਂ ਕਹਿ ਰਹੇ ਸੀ ਨਾ ਵਪਾਰੀ ਵਰਗ ਦੀ ਗੱਲ ਆਈ ਤਾਂ ਵਪਾਰੀ ਵਰਗ ਨਾਲ ਮੈਂ ਸੰਬੰਧਿਤ ਆ, ਮੇਰੇ ਹਸਬੈਂਡ ਵਪਾਰੀ ਨੇ, ਤਾਂ ਬੜੀਆਂ ਅੱਜ ਕੱਲ੍ਹ ਚੁਣੌਤੀਆਂ ਨੇ ਵਪਾਰੀ ਵਰਗ ਲਈ। ਸਭ ਕੁਛ ਆਨਲਾਈਨ ਹੋ ਚੁੱਕਾ ਹੈ, ਘਰ ਬੈਠਿਆਂ ਲੋਕੀ ਸਮਾਨ ਮੰਗਾ ਰਹੇ ਨੇ, ਵੱਡੇ ਵੱਡੇ ਜਿਹੜੇ ਆ ਮਾਲ ਖੁੱਲ ਚੁੱਕੇ ਨੇ, ਅਸੀਂ ਕਹਿ ਰਹੇ ਹਾਂ ਅਸੀਂ ਤਰੱਕੀ ਕਰ ਰਹੇ ਹਾਂ, ਛੋਟੇ ਵਪਾਰੀਆਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਦਦ ਹੋ ਸਕਦੀ ਹੈ?
2: ਦੇਖੋ, ਔਨਲਾਈਨ ਜਿਹੜਾ ਹੈਗਾ, ਔਨਲਾਈਨ ਦੇ ਵਿੱਚ ਤਾਂ ਸਿਰਫ ਇੰਨਾ ਹੀ ਫਰਕ ਪਿਆ ਕਿ ਜਿਹੜਾ ਬੰਦਾ ਤੁਹਾਡੀ ਦੁਕਾਨ ਤੇ ਆ ਕੇ ਸਮਾਨ ਲੈਂਦਾ ਸੀਗਾ ਉਹਦੇ ਘਰ ਪਹੁੰਚਾਉਣਾ ਪੈਂਦਾ
1: ਜੀ।
2: ਆਪਣੇ ਆਪ ਨੂੰ ਅਪਡੇਟ ਹਰ ਇੱਕ ਨੂੰ ਕਰਨਾ ਪਊਗਾ, ਜਿਵੇਂ ਜਿਵੇਂ ਜ਼ਮਾਨਾ ਬਦਲਦਾ ਤਾਂ ਉਹ ਆਪਣੇ ਆਪ ਨੂੰ ਅਪਡੇਟ ਤਾਂ ਕਰਨਾ ਹੀ ਪੈਂਦਾ। ਬਹੁਤ ਸਾਰੇ ਜਿਹੜੇ ਛੋਟੇ ਦੁਕਾਨਦਾਰ ਵੀ ਸੀਗੇ ਉਹਨਾਂ ਨੇ ਵੀ ਆਪਣੀਆਂ ਹੁਣ ਐਪਸ ਬਣਾ ਲਈਆਂ ਜਾਂ ਕੋਈ ਇੱਦਾਂ ਦਾ ਸਿਸਟਮ ਬਣਾ ਲਿਆ ਜਿੱਥੇ ਲੋਕ ਆਪਣਾ ਆਰਡਰ ਦਿੰਦੇ ਆ ਔਰ ਉਹ ਉਹਨਾਂ ਦੇ ਘਰੇ ਜਾ ਕੇ ਸਮਾਨ ਡਿਲੀਵਰ ਕਰਦੇ ਆ, ਜਾਂ ਕਿਸੇ ਡਿਲੀਵਰੀ ਪਾਰਟਨਰ ਨਾਲ ਉਹਨਾਂ ਨੂੰ ਟਾਈ ਅਪ ਕਰਨਾ ਪਊਗਾ, ਕਿਉਂਕਿ ਡਿਲੀਵਰੀ ਪਾਰਟਨਰਸ ਵੀ ਸੈਪਰੇਟਲੀ ਮਿਲ ਜਾਂਦੇ ਆ, ਸੋ ਉਹਨਾਂ ਨਾਲ ਕੰਟਰੈਕਟ ਕਰਦੇ ਆ, ਬਲਕਿ ਉਹਨਾਂ ਦੀ ਸੇਲ ਵੱਧਦੀ ਆ ਉਸ ਨਾਲ, ਕਿਉਂਕਿ ਘਰੇ ਬੈਠੇ ਜਦੋਂ ਬੰਦੇ ਨੂੰ ਚੀਜ਼ ਮਿਲਦੀ ਹੈ ਨਾ ਉਹ ਇੱਕ ਦੀ ਜਗ੍ਹਾ ਤੇ ਦੋ ਮੰਗਾਉਂਦਾ, ਸੋ ਆਪਣੇ ਵਪਾਰ ਨੂੰ ਪ੍ਰਫੁੱਲਤ ਕਰਨ ਦਾ ਵੀ ਇੱਕ ਇਹ ਮੌਕਾ ਹੈਗਾ।
1: ਬਿਲਕੁਲ, ਤੇ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਸੀ ਮੈਮ, ਜੇ ਥੋੜਾ ਜਿਹਾ ਕਿਸੇ ਦਾ ਵਪਾਰ ਚੱਲ ਜਾਂਦਾ ਨਾ ਤੇ ਅੱਜ ਕੱਲ ਜਿਹੜੀਆਂ ਨਵੀਆਂ ਚੁਣੌਤੀਆਂ ਆ ਗਈਆਂ ਨੇ ਫਿਰੌਤੀ ਦੀ ਮੰਗ, ਔਰ ਬਠਿੰਡਾ ਦੇ ਵਿੱਚ ਜਾਂ ਬਠਿੰਡਾ ਦੇ ਨੀਅਰ ਅਬਾਊਟ ਵਪਾਰੀਆਂ ਨਾਲ ਜੋ ਕੁਝ ਵੀ ਹੋ ਰਿਹਾ ਤੁਹਾਨੂੰ ਵੀ ਪਤਾ ਹੀ ਹੈ ਕਿ ਉਹਨਾਂ ਕੋਲੋਂ ਫਿਰੌਤੀਆਂ ਦੀ ਮੰਗ ਕੀਤੀ ਜਾਂਦੀ ਹੈ, ਪੈਸਾ ਗ੍ਰਹਿਆ ਜਾਂਦਾ ਹੈ, ਤਾਂ ਉਸ ਦੇ ਲਈ ਮਤਲਬ ਸੋਚ ਕੇ ਵੀ ਆਉਂਦਾ ਕਿ ਇਹ ਆਉਣ ਵਾਲੇ ਸਮੇਂ 'ਚ ਅਸੀਂ ਕਿੱਧਰ ਜਾ ਰਹੇ ਹਾਂ।
2: ਬਿਲਕੁਲ ਜੀ, ਪੰਜਾਬ ਦੇ ਲਈ ਇਹ ਇੱਕ ਬਹੁਤ ਮਾੜਾ ਸਮਾਂ ਨਸ਼ਿਆਂ ਦੇ ਵਿੱਚ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਨੌਜਵਾਨੀ ਉਹਦੇ ਵਿੱਚ ਡੁੱਬ ਰਹੀ ਹੈ ਬੁਰੀ ਤਰ੍ਹਾਂ, ਔਰ ਉਸ ਤੋਂ ਹੀ ਇਹ ਸਾਰਾ ਕੁਛ ਨਿਕਲਦਾ, ਅੱਗੇ ਜਿਹੜੀਆਂ ਚੀਜ਼ਾਂ ਹੈਗੀਆਂ, ਲਾਅ ਐਂਡ ਆਰਡਰ ਖਰਾਬ ਹੁੰਦਾ, ਫਿਰੌਤੀਆਂ ਦੀਆਂ ਕਾਲਾਂ ਆਉਂਦੀਆਂ, ਔਰ ਜਦੋਂ ਅਸੀਂ ਬਚਪਨ ਦੇ ਵਿੱਚ ਹੁੰਦੇ ਸੀਗੇ ਸਾਨੂੰ ਕਦੇ ਵੀ ਅਸੀਂ ਕਿਸੇ ਗੈਂਗਸਟਰ ਦਾ ਨਾਮ ਨਹੀਂ ਸੀ ਸੁਣਿਆ, ਸਾਨੂੰ ਨਹੀਂ ਸੀ ਪਤਾ ਕਿ ਪੰਜਾਬ ਦੇ ਵਿੱਚ ਅਗਰ ਕੋਈ ਗੈਂਗਸਟਰ ਹੈਗਾ ਜਾਂ ਕੋਈ ਡਾਕੂ ਹੈਗਾ ਤਾਂ ਉਹਦਾ ਕੀ ਨਾਮ ਹੈ, ਕੌਣ ਹੈਗਾ। ਹੁਣ ਜਿਹੜੇ ਗੈਂਗਸਟਰ ਹੈਗੇ ਆ ਉਹਨਾਂ ਦੇ ਜਿਹੜੇ ਨਾਮ ਹੈਗੇ ਆ ਬੱਚੇ ਬੱਚੇ ਦੀ ਜ਼ਬਾਨ ਤੇ ਆ,
1: ਪਤਾ ਕਿ ਬੱਚਿਆਂ ਦੇ ਹੀਰੋਜ਼ ਨੇ ਅੱਜ ਕੱਲ੍ਹ
2: ਹੀਰੋਜ਼ ਬਣ ਚੱਲੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਬੁਰੀਆਂ ਪੰਜਾਬ ਦੇ ਲਈ, ਮਤਲਬ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ। ਔਰ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਜਦੋਂ ਲਾਰੈਂਸ ਬਿਸ਼ਨੋਈ ਇੱਥੇ ਜੇਲ੍ਹ ਦੇ ਵਿੱਚ ਸੀਗਾ, ਜੇਲ੍ਹ ਦੇ ਵਿੱਚੋਂ ਉਹਦੀ ਇੰਟਰਵਿਊ ਲਗਾਤਾਰ ਘੰਟਾ ਭਰ ਚੱਲਦੀ ਰਹੀ ਹੈ, ਔਰ ਜੇਲ੍ਹ ਦਾ ਪ੍ਰਸ਼ਾਸਨ ਉਸ ਟਾਈਮ ਜੇਲ੍ਹ ਦੇ ਵਿੱਚ ਹੀ ਹੋਊਗਾ, ਉਸ ਤੋਂ ਫੋਨ ਨਹੀਂ ਫੜ ਸਕਿਆ
1: ਜੀ।
2: ਔਰ ਇੰਨੀ, ਔਰ ਉਸ ਤੋਂ ਬਾਅਦ ਇਹ ਵੀ ਹੋਇਆ ਕਿ ਅਗਲੇ ਦਿਨ ਲੋਕਾਂ ਨੇ ਕਿਹਾ ਕਿ ਜੀ ਇਹ ਤਾਂ ਫਲਾਨੀ ਜੇਲ੍ਹ ਦੀ ਸੀ, ਇਹ ਤਾਂ ਪੁਰਾਣੀ ਇੰਟਰਵਿਊ ਹੈ, ਤਾਂ ਫਿਰ ਉਹਨੇ ਫਿਰ ਪੇਸ਼ ਹੋ ਕੇ ਕਿਹਾ ਕਿ ਨਹੀਂ ਜੀ ਇਹ ਇਸੇ ਜੇਲ੍ਹ ਦੀ, ਅਗਲੇ ਦਿਨ ਫਿਰ ਇੰਟਰਵਿਊ ਦਿੱਤੀ। ਸੋ ਇਹੋ ਜਿਹੜੀਆਂ ਘਟਨਾਵਾਂ ਹੈਗੀਆਂ, ਉਸ ਤੋਂ ਇਹ ਲੱਗਦਾ ਕਿ ਸਰਕਾਰ ਲਾਅ ਐਂਡ ਆਰਡਰ ਪ੍ਰਤੀ ਸੰਜੀਦਾ ਨਹੀਂ ਹੈਗੀ, ਲਾਅ ਐਂਡ ਆਰਡਰ ਨਹੀਂ ਬਣਾਉਣਾ ਚਾਹੁੰਦੀ। ਕੀ ਮਜਬੂਰੀ ਹੈ ਉਹ ਸਰਕਾਰ ਨੂੰ ਪਤਾ, ਜੇ ਮਨਸ਼ਾ ਸਹੀ ਹੋਵੇ ਤਾਂ ਸਾਰਾ ਕੁਛ ਠੀਕ ਹੋ ਸਕਦਾ
1: ਜੀ।
0: ਬਿਲਕੁਲ ਮੈਮ, ਗੱਲ ਮਨਸ਼ਾ ਦੀ ਆ ਜਾਂਦੀ ਹੈ ਤਾਂ ਲੋਕ ਅਕਸਰ ਇਹ ਵੀ ਸੋਚਦੇ ਆ ਕਿ ਸਿਆਸਤਦਾਨ ਨਾਲ ਜੁੜਨਾ ਜ਼ਰੂਰੀ ਹੈ, ਕਿਉਂਕਿ ਬਿਨਾਂ ਸਿਆਸਤਦਾਨ ਦੇ ਨਾਲ ਜੁੜੇ ਸਾਡੇ ਛੋਟੇ ਮੋਟੇ ਕੰਮ ਵੀ ਨਹੀਂ ਹੁੰਦੇ। ਤੁਸੀਂ ਜਦੋਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀਗੇ, ਆਮ ਪਬਲਿਕ ਨੂੰ, ਮੈਂ ਖੁਦ ਤੁਹਾਡੀ ਡੀਲਿੰਗ ਦੇਖੀ ਹੈ, ਮੈਂ ਖੁਦ ਵਿਚਰਿਆ, ਮਤਲਬ ਤੁਸੀਂ ਅੱਧਕ ਦੇ ਹੋ ਕੇ ਮਿਲਦੇ ਸੀ, ਔਰ ਕੋਸ਼ਿਸ਼ ਹੁੰਦੀ ਸੀ ਕਿ ਗਰੀਬ ਬੰਦਾ ਗਰੀਬ ਪਰਿਵਾਰ 'ਚੋਂ ਉੱਠ ਕੇ ਮੇਰੇ ਤੱਕ ਪਹੁੰਚਿਆ। ਉਹ ਪਹੁੰਚ ਮੈਮ ਬੜੇ ਘੱਟ ਲੋਕਾਂ ਤੱਕ ਹੁੰਦੀ ਹੈ, ਬਹੁਤੇ ਲੋਕ ਤਾਂ ਹੀ ਡਰ ਜਾਂਦੇ ਆ, ਡੀ ਸੀ ਆ, ਏ ਡੀ ਸੀ ਆ, SSP ਆ, ਬੜੇ ਵੱਡੇ ਨੇ ਯਾਰ, ਮੈਂ ਛੋਟੇ ਜਿਹੇ ਕੱਦ ਦਾ ਬੰਦਾ, ਮੈਂ ਕਿਵੇਂ ਪਹੁੰਚੂੰਗਾ ਇਹੋ ਜਿਹੇ ਮਾਮੂਲੀ ਜਿਹੇ ਲੋਕਾਂ ਨੂੰ? ਮੈਮ ਕੀ ਸੁਜੈਸ਼ਨ ਦੇਣਾ ਚਾਹੋਗੇ ਕਿ ਉਹ ਵੀ ਤਕੜੇ ਹੋ ਕੇ ਅਫਸਰ ਦਾ ਦਰ ਖੜਕਾ ਸਕਣ ਤੇ ਆਪਦੀ ਮੁਸ਼ਕਿਲ ਹੱਲ ਕਰਾ ਸਕਣ?
2: ਬਿਲਕੁਲ ਜੀ, ਜਿਹੜੀਆਂ ਇਹ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਔਨਲਾਈਨ ਦੱਸਣ ਦਾ ਜਿਹੜੇ ਮੌਕੇ ਹੈਗੇ ਆ ਜਾਂ ਔਨਲਾਈਨ ਐਪਲੀਕੇਸ਼ਨਸ ਆ, ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਹੁਣ ਆਧਾਰ ਕਾਰਡ ਹੈ, ਆਯੁਸ਼ਮਾਨ ਕਾਰਡ ਹੈ, ਇਹਦੇ ਲਈ ਅਫਸਰਾਂ ਤੱਕ ਪਹੁੰਚਣਾ ਹੀ ਨਹੀਂ ਪੈਂਦਾ। ਜੇ ਦੇਖਿਆ ਜਾਵੇ ਤਾਂ ਇਹ ਛੋਟੇ ਛੋਟੇ ਕੈਫੇਸ ਤੇ ਜਾਂ ਲੋਕ ਆਪਣੇ ਘਰੇ ਬੈਠੇ ਮੋਬਾਈਲ ਐਪਾਂ ਤੋਂ ਵੀ ਇਹਨਾਂ ਚੀਜ਼ਾਂ ਲਈ ਅਪਲਾਈ ਕਰ ਸਕਦੇ ਆ, ਜਿਵੇਂ ਕਿਸਾਨ ਸਨਮਾਨ ਨਿਧੀ ਹੈ ਜਾਂ ਜਿਹੜੀ ਘਰਾਂ ਦੀ ਸਕੀਮ ਹੈ ਗਰੀਬਾਂ ਲਈ, ਉਹ ਸਾਰੀਆਂ ਸਕੀਮਾਂ ਲਈ ਐਪਸ ਬਣੇ ਹੋਏ ਆ ਬਕਾਇਦਾ, ਔਰ ਉਹਨਾਂ ਤੇ ਲੋਕ ਆਪਣੇ ਘਰੇ ਬੈਠੇ ਹੀ ਅਪਲਾਈ ਕਰ ਸਕਦੇ ਆ। ਸੋ ਇਹ ਕੋਸ਼ਿਸ਼ ਹੈ ਕੇਂਦਰ ਸਰਕਾਰ ਦੀ ਕਿ ਕੋਈ ਵੀ ਜਿਹੜੀ ਸਹੂਲਤ ਹੈਗੀ ਹੈ ਉਹਦੇ ਵਾਸਤੇ ਅਫਸਰਾਂ ਕੋਲੇ ਅਨਨੈਸੈਸਰੀ ਲੋਕਾਂ ਨੂੰ ਨਾ ਜਾਣਾ ਪਵੇ। ਤਾਂ ਹੀ ਉਹਨਾਂ ਨੂੰ ਇਹ ਕਹਿੰਦੇ ਆ ਕਿ ਮੋਦੀ ਜੀ ਦਾ ਇੱਕ ਨਾਰਾ ਸੀਗਾ ਕਿ ਮੋਰ ਗਵਰਨੈਂਸ ਲੈਸ ਗਵਰਨਮੈਂਟ, ਕਿ ਗਵਰਨਮੈਂਟ ਦੇ ਆਫਿਸਿਸ ਦੇ ਵਿੱਚ ਲੋਕਾਂ ਨੂੰ ਨਾ ਜਾਣਾ ਪਵੇ, ਲੋਕ ਆਪਣੀਆਂ ਮੁਸ਼ਕਲਾਂ ਦਾ ਘਰ ਬੈਠੇ ਹੀ ਹੱਲ ਕਰ ਸਕਣ, ਉਹਨਾਂ ਨੂੰ ਸਹੂਲਤਾਂ ਮਿਲ ਸਕਣ, ਇਹ ਪ੍ਰਾਇਓਰਿਟੀ ਹੈ
1: ਜੀ। ਮੈਮ ਇੱਕ ਫੋਨ ਕਾਲ ਹੈ, ਹੈਲੋ, 0164-242-3131 ਹੋ ਚੁੱਕਾ ਜੀ ਡਾਇਲ, ਹੈਲੋ ਜੀ, ਉਹਨਾਂ ਦਾ ਫੋਨ ਕੱਟਿਆ ਗਿਆ। ਪਰ ਮੈਮ ਵਟਸਐਪ ਰਾਹੀਂ ਕਿਸੇ ਨੇ ਆਪਣੀ ਜਿਹੜੀ ਹੈ ਦੱਸੀ ਹੈ ਮੁਸ਼ਕਿਲ, ਉਹ ਕਹਿੰਦੇ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਮੈਨੂੰ ਮੋਦੀ ਜੀ ਵਾਲੇ ਪੈਸੇ ਜੋ ਆਪਦੇ ਸੀ 2000 ਜੀ 12-13 ਕਿਸ਼ਤਾਂ ਨਹੀਂ ਆਈਆਂ, ਉਸ ਤੋਂ ਪਹਿਲਾਂ ਅਸੀਂ 7 ਕਿਸ਼ਤਾਂ ਆਈਆਂ ਨੇ, 2 ਵਾਰੀ ਮੈਂ ਖੇਤੀਬਾੜੀ ਦਫ਼ਤਰ ਦੇ ਵਿੱਚ ਫਰਦ ਲੈ ਕੇ ਵੀ ਗਿਆ, ਸੁਣਵਾਈ ਨਹੀਂ ਹੋ ਰਹੀ।
2: ਇਹਦੇ ਵਿੱਚ ਮੈਂ ਇੱਕ ਬੇਨਤੀ ਕਰਨਾ ਚਾਹੂੰਗੀ ਕਿ ਕਿਸਾਨ ਸਨਮਾਨ ਨਿਧੀ ਵਾਲੀ ਸਕੀਮ ਦੀ ਗੱਲ ਕਰ ਰਹੇ ਹੈ, ਜਿੱਥੋਂ ਤੱਕ ਮੈਨੂੰ ਸਮਝ ਆਇਆ ਉਹਦੇ ਵਿੱਚ ਇਹ ਹੁੰਦਾ ਕਿ ਕੁਛ ਸਮੇਂ ਬਾਅਦ KYC ਕਰਾਉਣਾ ਹੁੰਦਾ, ਜਿਵੇਂ ਆਪਾਂ ਬੈਂਕ ਅਕਾਊਂਟ ਦਾ KYC ਕਰਾਉਂਦੇ ਹਾਂ। ਬਹੁਤ ਸਾਰੇ ਲੋਕਾਂ ਦੇ ਪੈਸੇ ਸਿਰਫ ਇਸ ਕਰਕੇ ਰੁਕੇ ਹੋਏ ਹੈ ਕਿ ਉਹਨਾਂ ਦਾ KYC ਨਹੀਂ ਹੋਇਆ, ਔਰ ਉਹ ਕਿਸੇ ਵੀ ਕੈਫੇ ਤੇ ਜਾ ਕੇ ਜਾਂ ਜਿਹੜਾ ਇੱਕ ਸਿਟੀਜ਼ਨ ਸਰਵਿਸ ਸੈਂਟਰ ਹੁੰਦੇ ਆ, CSC ਸੈਂਟਰ ਕਹਿੰਦੇ ਆ, ਉਹ ਪਿੰਡਾਂ ਦੇ ਵਿੱਚ ਵੀ 5-5, 7-7 ਖੁੱਲੇ ਹੋਏ ਆ ਇਸ ਟਾਈਮ, ਉਹਨਾਂ ਕੋਲ ਜਾ ਕੇ, ਜਾਂ ਐਪ ਹੈਗੀ ਆ ਇੱਕ, ਉਹਦੇ ਰਾਹੀਂ ਉਹ ਆਪਣਾ KYC ਕਰਾਉਣ, ਔਰ ਜ਼ਿਆਦਾਤਰ ਲੋਕਾਂ ਦਾ ਹੱਲ ਉਸ ਨਾਲ ਹੋ ਜਾਂਦਾ।
0: ਬਿਲਕੁਲ ਜੀ, ਇਹਨਾਂ ਦਾ ਵਟਸਐਪ ਰਾਹੀਂ ਸਾਨੂੰ ਸੁਨੇਹਾ ਆਇਆ, ਤਾਂ ਅਸੀਂ ਵੀ ਜਿੰਨੀ ਕੁ ਕੋਸ਼ਿਸ਼ ਆਕਾਸ਼ਵਾਣੀ FM ਬਠਿੰਡਾ ਦੀ ਹੈਗੀ ਹੈ, ਕੋਈ ਇੱਦਾਂ ਦਾ ਕੈਫੇ ਐਪ ਔਨਲਾਈਨ ਜੋ ਵੀ ਇੱਦਾਂ ਦੀ ਹੈਲਪ ਹੋ ਸਕੀ ਜ਼ਰੂਰ ਕਰਾਂਗੇ ਜੀ। ਸਵਾਲ ਤੁਸੀਂ ਆਕਾਸ਼ਵਾਣੀ FM ਬਠਿੰਡਾ

0: ਜਿਸ ਨੰਬਰ ਤੇ ਭੇਜ ਦਿਓ ਮੈਡਮ ਮਮਤਾ, ਇੱਕ ਵਾਰੀ ਉਹ ਨੰਬਰ ਜ਼ਰੂਰ ਸਾਂਝਾ ਕਰ ਦਿਓ ਤਾਂ ਕਿ ਸਾਡੇ ਕੋਲ
1: 77-173-73-146 ਤੇ ਤੁਸੀਂ ਵਟਸਐਪ ਰਾਹੀਂ ਸ਼ਾਮਿਲ ਹੋ ਸਕਦੇ ਹੋ ਸਰੋਤਿਓ, ਕਿਉਂਕਿ ਬਹੁਤ ਵਧੀਆ ਜਿਹੜੇ ਤੁਹਾਡੇ ਸਵਾਲ ਵੀ ਆ ਰਹੇ ਨੇ ਤੇ ਮੈਮ ਵੀ ਬੜੇ ਆਰਾਮ ਨਾਲ ਟਾਈਮ ਕੱਢ ਕੇ ਆਏ ਨੇ ਔਰ ਅਸੀਂ ਉਹਨਾਂ ਨੂੰ ਹੋਰ ਵੀ ਟਾਈਮ ਜਿਹੜਾ ਉਹਨਾਂ ਦਾ ਰੋਕ ਲਿਆ ਤਾਂ ਅੱਜ ਸਵਾਲਾਂ ਦੇ ਜਵਾਬ ਵਧੀਆ ਚੱਲ ਰਹੇ ਨੇ ਤਾਂ ਤੁਸੀਂ ਆਪਣੇ ਸਵਾਲ ਤੁਸੀਂ ਵਟਸਐਪ ਰਾਹੀਂ ਭੇਜ ਸਕਦੇ ਹੋ, ਨਾਲ ਹੀ ਫੋਨ ਕਾਲ ਹੈ ਜੀ 0164-2240-331 ਤੁਹਾਡੀ ਸ਼ਮੂਲੀਅਤ ਇਸ ਜਿਹੜੇ ਪ੍ਰੋਗਰਾਮ ਨੂੰ ਹੋਰ ਵੀ ਜਿਹੜੀ ਹੈ ਉਸਦੀ ਰੌਣਕ ਵੀ ਵਧਾ ਰਹੀ ਹੈ, ਤੁਸੀਂ ਆਪਣੀਆਂ ਮੁਸ਼ਕਲਾਂ ਵੀ ਦੱਸ ਰਹੇ ਹੋ ਤਾਂ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਤੁਹਾਡੀ ਕਿਸੇ ਨਾ ਕਿਸੇ ਤਰੀਕੇ ਹੈਲਪ ਜ਼ਰੂਰ ਹੋਵੇ ਜੀ। ਦਲਬੀਰ ਸਰ
0: ਬਿਲਕੁਲ ਮੈਮ, ਆਉਣ ਵਾਲਾ ਸਮਾਂ ਜਿਹੜਾ ਹੈਗਾ ਤੁਸੀਂ ਤੁਹਾਡੇ ਮੈਂ ਵੇਖਿਆ ਤੁਸੀਂ ਫੋਰਨ ਕੰਟਰੀਜ਼ ਵਿੱਚ ਵੀ ਟੂਰ ਕੀਤੇ ਨੇ ਆਪਣੇ ਐਡਮਿਨਿਸਟ੍ਰੇਸ਼ਨ ਦੌਰਾਨ, ਡਿਊਟੀ ਦੌਰਾਨ ਵੀ, ਤੇ ਫੈਮਿਲੀ ਦੇ ਵਿੱਚ ਵੀ ਅਸੀਂ ਦੇਖਿਆ ਕਿ ਪਰਿਵਾਰ ਤੁਹਾਡਾ ਬਾਹਰਲੇ ਮੁਲਕਾਂ ਦੇ ਵਿੱਚ ਜਾਂਦਾ ਰਹਿੰਦਾ ਤਾਂ ਉੱਥੇ ਤੇ ਪੰਜਾਬ ਦੇ ਵਿੱਚ ਆਪਣੇ ਖਾਸ ਤੌਰ 'ਤੇ ਮਾਲਵੇ ਦੇ ਇਲਾਕੇ ਲਈ ਇਹ ਕੀ ਕੁਝ ਅਜਿਹਾ ਹੈਗਾ ਜਿਹੜਾ ਤੁਹਾਨੂੰ ਲੱਗਦਾ ਕਿ ਬੜਾ ਐਡਵਾਂਸ ਆ ਅਤੇ ਇੱਥੇ ਉਹ ਚੀਜ਼ ਲੈ ਕੇ ਆ ਸਕਦੇ ਹਾਂ ਅਸੀਂ, ਟੈਕਨੋਲੋਜੀ ਆ, ਐਜੂਕੇਸ਼ਨ ਆ, ਸਾਇੰਸ ਆ, ਜੋ ਵੀ ਤੁਹਾਨੂੰ ਲੱਗਿਆ ਕਿ ਡਿਵੈਲਪਮੈਂਟ ਹੈਗੀ ਹੈ, ਖਾਸ ਤੌਰ 'ਤੇ ਮੇਰਾ ਸਵਾਲ ਸੀ ਸਿਵਿਕ ਸੈਂਸ ਨੂੰ ਲੈ ਕੇ ਕਿਵੇਂ ਡਿਵੈਲਪ ਹੋ ਸਕਦੀ ਹੈ?
2: ਦੇਖੋ ਸਿਵਿਕ ਸੈਂਸ, ਬਾਕੀ ਜਿਹੜੀ ਡਿਵੈਲਪਮੈਂਟ ਹੈਗੀ ਹੈ ਇਨਫਰਾਸਟ੍ਰਕਚਰ ਦੀ, ਟੈਕਨੋਲੋਜੀ ਦੀ, ਉਹਦੇ ਵਿੱਚ ਇੰਡੀਆ ਬੜਾ ਰੈਪਿਡਲੀ ਗਰੋ ਕਰ ਰਿਹਾ। ਜਿਹੜੀ ਤੁਸੀਂ ਸਿਵਿਕ ਸੈਂਸ ਦੀ ਗੱਲ ਕਰਦੇ ਹੋ ਇਹ ਵੀ ਕਾਫੀ ਹੱਦ ਤੱਕ ਇਨਫਰਾਸਟ੍ਰਕਚਰ ਅਤੇ ਟੈਕਨੋਲੋਜੀ ਨਾਲ ਲਿੰਕਡ ਹੈ। ਆਪਾਂ ਲੋਕਾਂ ਤੋਂ ਇਹ ਐਕਸਪੈਕਟ ਨਹੀਂ ਕਰ ਸਕਦੇ ਕਿ ਜੀ ਉਹ ਆਪਣਾ ਕੋਈ ਕੂੜਾ ਕਰਕਟ ਡਸਟਬਿਨ 'ਚ ਹੀ ਸਿੱਟਣ ਜੇ ਸੜਕਾਂ ਦੇ ਦੁਆਲੇ ਡਸਟਬਿਨ ਹੈ ਹੀ ਨਹੀਂ ਤਾਂ। ਸੋ ਉਹਦੇ ਲਈ
0: ਪਹਿਲਾਂ ਡਸਟਬਿਨ
2: ਰੱਖਣੇ ਪੈਣਗੇ ਤਾਂ ਹੀ ਉਹਦੇ ਵਿੱਚ ਕੂੜਾ ਲੋਕ ਸਿੱਟ ਸਕਣਗੇ। ਦੂਜੀ ਗੱਲ ਇਹ ਹੈਗੀ ਹੈ ਕਿ ਜੇ ਡਸਟਬਿਨ ਦੇ ਵਿੱਚ ਕੋਈ ਕੂੜਾ ਸਿੱਟ ਦਿੰਦਾ ਡਸਟਬਿਨ ਓਵਰਫਲੋ ਕਰਨ ਲੱਗ ਪੈਂਦਾ। ਸੋ ਉਹਨਾਂ ਨੂੰ ਖਾਲੀ ਕਰਨ ਦਾ ਸਿਸਟਮ, ਉੱਥੇ ਬੜੀਆਂ ਚੀਜ਼ਾਂ। ਦੇਖੋ ਹਾਲੈਂਡ ਦੇ ਵਿੱਚ ਆਪਾਂ ਇਹ ਕਹਿੰਦੇ ਹਾਂ ਕਿ ਲੋਕ ਸਾਈਕਲਾਂ 'ਤੇ ਜਾਂਦੇ ਆ। ਲੋਕ ਸਾਈਕਲਾਂ 'ਤੇ ਕਿਉਂ ਜਾਂਦੇ ਆ? ਕਿਉਂਕਿ ਜਿਹੜੀਆਂ ਉਹਨਾਂ ਦੀਆਂ ਸਾਈਕਲਾਂ ਸੜਕਾਂ ਹੈਗੀਆਂ ਉਹ ਸਾਈਕਲਿਸਟ ਫਰੈਂਡਲੀ
1: ਹੈਗੀਆਂ।
2: ਚੰਡੀਗੜ੍ਹ ਦੇ ਵਿੱਚ ਵੀ ਲੋਕ, ਉੱਥੇ ਤੁਸੀਂ ਦੇਖਿਆ ਹੋਣਾ ਕਿ ਹਰ ਸੜਕ ਦੇ ਦੁਆਲੇ ਇੱਕ ਛੋਟੀ ਜਿਹੀ ਪੱਟੀ ਸਾਈਕਲ ਵਾਲਿਆਂ ਵਾਸਤੇ ਬਣੀ ਹੈ। ਹੁਣ ਬਠਿੰਡੇ ਦੇ ਵਿੱਚ ਜਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਜਦੋਂ ਸਾਈਕਲ ਵਾਲੇ ਦੇ ਟਰੈਵਲ ਕਰਨ ਲਈ ਕੋਈ ਜਗ੍ਹਾ ਹੀ ਨਹੀਂ ਬਣੀ ਹੋਈ ਔਰ ਪਤਾ ਨਹੀਂ ਕਿਹੜੇ ਵੇਲੇ ਪਿੱਛੋਂ ਉਹਨੂੰ ਬੱਸ ਵਾਲੇ ਨੇ ਜਾਂ ਕਾਰ ਵਾਲੇ ਨੇ ਆ ਕੇ ਟੱਕਰ ਮਾਰ ਦੇਣੀ ਹੈ ਤਾਂ ਸਾਈਕਲ 'ਤੇ ਕੋਈ ਕਿਉਂ ਜਾਊਗਾ?
0: ਬਿਲਕੁਲ।
2: ਸੋ ਉਹੋ ਜਿਹਾ ਜਿਹੜਾ ਹੈਗਾ ਇਨਫਰਾਸਟ੍ਰਕਚਰ ਆਪਾਂ ਨੂੰ ਕ੍ਰੀਏਟ ਕਰਨਾ ਪੈਣਾ ਔਰ ਜਿਹੜੀਆਂ ਨਵੀਆਂ ਸੜਕਾਂ ਹੁਣ ਭਾਰਤ ਮਾਲਾ ਕਹਿ ਲਓ ਜਾਂ ਜਿਹੜੇ ਹਾਈਵੇ ਅਪਗ੍ਰੇਡ ਹੋ ਰਹੇ ਹੈ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਵੀ ਪਹਿਲਾਂ ਆਪਾਂ ਕਹਿੰਦੇ ਸੀ ਕਿ ਜਿਹੜਾ ਆਉਂਦਾ ਕਿ ਉਹ ਆਪਣੀ ਕਾਰ ਜੀਪ ਨੂੰ ਜਦੋਂ ਖੜਾਉਂਦਾ ਸੜਕ ਦੇ ਵਿਚਾਲੇ ਰੋਕ ਦਿੰਦਾ, ਲੋਕਾਂ ਨੂੰ ਸੈਂਸ ਨਹੀਂ ਹੈਗੀ। ਹੁਣ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਜਗ੍ਹਾ ਬਣਾਈਆਂ, ਇੱਦਾਂ ਦੀਆਂ ਪੋਕਿਟਸ ਬਣਾਈਆਂ ਜਿੱਥੇ ਕਿ ਜੇ ਕਿਸੇ ਨੇ ਪਾਰਕਿੰਗ ਕਰਨੀ ਹੋਵੇ ਤਾਂ ਉਹਦੇ ਵਾਸਤੇ ਥਾਂ ਹੈਗੀ ਹੈ ਬਕਾਇਦਾ। ਸੋ ਉਹੋ ਜਿਹੀਆਂ ਫੈਸਿਲਿਟੀਜ਼ ਆਪਾਂ ਨੂੰ ਕ੍ਰੀਏਟ ਕਰਨੀਆਂ ਪੈਣਗੀਆਂ। ਜੇ ਆਪਾਂ ਸਾਰੀ ਸੜਕ ਆਪਾਂ ਬਣਾਈ ਤਾਂ ਕਾਰਾਂ ਵਾਲਿਆਂ ਵਾਸਤੇ ਅਤੇ ਆਪਾਂ ਕਹੀਏ ਕਿ ਲੋਕ ਸਾਈਕਲ ਚਲਾਉਣ, ਜਾਂ ਤਾਂ ਇਹ ਹੋਵੇ ਕਿ ਕਾਰਾਂ ਵਾਲਿਆਂ ਵਾਸਤੇ ਸਾਈਡ 'ਤੇ ਜਗ੍ਹਾ ਹੋਵੇ ਅਤੇ ਸਾਈਕਲ ਵਾਲਿਆਂ ਵਾਸਤੇ ਮਿਡਲ 'ਚ ਹੋਵੇ ਤਾਂ ਲੋਕ ਆਪੇ ਸਾਈਕਲ ਚਲਾਉਣਗੇ।
0: ਬਿਲਕੁਲ।
2: ਸੋ ਆਪਾਂ ਨੂੰ ਉਹੋ ਜਿਹਾ ਇਨਫਰਾਸਟ੍ਰਕਚਰ, ਉਹੋ ਜਿਹੀਆਂ ਫੈਸਿਲਿਟੀਜ਼ ਕ੍ਰੀਏਟ ਕਰਨੀਆਂ ਪੈਣਗੀਆਂ, ਫਿਰ ਆਪਾਂ ਲੋਕਾਂ ਤੋਂ ਐਕਸਪੈਕਟ ਕਰ ਸਕਦੇ ਹਾਂ। ਇਕੱਲੇ ਲੋਕਾਂ ਨੂੰ ਬਲੇਮ ਨਹੀਂ ਕੀਤਾ ਜਾ ਸਕਦਾ, ਸਿਵਿਕ ਸੈਂਸ ਤਾਂ ਹੀ ਆਊਗੀ ਜੇ ਉੱਥੇ ਉਹੋ ਜਿਹਾ ਇਨਫਰਾਸਟ੍ਰਕਚਰ ਹੋ।
0: ਬਿਲਕੁਲ ਜੀ ਮੈਡਮ, ਤੁਸੀਂ ਕਾਫੀ ਦੀਆਂ ਚੁਸਕੀਆਂ ਵੀ ਜਿਹੜੀਆਂ ਹੈਗੀਆਂ ਸਾਡੇ ਨਾਲ ਇੱਥੇ ਲੈ ਸਕਦੇ ਹੋ। ਔਰ ਵੱਡੀ ਗੱਲ ਮਮਤਾ ਜੀ ਇਹ ਹੁੰਦੀ ਹੈ ਕਿ ਜਦੋਂ ਕੋਈ ਜਿਹੜਾ ਹੈਗਾ ਵਿਜ਼ਨਰੀ ਥੌਟ ਵਾਲਾ ਇੱਕ ਸ਼ਖਸ ਸਾਡੇ ਕੋਲ ਆਉਂਦਾ ਜਿਹਦੇ ਜਿਸ ਤੋਂ ਆਪਾਂ ਲਾਹਾ ਲੈ ਸਕਦੇ ਹਾਂ, ਕਿ ਜਿਸ ਨੂੰ ਸਾਡੇ ਸਰੋਤੇ ਵੀ ਜਿਹੜੇ ਹੈਗੇ ਆ ਕੁਝ ਸਵਾਲ ਉਹਨਾਂ ਦੇ ਮਨ ਚ ਆਉਂਦੇ ਹੋਣਗੇ ਪਰ ਜਦੋਂ ਅਸੀਂ ਪੁੱਛ ਲੈਂਦੇ ਹਾਂ ਉਹ ਸੈਟੀਸਫਾਈਡ ਹੋ ਜਾਂਦੇ ਆ, ਤਾਂ ਸਿਵਿਕ ਸੈਂਸ ਦੀ ਵੀ ਜਿਹੜੀ ਹੈਗੀ ਆ ਨਾ ਹੁਣ ਦੀ ਲੋੜ ਜਿਹੜੀ ਹੈ। ਬਹੁਤਾ ਕੁਝ ਆਪਾਂ ਸਰਕਾਰਾਂ 'ਤੇ ਸੁੱਟ ਦਿੰਦੇ ਹਾਂ, ਬਹੁਤਾ ਕੁਝ ਆਪਾਂ ਕ੍ਰਿਟੀਸਿਜ਼ਮ 'ਚ ਲੈ ਜਾਂਦੇ ਹਾਂ, ਬਹੁਤਾ ਕੁਝ। ਸਭ ਤੋਂ ਵੱਡੀ ਗੱਲ ਕੂੜੇ ਦੀ ਸਮੱਸਿਆ, ਜੇਕਰ ਇਸ ਨੂੰ ਸਮੱਸਿਆ ਨੂੰ ਅਸੀਂ ਖੁਦ ਉਸ ਤਰੀਕੇ ਨਾਲ ਹੱਲ ਕਰੀਏ ਕਿ ਆਪਣੀ ਜ਼ਿੰਮੇਵਾਰੀ ਸਮਝੀਏ ਤਾਂ ਬੜਾ ਵਧੀਆ ਲੱਗਦਾ। ਪਰ ਕੁਝ ਚੀਜ਼ਾਂ ਮੈਮ ਐਡਮਿਨਿਸਟ੍ਰੇਸ਼ਨ 'ਚ ਤੁਸੀਂ ਰਹੇ ਹੋ ਤਾਂ ਸੋਸ਼ਲ ਮੀਡੀਆ ਦੇ ਮੁੱਦੇ ਉੱਠਦੇ ਆ, ਕਈ ਸੋਸ਼ਲ ਮੀਡੀਆ ਦੇ ਮੁੱਦੇ ਇੱਦਾਂ ਦੇ ਉੱਠਦੇ ਆ ਜਿਹਨੂੰ ਕਿ ਮਾਣਯੋਗ ਕੋਰਟਸ ਜਿਹੜੀਆਂ ਸੂ ਮੋਟੋ ਨੋਟਿਸ ਲੈ ਲੈਂਦੀਆਂ ਨੇ। ਕੀ ਅਜਿਹੇ ਮੁੱਦੇ ਜਦੋਂ ਸੋਸ਼ਲ ਮੀਡੀਆ ਨਾਲ ਸਾਰੇ ਅਫਸਰ ਸਾਹਿਬਾਨ ਜੁੜੇ ਹੁੰਦੇ ਆ, ਉਹਨਾਂ ਦਾ ਮਹਿਕਮਾ ਜੁੜਿਆ ਹੁੰਦਾ, ਪਰ ਉਹ ਦੇਖ ਕੇ ਕੰਨਾਂ 'ਤੇ ਪੰਜਾਬੀ 'ਚ ਕਹਿੰਦੇ ਜੂੰ ਵੀ ਨਹੀਂ ਸਰਕਦੀ, ਕੀ ਲੱਗਦਾ ਤੁਹਾਨੂੰ ਕਿ ਸੋਸ਼ਲ ਮੀਡੀਆ ਦੇ ਜੇ ਮੁੱਦੇ ਉੱਭਰਦੇ ਆ ਤਾਂ ਉਹ ਹੱਲ ਵੱਲ ਨੂੰ ਵਧਣ, ਉਸ ਕਿਉਂਕਿ ਸਾਂਝਾ ਮਸਲਾ ਹੁੰਦਾ, ਉਹ ਕਿਸ ਤਰੀਕੇ ਨਾਲ ਆਪਦੇ ਆਪ ਨੂੰ ਰੀਪ੍ਰਜੈਂਟ ਕਰਨ ਜਿਹੜੇ ਮੁੱਦੇ ਉਠਾ ਰਹੇ ਆ ਜਾਂ ਜਿਹੜੇ ਉੱਠਣੇ ਚਾਹੀਦੇ ਆ ਜਿਹਦੇ ਨਾਲ ਸਮੱਸਿਆ ਹੱਲ ਹੋਵੇ?
2: ਦੇਖੋ ਇਹ ਹੈਗਾ ਕਿ ਇੱਕ ਤਾਂ ਜਿਹੜੇ ਆਫਿਸਰਸ ਹੈਗੇ ਆ, ਮੁਲਾਜ਼ਮ ਵੀ ਹੈਗੇ ਆ, ਕਈ ਵਾਰ ਉਹਨਾਂ ਦਾ ਕਸੂਰ ਹੁੰਦਾ, ਕਈ ਵਾਰੀ ਨਹੀਂ ਹੁੰਦਾ, ਕਿਉਂਕਿ ਜਦੋਂ ਉਹ ਵਰਕ ਓਵਰਲੋਡ ਹੁੰਦਾ ਤਾਂ ਉਹਨਾਂ ਨੂੰ ਉਹ ਵੀ ਆਪਣੇ ਆਪ ਚੂਜ਼ ਕਰ ਲੈਂਦੇ ਵੀ ਅਸੀਂ ਕਿਹੜੇ

0: ਦਾ ਹੱਲ ਕਰਨਾ, ਕਿਹੜੇ ਦਾ ਨਹੀਂ ਕਰਨਾ, ਕਿਹੜੀ ਗੱਲ ਵੱਲ ਧਿਆਨ ਦੇਣਾ, ਕਿਹੜੇ ਗੱਲ ਵੱਲ ਨਹੀਂ ਦੇਣਾ। ਜੇ ਬਹੁਤ ਸਾਰਾ ਸਮਾਂ ਉਹਨਾਂ ਦਾ ਪੋਲੀਟੀਕਲ ਫੰਕਸ਼ਨਸ ਤੇ ਜਾਂ ਇਲੈਕਸ਼ਨ ਕਰਾਉਣ ਤੇ ਜਾਂ ਇਹੋ ਜਿਹੇ ਕੰਮਾਂ ਦੇ ਵਿੱਚ ਲੱਗੂਗਾ, ਤੁਸੀਂ ਵੀ ਦੇਖਿਆ ਹੋਣਾ ਜਦੋਂ ਇਲੈਕਸ਼ਨ ਹੋ ਰਹੇ ਹੁੰਦੇ ਆ
1: ਜੀ,
0: ਉਸ ਟਾਈਮ ਕੀ ਹੁੰਦਾ ਕਿ 3 ਮਹੀਨੇ ਵਾਸਤੇ ਸਰਕਾਰ ਰੁਕ ਜਾਂਦੀ ਹੈ ਜੀ, ਇਲੈਕਸ਼ਨਾਂ ਤੋਂ ਬਾਅਦ ਆਇਓ, ਇਲੈਕਸ਼ਨਾਂ ਤੋਂ ਬਾਅਦ ਆਇਓ, ਇੱਦਾਂ ਹੀ ਹੁੰਦਾ। ਸੋ ਹਰ ਟਾਈਮ ਜਿਹੜਾ ਹੈਗਾ ਪ੍ਰਸ਼ਾਸਨ ਦੀ ਵੀ ਕੋਈ ਨਾ ਕੋਈ ਪ੍ਰਾਇਓਰਿਟੀ ਹੁੰਦੀ ਹੈ। ਵਿਸਾਖੀ ਦਾ ਮੇਲਾ ਲੱਗਣਾ, 15 ਦਿਨ ਕੋਈ ਹੋਰ ਕੰਮ ਨਹੀਂ ਹੋਣਾ, ਵਿਸਾਖੀ ਦੇ ਪਾਸ ਦਿੱਤੇ ਜਾਣੇ, ਉੱਥੇ ਹੀ ਕੰਮ ਹੋਣਾ ਤਲਵੰਡੀ ਸਾਬੋ। ਸੋ ਇੱਦਾਂ ਦੀਆਂ ਪ੍ਰਾਇਓਰਿਟੀਜ਼ ਆਉਂਦੀਆਂ ਰਹਿੰਦੀਆਂ ਸਮੇਂ ਸਮੇਂ ਸਿਰ, ਤਾਂ ਉਦੋਂ ਲੋਕ ਇਗਨੋਰ ਹੁੰਦੇ ਆ, ਜਨਰਲ ਜਿਹੜੀਆਂ ਮੁਸੀਬਤਾਂ ਇਗਨੋਰ ਹੁੰਦੀਆਂ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਆਫਿਸਰ ਆਪਦੀ ਨੌਕਰੀ ਕਰਨ ਤੋਂ ਬਾਅਦ, ਜੁਆਇਨ ਕਰਨ ਤੋਂ ਬਾਅਦ ਉਹ ਇਹ ਸੋਚਦਾ ਹੋਊਗਾ ਕਿ ਮੈਂ ਘਰੇ ਪਿਆ ਰਹਾਂ, ਲੋਕਾਂ ਦੇ ਕੰਮ ਨਾ ਕਰਾਂ। ਬਹੁਤ ਥੋੜ੍ਹੇ ਇੱਦਾਂ ਦੇ ਕੋਈ ਹੋਣਗੇ ਸ਼ਖਸ਼। ਐਕਚੁਅਲੀ ਮੈਨੂੰ ਇਹ ਲੱਗਦਾ ਕਿ ਪ੍ਰਸ਼ਾਸਨ ਮੁਲਾਜ਼ਮ ਵੀ ਓਵਰਲੋਡਡ ਨੇ। ਜੇ ਟੀਚਰਸ ਨੂੰ ਵੀ ਦੇਖੀਏ, ਟੀਚਰਸ ਦੇ ਉੱਤੇ ਕਿੰਨਾ ਕੰਮ ਹੈ, ਹਰ ਤਰ੍ਹਾਂ ਦਾ ਕੰਮ ਉਹਨਾਂ 'ਤੇ ਪਾ ਦਿੱਤਾ ਜਾਂਦਾ, ਫਿਰ ਆਪਾਂ ਕਹੀਏ ਤੁਸੀਂ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ। ਸੋ ਉਹ ਸੋਚਣਾ ਪਊਗਾ, ਸਾਰੀ ਚੀਜ਼ ਨੂੰ ਰੀਔਰਗਨਾਈਜ਼ ਕਰਨਾ ਪਊਗਾ ਤਾਂ ਕਿ ਉਹ ਲੋਕਾਂ ਲਈ ਅਫਸਰ ਕੁਛ ਕਰ ਸਕਣ। ਔਰ ਇਸੇ ਕਰਕੇ ਬਹੁਤ ਸਾਰੇ ਕੰਮ ਹੈ, ਜਿਵੇਂ ਪਹਿਲਾਂ ਕਿਹਾ ਕਿ ਔਨਲਾਈਨ ਕਰ ਦਿੱਤੇ ਗਏ, ਜਿੱਥੇ ਆਟੋਮੈਟਿਕਲੀ ਕੁਛ ਚੀਜ਼ਾਂ ਜਨਰੇਟ ਹੋ ਰਹੀਆਂ। ਕੁਛ ਇਸ ਤਰ੍ਹਾਂ ਦੇ ਕਾਰਡ ਹੈਗੇ ਜਿੱਥੇ ਬੰਦਾ ਅਪਲਾਈ ਕਰਦਾ, ਆਟੋਮੈਟਿਕਲੀ ਉਹਦਾ ਕਾਰਡ ਜਨਰੇਟ ਹੋ ਕੇ ਆ ਜਾਂਦਾ
2: ਜੀ।
0: ਸੋ ਉਸ ਨੂੰ ਆਪਾਂ
2: ਜੀ, ਬਿਲਕੁਲ ਮੈਮ। ਮੈਮ ਇੱਕ ਕਾਲ ਹੈ ਜੀ। ਹੈਲੋ।
3: ਹੈਲੋ ਜੀ,
2: ਨਮਸਕਾਰ ਸਰ, ਪਹਿਲਾਂ ਆਪਣਾ ਨਾਮ ਤੇ ਪਤਾ ਦੱਸ ਦਿਓ।
3: ਨਮਸਕਾਰ ਜੀ ਮੈਡਮ ਜੀ, ਮੇਰਾ ਨਾਮ ਮੈਂਗਲ ਸਿੰਘ ਖਾਲਸਾ, ਪਿੰਡ ਸੇਖੂ
2: ਜੀ। ਜਨਾਬ ਸਵਾਗਤ ਹੈ ਪ੍ਰੋਗਰਾਮ ਚ। ਪਹਿਲਾਂ ਤਾਂ ਰੇਡੀਓ ਸੈੱਟ ਤੋਂ ਦੂਰ ਹੋ ਜਾਓ।
3: ਠੀਕ ਹੈ ਜੀ।
2: ਤੁਸੀਂ ਰੇਡੀਓ ਆਪਣਾ ਬੰਦ ਕਰ ਦੋ ਤੇ ਫੋਨ ਤੇ ਹੀ ਗੱਲ ਕਰੋ।
3: ਠੀਕ ਹੈ ਜੀ, ਫੋਨ ਤੇ ਹੀ ਹੈ ਜੀ।
2: ਜੀ, ਤੇ ਹੁਣ ਮੈਮ ਨਾਲ ਕਿਹੜੀ ਗੱਲ ਸਾਂਝੀ ਕਰ ਰਹੇ ਹੋ?
3: ਮੈਡਮ ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
3: ਮੈਡਮ ਜੀ ਬੇਨਤੀ ਹੈ, ਤੁਸੀਂ ਬੋਲਿਆ ਸੀ ਵੀ ਗੈਂਗਸਟਰਾਂ ਨੂੰ ਜੇਲਾਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਫੇਰ ਵੀ ਪਾ ਲਿਆ ਜਾਂਦਾ ਹੈ, ਵਾਕਈ ਪਾਲਿਆ ਜਾ ਰਿਹਾ ਹੈ। ਕਿਉਂ ਬਿਸ਼ਨੋਈ ਨੂੰ ਫੋਨ ਦਿੱਤਾ, ਉਹਨੇ ਕਾਲਾਂ ਕੀਤੀਆਂ, ਬਾਹਰ ਫੋਨ ਕੀਤੇ, ਉਸ ਤੋਂ ਬਾਅਦ ਨਸ਼ੇ ਦੇ ਬਾਰੇ ਜਿਹੜਾ ਚਿੱਟਾ ਹੈ ਉਹਨੂੰ ਜੇ ਕੋਈ ਪੁਲਿਸ ਵਾਲੇ ਫੜ ਲੈਂਦੇ ਆ ਉਹਨੂੰ ਛੱਡ ਦਿੰਦੇ ਆ, ਤੇ ਜੇ ਭੁੱਖੀ ਆ ਪਾਈ ਆ ਕਿਸੇ ਕੋਲੇ ਜਾਂ 100 ਗ੍ਰਾਮ ਆ ਉਹਨੂੰ ਫੜ ਲੈਂਦੇ ਜੀ, ਉਹਤੇ ਪਰਚਾ ਪਾ ਦਿੰਦੇ ਆ। ਤੇ ਦੂਜਾ ਨੰਬਰ ਇਹ ਜੀ, ਕਿਤੇ ਸਾਡੀ ਬੱਚੀ ਕੋਈ ਬਾਹਰ ਸੜਕ ਤੇ ਨਹੀਂ ਜਾ ਸਕਦੀ, ਕੋਈ ਸਾਡੀ ਮਾਤਾ ਨਹੀਂ ਜਾ ਸਕਦੀ, ਕਿਉਂਕਿ ਸੜਕਾਂ ਦੇ ਉੱਤੇ ਜਿਹੜੇ ਚਿੱਟੇ ਵਾਲੇ ਆ ਸ਼ਰੇਆਮ ਘੁੰਮ ਰਹੇ ਨੇ। ਜੇ ਦੱਸੀਏ ਵੀ ਉਹ ਫੜ ਲਓ, ਕੋਈ ਨਹੀਂ ਫੜਦਾ ਜੀ ਉਹਨਾਂ ਨੂੰ। ਤੇ ਕਿਸੇ ਜੇ ਕਿਸੇ ਬੀਬੀ ਦਾ ਪਰਸ ਵੀ ਖੋਹ ਲੈਂਦੇ ਨੇ, ਫੋਨ ਵੀ ਖੋਹ ਕੇ ਲੈ ਜਾਂਦੇ ਨੇ, ਕੰਨਾਂ ਚੋਂ ਬਾਲੀਆਂ ਪੱਟ ਕੇ ਲੈ ਜਾਂਦੇ ਨੇ। ਜੇ ਕੋਈ ਆਮ ਬੰਦਾ ਸੜਕ ਤੇ ਮਿਲ ਜਾਂਦਾ, ਸਾਈਕਲ ਤੇ ਜਾਂਦਾ, ਉਹਨੂੰ ਫੜ ਲੈਂਦੇ ਨੇ, ਉਹਦੇ ਸਿਰ ਚ ਸੋਟੀ ਮਾਰਦੇ ਆ, ਵਿਚਾਰਾ ਬੋਲਦਾ ਜੇ, ਸਿਰ ਚ ਡਾਂਗ ਮਾਰਦੇ ਆ, ਸਿਰ ਪਾੜ ਦਿੰਦੇ ਆ। ਬਿਲਕੁਲ ਜੀ, ਸਰਕਾਰਾਂ ਫੇਲ ਹੋ ਚੁੱਕੀਆਂ ਹੈ, ਕੋਈ ਕਿਸੇ ਦਾ ਨਹੀਂ ਹੈ, ਬਿਲਕੁਲ ਹੀ ਨਹੀਂ ਹੈ, ਬਹੁਤ ਬੁਰਾ ਹਾਲ ਹੋ ਰਿਹਾ ਹੈ। ਸਾਡੀ ਦੱਸ ਬੰਨ ਕੇ ਬੇਨਤੀ ਹੈ ਵੀ ਜੇ ਮਹਾਰਾਜ ਕਿਰਪਾ ਕਰੇ ਤਾਂ ਫੇਰ ਹੋ ਸਕਦੀ ਹੈ, ਨਹੀਂ ਮੁਸ਼ਕਲ ਹੈ ਜੀ।
0: ਦੇਖੋ ਮਨਸ਼ਾ ਸਹੀ ਹੋਣੀ ਚਾਹੀਦੀ ਹੈ, ਮੁਸ਼ਕਲ ਕੁਛ ਵੀ ਨਹੀਂ ਹੁੰਦਾ। ਯੂਪੀ ਦੇ ਵਿੱਚ ਬਹੁਤ ਮਾੜਾ ਹਾਲ ਸੀ, ਸ਼ਾਇਦ ਪੰਜਾਬ ਦਾ ਜਿੰਨਾ ਮਾੜਾ ਹਾਲ ਹੈ ਇਦੋਂ ਵੱਧ ਮਾੜਾ ਯੂਪੀ ਦੇ ਵਿੱਚ ਸੀਗਾ। ਉੱਥੇ ਯੋਗੀ ਜੀ ਆਏ ਔਰ ਯੋਗੀ ਜੀ ਬਾਰੇ ਲੋਕਾਂ ਨੇ ਜਦੋਂ ਆਏ ਤਾਂ ਇਹੀ ਕਿਹਾ ਸੀਗਾ ਕਿ ਤਾਂ ਸਾਧ ਬੰਦਾ ਹੈ, ਉਹਨੂੰ ਕੀ ਪਤਾ ਕਿਵੇਂ ਸਰਕਾਰ ਚਲਾਉਣੀ ਹੈ। ਉਸ ਤੋਂ ਬਾਅਦ ਉਹਨਾਂ ਨੇ ਕਮਾਲ ਕਰਤੀ, ਕਿਉਂਕਿ ਉਹਨਾਂ ਦੀ ਮਨਸ਼ਾ ਸਹੀ ਸੀ। ਉਹ ਚਾਹੁੰਦੇ ਸੀ ਕਿ ਯੂਪੀ ਦੇ ਵਿੱਚ ਲਾਅ ਐਂਡ ਆਰਡਰ ਆਵੇ, ਯੂਪੀ ਦੇ ਲਾਅ ਐਂਡ ਆਰਡਰ ਨੂੰ ਦੇਖ ਕੇ ਉੱਥੇ ਇੰਡਸਟਰੀ ਆਵੇ, ਇੰਪਲੋਇਮੈਂਟ ਆਵੇ, ਯੂਪੀ ਖੁਸ਼ਹਾਲ ਹੋਵੇ। ਅੱਜ ਯੂਪੀ ਦਾ ਜਿਹੜਾ ਯੋਗੀ ਜੀ ਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ, ਬਹੁਤ ਸਾਰੇ ਲੋਕਾਂ ਦੇ ਮੂੰਹੋਂ ਮੈਂ ਸੁਣਿਆ ਵੀ ਪੰਜਾਬ ਦਾ ਸੁਧਾਰ ਤਾਂ ਹੋਊਗਾ ਜੇ ਇੱਥੇ ਯੋਗੀ ਆਊਗਾ। ਚਲੋ ਯੋਗੀ ਜੀ ਤਾਂ ਇੱਥੇ ਨਹੀਂ ਆ ਸਕਦੇ, ਪਰ ਬੀਜੇਪੀ ਦਾ ਮੁੱਖ ਮੰਤਰੀ ਇੱਥੇ ਡੈਫੀਨੇਟਲੀ ਆ ਸਕਦਾ ਤੁਹਾਡੇ ਸਹਿਯੋਗ ਨਾਲ। ਤੁਸੀਂ ਸਹਿਯੋਗ ਦਿਓ ਜਿਹੋ ਜਿਹਾ ਰਾਜ ਯੂਪੀ ਦੇ ਵਿੱਚ। ਅੱਜ ਹਰਿਆਣੇ ਦੀ ਸਰਕਾਰ, ਤੀਜੀ ਵਾਰੀ ਬੀਜੇਪੀ ਦੀ ਸਰਕਾਰ ਕਿਉਂ ਆ ਗਈ
1: ਜੀ?
0: ਮੱਧ ਪ੍ਰਦੇਸ਼ ਦੇ ਵਿੱਚ ਚੌਥੀ ਪੰਜਵੀਂ ਵਾਰੀ ਬੀਜੇਪੀ ਦੀ ਸਰਕਾਰ ਆ ਗਈ, ਔਰ 1998 ਤੋਂ ਲੈ ਕੇ ਗੁਜਰਾਤ ਦੇ ਵਿੱਚ ਤਾਂ ਬੀਜੇਪੀ ਤੋਂ ਬਿਨਾਂ ਕੋਈ ਦੂਜੀ ਸਰਕਾਰ ਹੀ ਨਹੀਂ ਆਈ। ਵਾਰ ਵਾਰ ਕਿਉਂ ਰਿਪੀਟ ਹੋ ਰਹੀ ਹੈ?
1: ਹੈਰਾਨੀ ਦੀ ਗੱਲ ਇਹ ਹੈ ਜੀ, ਜਦੋਂ ਬੰਗਾਲ ਦੇ ਵਿੱਚ ਜਿਹੜਾ ਹੈਗਾ ਇੱਕ ਅੱਧਾਵਤ ਨੇਤਾ ਤੇ ਉਹਦੀ ਪਾਰਟੀ ਨੂੰ ਹਰਾਇਆ ਗਿਆ ਬੀਜੇਪੀ ਵੱਲੋਂ, ਤਾਂ ਸੁਭਾਵਿਕ ਆ ਕਿ ਸਾਰਾ ਭਾਰਤ ਜਿਹੜਾ ਹੈ
0: ਉਹ ਇੱਕ ਅਲੱਗ ਚੀਜ਼ ਆ। ਉੱਥੇ ਹਲੇ ਲੋਕਾਂ ਨੇ ਮੌਕਾ ਦਿੱਤਾ ਬੀਜੇਪੀ ਨੇ ਪਰਫਾਰਮ ਕਰਨਾ, ਚਾਹੇ ਆਪਣੇ ਕੰਮ ਸ਼ੁਰੂ ਕਰਤੇ। ਪਰ ਮੈਂ ਉਹਨਾਂ ਸਟੇਟਾਂ ਦੀ ਐਗਜ਼ਾਮਪਲ ਦਿੰਨੀ ਆ ਜਿੱਥੇ ਕਿ ਵੀ ਬੀਜੇਪੀ ਨੇ ਆਲਰੇਡੀ ਪਰਫਾਰਮ ਕਰਾ ਕੇ ਲੋਕਾਂ ਦਾ ਦਿਲ ਜਿੱਤ ਕੇ ਦੁਬਾਰਾ ਸਰਕਾਰ ਬਣਾਈ ਹੈ
1: ਜੀ।
0: ਸੋ ਅੱਜ ਜੇ ਆਮ ਆਦਮੀ ਪਾਰਟੀ ਨੂੰ ਦੁਬਾਰਾ ਕਿਹੜਾ ਚੁਣ ਲੂਗਾ? ਲੋਕ ਇੰਨੇ ਅੱਕੇ ਥੱਕੇ ਪਏ ਆ, ਚਾਹੁੰਦੇ ਆ ਕਿ ਵੀ ਕਦੋਂ ਇਹਨਾਂ ਤੋਂ ਖੜਾ ਛੁੱਟੇ। ਸੋ ਮੈਂ ਇਹੀ ਰਿਕੁਐਸਟ ਕਰੂੰਗੀ ਕਿ ਬਈ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਮਨਸ਼ਾ ਨਾਲ ਆਉਂਦਾ, ਹੋਰ ਉਹਦੇ ਵਾਸਤੇ ਕੁਛ ਨਹੀਂ ਚਾਹੀਦਾ। ਜੇ ਤੁਹਾਡੀ ਮਨਸ਼ਾ ਸਾਫ਼ ਹੈ, ਅਫਸਰ ਵੀ ਉੱਧਰ ਨੂੰ ਹੀ ਕੰਮ ਕਰਨਗੇ। ਅਸੀਂ ਮੈਂ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ ਕਿ ਰਾਮਾ ਮੰਡੀ ਦੇ ਵਿੱਚ ਅਸੀਂ ਮਿਊਂਸੀਪਲ ਕਮੇਟੀ

0: ਪਾਰਟੀ ਦੇ ਕਾਗਜ਼ ਭਰਨੇ ਸੀ ਸਾਡੇ ਉਮੀਦਵਾਰਾਂ ਨੇ, ਤਾਂ ਉੱਥੇ ਜਿਹੜੇ ਪੁਲਿਸ ਦਾ ਨਾਕਾ ਲਾ ਕੇ ਸਾਡੇ ਬੰਦਿਆਂ ਨੂੰ ਕਾਗਜ਼ ਭਰਨ ਤੋਂ ਰੋਕਿਆ ਗਿਆ। ਔਰ ਬਾਅਦ ਦੇ ਵਿੱਚ ਕੀ ਹੋਇਆ ਕਿ ਉੱਥੇ ਨਸ਼ੇ ਵਾਲੇ ਕੁਛ ਬੱਚੇ ਆਏ ਔਰ ਉਹਨਾਂ ਨੇ ਆ ਕੇ SHO ਦੇ ਹੱਕ 'ਚ, MLA ਦੇ ਹੱਕ 'ਚ ਨਾਅਰੇ ਲਾਏ, ਸਾਡੇ ਖਿਲਾਫ਼ ਨਾਅਰੇ ਲਾਏ ਕਿਉਂਕਿ ਅਸੀਂ ਕਾਗਜ਼ ਭਰਨ ਜਾ ਰਹੇ ਸੀ। ਉਸ ਤੋਂ ਬਾਅਦ ਉਹੀ ਬੱਚੇ ਸਾਡੇ ਕਾਗਜ਼ ਚੱਕ ਕੇ ਫਾੜ ਕੇ ਬਾਹਰ ਨੂੰ ਭੱਜੇ। ਜਦੋਂ ਸਰਕਾਰਾਂ ਨਸ਼ੇ ਵਾਲੇ ਬੱਚਿਆਂ ਦੀ ਮਦਦ ਲੈਣਗੀਆਂ, ਇਹੋ ਜਿਹੇ ਗਲਤ ਕੰਮ ਕਰਾਉਣਗੀਆਂ, ਇੱਥੋਂ ਨਸ਼ਾ ਨਹੀਂ ਹਟ ਸਕਦਾ, ਮਨਸ਼ਾ ਸਾਫ਼ ਚਾਹੀਦੀ ਹੈ, ਫਿਰ ਅਫਸਰ ਵੀ ਉੱਧਰ ਨੂੰ ਕੰਮ ਕਰਦੇ ਆ, ਨਹੀਂ ਤਾਂ ਪੁਲਿਸ ਵੀ ਉਹਨਾਂ ਦੀ ਮਦਦ ਲੈਣ ਲੱਗ ਪਈ ਸੀ। ਸੋ ਮਾੜੀ ਗੱਲ ਹੈ, ਪੁਲਿਸ ਦਾ ਵੀ ਕੋਈ ਕਸੂਰ ਨਹੀਂ, ਜੋ ਉਹਨਾਂ ਨੂੰ ਕਿਹਾ ਜਾਂਦਾ ਉਹਨਾਂ ਨੂੰ ਵੀ ਕਰਨਾ ਪੈਂਦਾ, ਪਰ ਮੈਂ ਇਹੀ ਕਹੂੰਗੀ ਕਿ ਵੀ ਮਨਸ਼ਾ ਸਾਫ਼ ਹੋਣੀ ਚਾਹੀਦੀ ਹੈ, ਸਾਰੇ ਮਸਲਿਆਂ ਦਾ ਹੱਲ ਹੋ ਜਾਂਦਾ।
1: ਜੀ 0164-242-4031 ਹੋਇਆ ਜੀ ਡਾਇਲ। ਹੈਲੋ,
2: ਸਤਿ ਸ਼੍ਰੀ ਅਕਾਲ ਭੈਣ ਜੀ।
1: ਸਤਿ ਸ਼੍ਰੀ ਅਕਾਲ, ਆਪਣਾ ਨਾਮ ਤੇ ਪਤਾ ਦੱਸਿਓ।

0: ਡਾਇਲ ਹੈਲੋ
1: ਸਤਿਕਾਲ
0: ਆਪਣਾ ਨਾਮ ਤੇ ਪਤਾ ਦੱਸਿਓ
1: ਮੈਂ ਹਰਮਨ ਸਿੰਘ ਪਿੰਡ ਚੱਕ ਬਖਤੂ ਨੇੜੇ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਬੋਲਦਾ
0: ਜੀ ਚੱਕ ਬਖਤੂ ਵਾਲਿਆਂ ਦਾ ਸਵਾਗਤ ਹੈ ਤੇ ਸਵਾਲ ਦੱਸੋ ਜਲਦੀ ਜਲਦੀ
1: ਸਵਾਲ ਸਾਡਾ ਪਰਮਜੀਤ ਭੈਣ ਨੂੰ ਜੀ ਪਹਿਲਾਂ ਸਾਰੇ ਭੈਣਾਂ ਨੂੰ ਮਮਤਾ ਨੂੰ ਤੇ ਬਾਈ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੇ ਭੈਣ ਪਰਮਜੀਤ ਕੌਰ ਨੂੰ ਵੀ
2: ਸਤਿ ਸ਼੍ਰੀ ਅਕਾਲ ਜੀ
1: ਭੈਣ ਇਹ ਸਵਾਲ ਆ ਸਾਡਾ ਹੈ ਨਾ ਇਹ ਤੇ ਵੀ ਜੇ ਆਪਾਂ ਨੂੰ ਮਤਲਬ ਕੇ ਪੰਜਾਬ ਤੋਂ ਲੋਨ ਆਰਡਰ ਨਹੀਂ ਹੋ ਰਿਹਾ ਤੇ ਸੈਂਟਰ ਸਰਕਾਰ ਕਾਹਦੇ ਖਾਤਰ ਹੁੰਦੀ ਹੈ ਨਾ ਜਿਵੇਂ ਪਾਕਿਸਤਾਨ ਤੋਂ ਕੋਈ ਹਮਲਾ ਕਰਦਾ ਉੱਥੇ ਫੌਜ ਨਹੀਂ ਭੇਜਦੀ ਸਾਡੇ ਕੋਲ
2: ਬਿਲਕੁਲ
1: ਰੋਕਿਆ ਜਾਂਦਾ ਉਹਨਾਂ ਨੂੰ ਵੀ ਫੌਜ ਭੇਜ ਕੇ ਰੋਕਿਆ ਜਾਂਦਾ ਸਾਡੇ ਨਾਲ ਤੇ ਗੋਝਾ ਹਮਲਾ ਹੁੰਦਾ ਸਾਡੇ ਤੇ ਨੌਜਵਾਨ ਸਾਡੇ ਧੜਾਧੜ ਪਿੰਡਾਂ ਦੇ ਵਿੱਚ ਗੁਜ਼ਰ ਰਹੇ ਨੇ ਮਰ ਰਹੇ ਨੇ ਨਸ਼ਾ ਖਾ ਖਾ ਕੇ ਉਹਨਾਂ ਨੂੰ ਰੋਕੋ ਜੀ ਉੱਥੇ ਬਾਰਡਰ ਤੇ ਰੋਕ ਦਿਓ ਜੇ ਅੰਦਰ ਬਾਹਰੋਂ ਚੀਜ਼ਾਂ ਨੂੰ ਹਟ ਗਈ ਤਾਂ ਅੰਦਰਲੇ ਤਾਂ ਆਪ ਹੀ ਸੱਟ ਹੋ ਜਾਣਗੇ ਜੀ
2: ਮੇਰੀ
1: ਮਿਲਿਆ ਨਾ
2: ਮੇਰੀ ਬੇਨਤੀ ਇਹ ਹੈ ਜੀ ਤੁਸੀਂ ਜਿਹੜਾ ਤੁਸੀਂ ਕਿਹਾ ਕਿ ਵੀ ਫੌਜ ਭੇਜੀ ਜਾਂਦੀ ਹੈ ਆਪਣੇ ਸੰਵਿਧਾਨ ਦੇ ਵਿੱਚ ਕੁਛ ਮਹਿਕਮੇ ਪੰਜਾਬ ਸਰਕਾਰ ਕੋਲੇ ਆ ਕੁਛ ਕੇਂਦਰ ਕੋਲੇ ਆ ਜਿਵੇਂ ਕਿ ਜਿਹੜਾ ਫੌਜ ਦਾ ਮਹਿਕਮਾ ਹੈਗਾ ਜਿਹੜਾ ਇਹ ਕੇਂਦਰ ਸਰਕਾਰ ਕੋਲੇ ਇਸ ਕਰਕੇ ਉਹ ਫੌਜ ਭੇਜ ਦਿੰਦੇ ਜੋ ਲੜਾਈ ਲੜਨੀ ਹੁੰਦੀ ਹੈ ਜਿਹੜੀ ਅੰਦਰੂਨੀ ਲੜਾਈ ਹੈ ਉਹ ਜਿਹੜਾ ਰੋਲ ਹੈਗਾ ਪੰਜਾਬ ਸਰਕਾਰ ਦਾ ਔਰ ਬਹੁਤ ਵਾਰੀ ਇਹ ਮਸਲਾ ਵੀ ਉੱਠਦਾ ਕਿ ਕੇਂਦਰ ਪੰਜਾਬ ਦੀਆਂ ਸ਼ਕਤੀਆਂ ਖੋ ਰਹੀ ਹੈ ਜੀ ਸੂਬਿਆਂ ਦੀਆਂ ਸ਼ਕਤੀਆਂ ਖੋ ਰਹੀ ਹੈ ਤਾਂ ਸੂਬੇ ਵੀ ਆਪਦੀਆਂ ਸ਼ਕਤੀਆਂ ਪ੍ਰੋਟੈਕਟ ਕਰਕੇ ਰੱਖਣੀਆਂ ਚਾਹੁੰਦੇ ਆ ਕਿ ਸਾਡੇ ਕੋਲ ਪਾਵਰ ਹੋਵੇ ਹੁਣ ਜਿਹੜੀ ਪੰਜਾਬ ਪੁਲਿਸ ਹੈ ਉਹ ਪੰਜਾਬ ਸਰਕਾਰ ਦੇ ਅੰਡਰ ਹੈ ਜਿਹੜੇ ਨਸ਼ੇ ਵੇਚਣਾ ਨਸ਼ੇ ਵਿਕਾਉਣਾ ਇਹ ਸਾਰਾ ਕੁਛ ਪੰਜਾਬ ਸਰਕਾਰ ਦੇ ਅੰਡਰ ਹੈ ਭਾਵਾਂ ਠੀਕ ਹੈ ਕਿ ਕੇਂਦਰ ਓਵਰਆਲ ਸਰਕਾਰ ਹੈਗੀ ਹੈ ਉਹਨਾਂ ਨੇ ਨਸ਼ੇ ਛਡਾਉਣ ਵਾਸਤੇ ਫੰਡਸ ਵੀ ਦਿੱਤੇ ਹੈ ਇਨਫਰਾਸਟ੍ਰਕਚਰ ਬਣਾਉਣ ਵਾਸਤੇ ਵੀ ਫੰਡਸ ਦਿੱਤੇ ਹੈ ਇੰਪਲੋਇਮੈਂਟ ਦੀਆਂ ਜਿਹੜੀਆਂ ਸਕੀਮਾਂ ਜਿਹਦੇ ਨਾਲ ਸਾਡੇ ਨੌਜਵਾਨ ਕੁਛ ਆਪਦੀ ਸਕਿੱਲ ਲੈ ਕੇ ਉਹ ਆਪਣੇ ਕੰਮ ਕਰ ਸਕਣ ਉਹਦੇ ਵਾਸਤੇ ਬਹੁਤ ਸਾਰੀਆਂ ਸਕੀਮਾਂ ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਉਹਦਾ ਪੈਸਾ ਭੇਜਿਆ ਗਿਆ ਨਹੀਂ ਠੀਕ ਤਰ੍ਹਾਂ ਚੱਲ ਰਹੀਆਂ
1: ਭੈਣੇ ਮੈਂ ਤੈਨੂੰ ਦੱਸਦਾ ਗੱਲ ਪਰਮਜੀਤ ਭੈਣੇ ਜਦੋਂ ਨਾ ਬਾਹਰੋਂ ਮਿਲਣ ਨੂੰ ਹਟ ਗਈ ਚੀਜ਼ ਹੈ ਨਾ ਤੇ ਉਦੋਂ ਆਪੇ ਹੀ ਕਹਿਣਗੇ ਵੀ ਸਾਨੂੰ ਹਸਪਤਾਲ 'ਚ ਲੈ ਚੱਲੋ ਅਸੀਂ ਮਰਦੇ ਹਾਂ
3: ਤੁਹਾਡੇ ਕਹਿਣ ਤੋਂ ਭਾਵ ਇਹ ਆ ਵੀ ਜਿਹੜਾ ਕ੍ਰੋਸ ਬਾਰਡਰ ਜਿਹੜੀ ਆ ਉਹ ਇਨਫਿਲਟ੍ਰੇਸ਼ਨ ਹੁੰਦੀ ਆ ਉਹ ਰੋਕਦੀ ਆ ਬਿਲਕੁਲ ਰੁਕਦੇ ਆ ਜੀ ਉਹ
1: ਸਾਡੀ ਪੰਜਾਬ ਪੁਲਿਸ ਬਹੁਤ ਮਿਹਨਤ ਕਰ ਰਹੀ ਹੈ ਜੀ ਬਹੁਤ ਮਤਲਬ ਕਿ ਸਕੰਨੇ ਆ ਗੱਲ ਕਰ ਫਿਰ ਵੀ
2: ਮੇਰੀ ਬੇਨਤੀ ਹੈ ਜੀ ਜੇ ਪੰਜਾਬ ਪੁਲਿਸ ਜਾਂ ਜੋ ਵੀ ਹੈਗਾ ਇੱਥੇ ਇੰਨਾ ਚੁਕੰਨਾ ਹੁੰਦਾ ਮੈਂ ਪੰਜਾਬ ਪੁਲਿਸ ਨੂੰ ਵੀ ਨਹੀਂ ਬਲੇਮ ਕਰੂੰਗੀ ਕਿਉਂਕਿ ਉਹਨਾਂ ਦੇ ਉੱਤੇ ਅੱਡ ਇੱਕ ਪੋਲੀਟੀਕਲ ਵਿਲ ਹੈਗੀ ਹੈ ਪਰ ਪਿੰਡਾਂ ਦੇ ਵਿੱਚ ਹੁਣ ਨਸ਼ਾ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਅਤੇ ਉਹਦੇ ਵਿੱਚ ਰੋਲ ਤਾਂ ਪੰਜਾਬ ਸਰਕਾਰ ਦਾ ਹੀ ਹੈ ਉਹਦੇ ਵਿੱਚ ਉੱਤੋਂ ਆ ਕੇ ਆਪਾਂ ਜੇ ਕਹੀਏ ਕਿ ਅਮਿਤ ਸ਼ਾਹ ਜੀ ਨੇ ਆ ਕੇ ਰੋਕਣਾ ਤੁਹਾਡੇ ਪਿੰਡ ਦੇ ਵਿੱਚ ਘਰ ਘਰ ਨਸ਼ਾ ਮਿਲਦਾ ਹੋਣਾ ਅਸੀਂ ਸਿੰਘੋ ਗਏ ਸੀ ਕੱਲ੍ਹ ਉੱਥੇ ਇੱਕ ਸਾਨੂੰ ਭੈਣ ਮਿਲੀ ਉਹਦਾ ਹਸਬੈਂਡ ਚਿੱਟਾ ਲਾਉਂਦਾ ਉਹਦੇ ਦੋਨੇ ਬੱਚੇ ਚਿੱਟਾ ਲਾਉਂਦੇ ਆ ਉਹ ਕਹਿੰਦੀ ਕਿ ਮੈਂ ਤਾਂ ਨਿਗਾਹ ਹੀ ਰੱਖਦੀ ਰਹਿ ਜਾਂਦੀ ਹਾਂ ਪਤਾ ਨਹੀਂ ਕਿਹੜੇ ਪਾਸਿਓਂ ਆ ਕੇ ਕੋਈ ਇਹਨਾਂ ਨੂੰ ਚਿੱਟੇ ਦੀ ਪੁੜੀ ਫੜਾ ਜਾਂਦਾ ਸੋ ਇਹ ਮਸਲਾ ਪੰਜਾਬ ਸਰਕਾਰ ਦਾ ਬਿਲਕੁਲ ਪੰਜਾਬ ਸਰਕਾਰ ਦਾ ਕਿਉਂਕਿ ਉਹ ਸਰਕਾਰ ਆਪਾਂ ਕਾਹਦੇ ਵਾਸਤੇ ਚੁਣੀ ਹੈ ਬਹੁਤ ਸਾਰੇ ਇੱਦਾਂ ਦੀਆਂ ਹੁੰਦੀਆਂ
1: ਚੀਜ਼ਾਂ
2: ਭੇਜਦੀ ਹੈ ਨਸ਼ੇ ਰੋਕਣ ਵਾਸਤੇ ਜਿਵੇਂ ਹੁਣ ਇਲੈਕਸ਼ਨ ਹੁੰਦੇ ਆ ਮੈਂ ਤੁਹਾਨੂੰ ਇਹਦਾ ਇੱਕ ਐਗਜ਼ਾਮਪਲ ਦਿੰਦੀ ਹਾਂ ਜਦੋਂ ਇਲੈਕਸ਼ਨ ਹੁੰਦੇ ਆ ਇਲੈਕਸ਼ਨ ਵਾਸਤੇ ਕਰਾਉਂਦੀ ਤਾਂ ਉਹਨੂੰ ਕੇਂਦਰ ਸਰਕਾਰ ਹੈ ਇਲੈਕਸ਼ਨਾਂ ਨੂੰ ਪਰ ਉਦੋਂ ਡਿਪੈਂਡ ਸੂਬਾ ਸਰਕਾਰ ਤੇ ਕਰਦੀ ਹੈ ਇੱਥੋਂ ਦੇ ਡੀਸੀ ਇੱਥੋਂ ਦੇ ਪਟਵਾਰੀ ਇੱਥੋਂ ਦੀ ਪੰਚਾਇਤ ਸੈਕਟਰੀ ਇੱਥੋਂ ਦੇ ਜਿਹੜੇ ਟੀਚਰ ਵਗੈਰਾ ਉਹ ਇਲੈਕਸ਼ਨਾਂ ਨੂੰ ਕਰਾਉਂਦੇ ਆ ਮਸ਼ੀਨਰੀ ਉਦੋਂ ਵੀ ਸਟੇਟ ਦੀ ਵਰਤੀ ਜਾਂਦੀ ਹੈ ਸੋ ਬਹੁਤ ਸਾਰੇ ਇੱਦਾਂ ਦੇ ਮਹਿਕਮੇ ਹੈਗੇ ਜਿੱਥੇ ਕੇਂਦਰ ਕੋਲੇ ਆਪਣੀ ਮਸ਼ੀਨਰੀ ਸਟੇਟ ਦੇ ਵਿੱਚ ਨਹੀਂ ਹੁੰਦੀ ਉੱਥੇ ਉਹਨਾਂ ਨੂੰ ਸਟੇਟ ਦੀ ਮਸ਼ੀਨਰੀ ਨਾਲ ਹੀ ਕੰਮ ਕਰਨਾ ਪੈਂਦਾ ਸੋ ਮਨਸ਼ਾ ਸੂਬੇ ਦੀ ਵੀ ਸਹੀ ਹੋਣੀ ਚਾਹੀਦੀ ਹੈ ਫੇਰ ਹੀ ਇਹ ਰੁਕ ਸਕਦਾ ਜੇ ਯੂਪੀ ਚ ਰੁਕ ਗਿਆ ਪੰਜਾਬ ਚ ਕਿਉਂ ਨਹੀਂ ਰੁਕਦਾ ਪਰਮਾਤਮਾ ਦਾ ਲੈ ਕੇ ਸ਼ੁਰੂ ਕਰਨ ਜਾ ਰਹੇ ਹਾਂ ਨਸ਼ਿਆਂ ਦੇ ਵਿਰੁੱਧ ਔਰ ਉਸ ਤੋਂ ਬਾਅਦ 4-6 ਮਹੀਨੇ ਅਸੀਂ ਅਵੇਅਰਨੈਸ ਯਾਤਰਾ ਕਰਾਂਗੇ ਆਪਣੀ ਸਰਕਾਰ ਵੀ ਬਣਾਵਾਂਗੇ ਜ਼ਰੂਰ ਨਸ਼ਾ ਖਤਮ ਕਰਾਂਗੇ ਇਹ ਨਹੀਂ ਹੋ ਸਕਦਾ ਵੀ ਪੰਜਾਬ ਚੋਂ ਨਸ਼ਾ ਨਾ ਖਤਮ ਹੋਵੇ ਹੁਣ ਤਾਂ ਨੌਜਵਾਨ ਵੀ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਦੀ ਡਿਪੈਂਡੈਂਸ ਇੰਨੀ ਵੱਧ ਗਈ ਮਾਪੇ ਵੀ ਦੁਖੀ ਹੈ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਹੁਣ ਸਾਡਾ ਸਾਥ ਦੇਣਗੇ ਸਾਨੂੰ ਇੰਨਾ ਕੁ ਸਕਸ਼ਮ ਬਣਾਉਣਗੇ ਕਿ ਅਸੀਂ ਇਹ ਵਧੀਆ ਜਿਹੜਾ ਕੰਮ ਹੈਗਾ ਕਰ ਸਕੀਏ
0: ਕਿਤੇ ਵੀ ਆਲੇ ਦੁਆਲੇ ਜੇ ਪੁੱਛਿਆ ਜਾਵੇ ਨੌਜਵਾਨਾਂ ਨੂੰ ਕਿ ਤੇ ਨੌਕਰੀਆਂ ਦਾ ਤੇ ਉਹ ਕਹਿਣਗੇ ਕਿ ਨੌਕਰੀਆਂ ਕਿੱਥੇ ਹੈ ਠੀਕ ਹੈ ਉਹ ਸਵਾਲ ਵੀ ਉਹਨਾਂ ਦਾ ਸਹੀ ਹੈ ਕਿ ਜਦੋਂ

0: ਨੌਜਵਾਨ ਇੱਕ ਡਿਗਰੀ ਜਿਹੜੀ ਹੈ ਨਾ 10ਵੀਂ ਤੋਂ ਬਾਅਦ ਬੱਚਿਆਂ ਨੂੰ ਸਿਰਫ ਇੱਕੋ ਹੀ ਡਿਗਰੀ ਪਤਾ ਲੱਗ ਗਈ ਹੈ ਕਿ ਆਇਲਸ ਦੀ ਡਿਗਰੀ ਹੁੰਦੀ ਹੈ, ਨਾ ਉਹਨਾਂ ਨੂੰ ਪਤਾ ਕਿ ਇੰਜੀਨੀਅਰਿੰਗ ਦੀ ਡਿਗਰੀ ਹੈ, ਨਾ ਹੀ ਉਹਨਾਂ ਨੂੰ ਪਤਾ ਕਿ ਡਾਕਟਰੀ ਦੀ ਡਿਗਰੀ ਹੈ, ਤਾਂ ਉਹਨਾਂ ਨੂੰ ਇਹ ਹੁੰਦਾ ਕਿ ਆਇਲਸ ਕਰਨੀ ਹੈ ਤੇ ਮੈਂ ਬਾਹਰ ਜਾਣਾ। ਤਾਂ ਇਹ ਵੀ ਤਾਂ ਬਹੁਤ ਵੱਡੀ ਚੁਣੌਤੀ ਹੈ ਕਿ ਯੂਥ ਬਾਹਰ ਜਾ ਰਿਹਾ ਤੇ ਆਉਣ ਵਾਲੇ ਸਮੇਂ ਚ ਪੰਜਾਬ ਚ ਇਕੱਲੇ ਬਜ਼ੁਰਗ ਹੀ ਰਹਿ ਜਾਣਗੇ।
1: ਬਿਲਕੁਲ, ਕਿਉਂਕਿ ਜਿਹੜੇ ਮਾਂ ਬਾਪ ਹੈਗੇ ਆ ਉਹ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਵੀ ਦੂਰ ਰੱਖਣ ਵਾਸਤੇ, ਕਿਉਂ ਕਿਸੇ ਕੰਮ ਕਾਰ ਲੱਗਣ ਇੱਥੇ ਅਪਰਚੁਨਿਟੀਜ਼ ਨਹੀਂ ਹੈਗੀ, ਬਾਹਰ ਭੇਜ
0: ਰਹੇ ਆ।
1: ਜਿੱਥੋਂ ਤੱਕ ਕੇਂਦਰ ਸਰਕਾਰ ਦਾ ਸਵਾਲ ਹੈ, ਬਹੁਤ ਸਾਰੀਆਂ ਸਕੀਮਸ ਹੈਗੀਆਂ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਨੌਜਵਾਨਾਂ ਨੂੰ ਉਹਨਾਂ ਨੂੰ ਸਕਿੱਲ ਦੇਣ ਦੀਆਂ ਸਕੀਮਾਂ, ਉਹਨਾਂ ਦੀ ਟ੍ਰੇਨਿੰਗ ਦੇਣ ਦੀਆਂ ਸਕੀਮਾਂ, ਇੰਡਸਟਰੀ ਨਾਲ ਜੋੜ ਕੇ ਟ੍ਰੇਨਿੰਗ ਦੇਣ ਦੀਆਂ ਸਕੀਮਾਂ। ਮੋਦੀ ਜੀ ਨੇ ਜਿਵੇਂ ਕਿਹਾ ਕਿ 1 ਕਰੋੜ ਨੌਜਵਾਨ ਨੂੰ ਮੈਂ AI 'ਚ ਟ੍ਰੇਨ ਕਰਨਾ, ਕਿਉਂਕਿ ਆਉਣ ਵਾਲਾ ਸਮਾਂ AI ਦਾ। ਪਰ ਹੁੰਦਾ ਕੀ ਹੈ ਕਿ ਬਹੁਤ ਸਾਰੀਆਂ ਸਕੀਮਾਂ ਪੰਜਾਬ ਸਰਕਾਰ ਜਦੋਂ ਠੀਕ ਤਰ੍ਹਾਂ ਪ੍ਰਚਾਰ ਪ੍ਰਸਾਰ ਨਹੀਂ ਕਰ ਸਕਦੀ ਜਾਂ ਕਰਨਾ ਚਾਹੁੰਦੀ, ਤਾਂ ਲੋਕ ਉਸ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਆ। ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਹੁਣ ਜਿਵੇਂ ਕਾਲਜਾਂ ਦੇ ਵਿੱਚ ਜਿਵੇਂ ਸਰਵ ਸਿੱਖਿਆ ਅਭਿਆਨ ਇੱਕ ਸਕੀਮ ਹੈਗੀ ਹੈ ਸਕੂਲਾਂ ਵਾਸਤੇ, ਕਾਲਜਾਂ ਵਾਸਤੇ ਵੀ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਹੈ। ਉਹ ਉਸਦਾ ਮਕਸਦ ਕੀ ਹੈ ਕਿ ਵੀ ਨਵੇਂ ਤਰ੍ਹਾਂ ਦੀ ਜਿਹੜੀ ਹੈਗੀ ਹੈ ਐਜੂਕੇਸ਼ਨ ਬੱਚਿਆਂ ਨੂੰ ਮਿਲੇ, ਜਿਹਦੇ ਵਿੱਚ ਉਹਨਾਂ ਦੀਆਂ ਸਕਿੱਲਸ ਵੀ ਅਪਗ੍ਰੇਡ ਹੋਣ, ਇੰਡਸਟਰੀ ਨਾਲ ਜੋੜ ਕੇ ਨੌਜਵਾਨਾਂ ਨੂੰ ਪੜ੍ਹਾਇਆ ਜਾਵੇ। ਇਹ ਸਾਰਾ ਕੁਛ ਉਸ ਜਿਹੜੀ ਰੂਸਾ ਜੀ ਨੂੰ ਕਹਿੰਦੇ ਆ ਉਹਦੇ ਵਿੱਚ ਹੈਗਾ, ਪਰ ਉਸ ਮਨਸ਼ਾ ਨਾਲ, ਉਸ ਭਾਵਨਾ ਨਾਲ, ਉਸ ਤਰੀਕੇ ਨਾਲ ਪੰਜਾਬ 'ਚ ਨਹੀਂ ਲਾਗੂ ਹੋ ਰਹੀ। ਇਸ ਕਰਕੇ ਸਾਡੇ ਜਿਹੜੇ ਨੌਜਵਾਨ ਉਸ ਤੋਂ ਵੰਚਿਤ ਰਹਿ ਜਾਂਦੇ ਆ। ਸੋ ਅਗੇਨ ਮੈਂ ਕਹੂੰਗੀ ਕਿ ਸਰਕਾਰਾਂ ਦੀ ਜਦੋਂ ਮਨਸ਼ਾ ਠੀਕ ਨਹੀਂ ਤਾਂ ਲੋਕਾਂ ਕੋਲ ਸਿਰਫ ਇੱਕ ਵਾਰੀ ਅਧਿਕਾਰ ਹੁੰਦਾ, ਵੋਟ ਦਾ ਅਧਿਕਾਰ, ਜਿਸ ਨੂੰ ਉਹ ਠੀਕ ਤਰ੍ਹਾਂ ਦੀ ਵਰਤੋਂ ਕਰਨ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ।
2: ਮੈਮ, ਤੁਸੀਂ BJP ਨਾਲ ਸੰਬੰਧਿਤ ਹੋ, ਕਨਵੀਨਰ ਹੋ, ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਜਾਂਦੇ ਹੋਵੋਗੇ, ਉਹਨਾਂ ਦੇ ਜਿਹੜੇ 5 ਨੁਕਾਤੀ, 10 ਨੁਕਾਤੀ, 20 ਨੁਕਾਤੀ ਪ੍ਰੋਗਰਾਮ ਨੇ ਉਹ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਹੋਵੋਗੇ, ਤਾਂ ਇੱਕ ਜਿਹੜਾ ਆਮ ਲੋਕਾਂ 'ਚ ਵਿਚਰਦੇ ਆ, ਜਿਹੜਾ ਸਾਡੇ ਤੱਕ ਕੋਈ ਗੱਲ ਆਉਂਦੀ ਹੈ ਸੋਸ਼ਲ ਮੀਡੀਆ ਦੇ ਥਰੂ, ਅਸੀਂ ਦੇਖਦੇ ਹਾਂ ਕਿ ਬਹੁਤੇ ਲੋਕਾਂ ਨੂੰ ਇਹੀ ਡਰ ਆ ਕਿ ਜੇਕਰ ਪੰਜਾਬ ਦੇ ਵਿੱਚ BJP ਆਉਂਦੀ ਹੈ ਤਾਂ ਬ੍ਰਾਹਮਣਵਾਦ ਵੱਧ ਸਕਦਾ, ਠੀਕ ਹੈ ਜੀ, ਸੰਘ ਨੂੰ ਜ਼ਿਆਦਾ ਪ੍ਰਿਓਰਟੀਜ਼ ਦੇਣਗੇ, ਜਿਹੜੇ ਮਾਈਨੋਰਟੀਜ਼ ਨੇ, ਘੱਟ ਗਿਣਤੀ ਲੋਕ ਨੇ, ਉਹਨਾਂ ਲਈ ਬੜੇ ਮਤਲਬ ਜਿਹੜੇ ਮਨਸੂਬੇ ਖਤਰਨਾਕ ਹੋ ਸਕਦੇ ਆ, ਅਤੇ ਕਿਸਾਨਾਂ ਲਈ ਬੜੀ ਜਿਹੜੀ ਹੈਗੀ ਆ ਚਿੰਤਾ ਦਾ ਸਰਪਲਸ ਨੀਤੀ ਨਾ ਕਿਤੇ ਲਾਗੂ ਕਰ ਦੇਣ, ਬੜੇ ਇਹ ਡਰ ਜਿਹੜੇ ਆ, ਭੈ ਜਿਹੜੇ ਆ, ਇਹ ਸ਼ੰਕੇ ਜਿਹੜੇ ਹੈ, ਜਦੋਂ ਤੁਸੀਂ ਜੁਆਇਨ ਕੀਤੀ BJP ਤੁਹਾਨੂੰ ਕਿਤੇ ਨਜ਼ਰ ਆਏ?
1: ਸ਼ੰਕੇ ਸੀਗੇ, ਬਿਲਕੁਲ ਸੀਗੇ, ਪਰ ਮੈਨੂੰ ਕਦੇ ਨਹੀਂ ਲੱਗਿਆ ਕਿ ਸਾਨੂੰ, ਕਿਉਂਕਿ ਮੈਂ ਵੀ ਇੱਕ ਸਿੱਖ ਪਰਿਵਾਰ ਤੋਂ, ਇੱਕ ਕਿਸਾਨ ਪਰਿਵਾਰ ਤੋਂ, ਸਾਨੂੰ ਕਦੇ ਮਾਈਨੋਰਿਟੀ ਦੇ ਤੌਰ 'ਤੇ ਕੋਈ ਭੇਦਭਾਵ ਸਾਡੇ ਨਾਲ ਕਰਿਆ ਗਿਆ ਹੋਵੇ, ਬਲਕਿ ਬਹੁਤ ਸਾਰੀਆਂ ਟਿਕਟਾਂ ਲੋਕ ਸਭਾ ਵੇਲੇ ਸਿੱਖ ਕਮਿਊਨਿਟੀ ਨੂੰ ਮਿਲੀਆਂ, ਔਰ ਔਰਤਾਂ ਨੂੰ 3 ਸੀਟਾਂ BJP ਨੇ ਦਿੱਤੀਆਂ, ਕਿਸੇ ਹੋਰ ਪਾਰਟੀ ਨੇ ਨਹੀਂ ਦਿੱਤੀਆਂ। ਸੋ ਸਭ ਨੂੰ ਇਨਕਲੂਡ ਕਰਕੇ ਚੱਲਦੀ ਹੈ BJP। ਸਾਡੇ ਮੌਜੂਦਾ ਪ੍ਰਧਾਨ ਜਿਹੜੇ BJP ਦੇ ਹੈਗੇ ਆ ਪੰਜਾਬ ਦੇ, ਉਹ ਵੀ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਆ। ਸਟੇਟ ਦੀ ਜਿਹੜੀ ਟੀਮ ਹੈ ਜਿਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ, ਉਹਦੇ ਵਿੱਚ ਬਹੁਤ ਸਾਰੇ ਸਿੱਖ ਆ ਚੁੱਕੇ ਆ। ਸੋ ਜਦੋਂ ਸਰਕਾਰ ਚਲਾਉਣੀ ਹੈ, ਜਦੋਂ ਸਾਡੀ ਸ਼ਮੂਲੀਅਤ ਉਹਦੇ ਵਿੱਚ ਇੰਨੀ ਵੱਡੀ ਪੱਧਰ 'ਤੇ ਹੈਗੀ ਹੈ, ਤਾਂ ਇਹ ਕਿਵੇਂ ਹੋ ਸਕਦਾ ਕਿ ਵੀ ਅਸੀਂ ਕਿਸੇ ਕੌਮ ਨੂੰ ਦੇ ਪ੍ਰਤੀ ਨੈਗੇਟਿਵ ਚੱਲਾਂਗੇ ਜਾਂ ਇਸ ਤਰ੍ਹਾਂ ਦੀ ਗੱਲ। ਸੋ ਵੈਸੇ ਵੀ ਜੇ ਮੋਦੀ ਜੀ ਨੇ ਦੇਖਿਆ ਜਾਵੇ ਤਾਂ ਸਿੱਖ ਕੌਮ ਵਾਸਤੇ ਤਾਂ ਬਹੁਤ ਕੰਮ ਕੀਤੇ ਆ, ਜੇ ਕਰਤਾਰਪੁਰ ਦਾ ਲਾਂਘਾ ਖੋਲਿਆ, ਸਿੱਖ ਗੁਰੂਆਂ ਦੇ ਜਿਹੜੇ ਦਿਹਾੜੇ ਹੈਗੇ ਆ ਲਾਲ ਕਿਲ੍ਹੇ ਤੋਂ ਮਨਾਏ ਗਏ, ਵੀਰ ਬਾਲ ਦਿਵਸ ਹੈ, ਔਰ ਜਿਹੜੀ ਸਿੱਖ ਹਿਸਟਰੀ ਹੈ, ਸਿੱਖ ਹਿਸਟਰੀ ਨੂੰ CBSE ਦੇ ਸਿਲੇਬਸ ਦੇ ਵਿੱਚ ਇਨਕਲੂਡ ਕਰਕੇ ਕੇਰਲਾ ਤੱਕ ਪੜ੍ਹਾਉਣਾ, ਜੇ ਸਿੱਖਿਜ਼ਮ ਦੇ ਖਿਲਾਫ ਹੁੰਦੇ ਮੋਦੀ ਜੀ ਤਾਂ ਕੀ ਉਹ ਆਪਣੀ ਹਿਸਟਰੀ ਨੂੰ ਕੇਰਲਾ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੇ? ਸੋ ਇਹ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ, ਇਹ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਵੱਲੋਂ ਫੈਲਾਈਆਂ ਗਈਆਂ, ਜਦੋਂ ਕਿ ਜੇ ਕਾਂਗਰਸ ਨੂੰ ਦੇਖਿਆ ਜਾਵੇ, ਕਾਂਗਰਸ ਨੇ 1984 ਦੇ ਦੰਗੇ ਕਰਾਏ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਆ ਕੇ ਜਸਟਿਸ ਮੋਦੀ ਜੀ ਨੇ ਦੁਬਾਰਾ ਕੇਸ ਖੋਲ੍ਹੇ, ਜਿਹਦੇ ਕਰਕੇ ਸੱਜਣ ਕੁਮਾਰ ਵਰਗੇ ਅੰਤ ਤੱਕ ਜੇਲ੍ਹ ਦੇ ਵਿੱਚ ਰਹੇ, ਨਹੀਂ ਉਹਨਾਂ ਨੇ ਕਦੇ ਜੇਲ੍ਹ ਨਹੀਂ ਸੀ ਜਾਣਾ ਜੇ ਉੱਥੇ ਕਾਂਗਰਸ ਦੀ ਸਰਕਾਰ ਰਹਿੰਦੀ, ਔਰ 1984 ਦੇ ਦੰਗੇ ਦੇ ਜਿਹੜੇ ਪੀੜਿਤ ਸੀਗੇ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਲੀ ਸਰਕਾਰ ਨੇ, BJP ਦੀ ਸਰਕਾਰ ਨੇ ਦਿੱਤੀਆਂ, ਹਰਿਆਣਾ ਦੀ ਸਰਕਾਰ ਨੇ ਦਿੱਤੀਆਂ। ਸੋ ਬਹੁਤ ਇਸ ਤਰ੍ਹਾਂ ਦੀ ਜਿਹੜੀ ਭਾਵਨਾ ਹੈਗੀ ਹੈ ਸਿੱਖਾਂ ਪ੍ਰਤੀ, ਬਹੁਤ ਸਤਿਕਾਰ ਦੀ ਭਾਵਨਾ ਮੋਦੀ ਜੀ ਰੱਖਦੇ ਆ। ਪਟਿਆਲੇ ਵਿੱਚ ਮੈਂ ਉਹਨਾਂ ਨੂੰ ਕਹਿੰਦਿਆਂ ਸੁਣਿਆ ਸੀ, ਉਹ ਕਹਿੰਦੇ ਕਿ ਸਿੱਖਾਂ ਨਾਲ ਤਾਂ ਮੇਰਾ ਇੱਕ ਵਿਸ਼ੇਸ਼ ਨਾਤਾ ਹੈ, ਕਿਉਂਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ 5 ਪਿਆਰੇ ਸੀਗੇ ਉਹਨਾਂ ਦੇ ਵਿੱਚ ਇੱਕ ਭਾਈ ਮੋਹਕਮ ਸਿੰਘ ਜੀ ਉਹਨਾਂ ਦੇ ਗੁਜਰਾਤ ਤੋਂ ਸੀਗੇ, ਕਹਿੰਦੇ ਮੈਂ ਬਹੁਤ ਡੂੰਘਾ ਆਪਦਾ ਰਿਸ਼ਤਾ ਪੰਜਾਬ ਨਾਲ ਸਮਝਦਾ, ਪੰਜਾਬ ਨਾਲ, ਪੰਜਾਬ ਦੇ ਵਿੱਚ ਉਹਨਾਂ ਨੇ ਲੰਬਾ ਸਮਾਂ ਕੰਮ ਵੀ ਕੀਤਾ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਵਿਰੋਧੀਆਂ ਵੱਲੋਂ ਫੈਲਾਈਆਂ ਗਈਆਂ, ਇਹਨਾਂ 'ਚ ਕੋਈ ਸੱਚਾਈ

0: ਜੋ ਗੱਲਾਂ ਸਾਡੇ ਸੀਨੀਅਰ ਲੀਡਰਸ ਨੇ ਕਹੀਆਂ, ਮੈਂ ਉਸਦੇ ਉਲਟ ਕੋਈ ਗੱਲ ਕਿਵੇਂ ਕਹਿ ਸਕਦੀ ਹਾਂ ਜਦੋਂ ਅਸੀਂ ਤਾਂ ਸਾਡੇ ਲਈ ਉਹ ਸੱਚ ਹੈ ਜੋ ਉਹਨਾਂ ਨੇ ਕਿਹਾ। ਬਾਕੀ ਸੋਸ਼ਲ ਮੀਡੀਆ ਕੀ ਕਰ ਰਿਹਾ, ਕੀ ਕਹਿ ਰਿਹਾ, ਉਹ ਸੋਸ਼ਲ ਮੀਡੀਆ ਵਾਲਿਆਂ ਨੂੰ ਪਤਾ ਹੋਊਗਾ। ਬਹੁਤ ਸਾਰਾ ਮੀਡੀਆ ਅੱਜ ਕੱਲ੍ਹ, ਤੁਹਾਨੂੰ ਵੀ ਪਤਾ ਕਿ ਵਿਊਜ਼ ਦੇ ਚੱਕਰ ਦੇ ਵਿੱਚ ਕਿ ਲੋਕ ਇਸ ਖਬਰ ਨੂੰ ਜ਼ਿਆਦਾ ਦੇਖ ਲੈਣਗੇ, ਇਸ ਕਰਕੇ ਚਲਾ ਲਓ, ਜਾਂ ਕੋਈ ਹੋਰ ਮੋਟਿਵਸ ਹੋਣਗੇ। ਵੱਖੋ ਵੱਖਰੀਆਂ ਪਾਰਟੀਆਂ ਦੇ ਵੀ ਆਪਣੇ ਆਪਣੇ ਮਨਸ਼ਾ ਹੁੰਦੀ ਹੈ ਵੀ ਕਿਵੇਂ ਕਿਸ ਗੱਲ ਨੂੰ ਫੈਲਾਉਣਾ। ਪਰ ਜੋ ਸਾਡੇ ਸਾਰੇ ਸੀਨੀਅਰ ਲੀਡਰਸ਼ਿਪ ਨੇ ਕਿਹਾ, ਮੈਂ ਤਾਂ ਉਹੀ ਕਹੂੰਗੀ ਕਿ ਵੀ ਉਹਨਾਂ ਸਭ ਨੇ ਕਿਹਾ ਕਿ ਅਸੀਂ 117 ਦੀਆਂ 17 ਸੀਟਾਂ 'ਤੇ ਤਿਆਰੀ ਕਰ ਰਹੇ ਹਾਂ।
1: ਜੀ
2: ਜੀ, ਵਾਹ ਜੀ ਵਾਹ। ਮੈਮ, ਇੱਕ ਮੇਰਾ ਪਰਸਨਲ ਕੁਐਸਚਨ ਹੈ ਕਿ ਮੰਨ ਲਓ ਕਿ ਜਿਸ ਵੀ ਪਾਰਟੀ ਦੇ ਅਧੀਨ ਤੁਸੀਂ ਕੰਮ ਕਰ ਰਹੇ ਹੋਵੋ, ਤੇ ਉਸ ਪਾਰਟੀ ਦਾ ਕਿਤੇ ਨਾ ਕਿਤੇ ਪੰਜਾਬ ਦੇ ਹਿੱਤ ਵਿੱਚ ਫੈਸਲਾ ਨਾ ਹੋਵੇ, ਕੀ ਤੁਸੀਂ ਉਸ ਪਾਰਟੀ ਤੋਂ ਅਪੋਜ਼ਿਟ ਜਾ ਕੇ ਆਪਣਾ ਫੈਸਲਾ ਦੇਣ ਦੀ ਸਮਰੱਥਾ ਰੱਖਦੇ ਹੋ, ਜਾਂ ਆਪਣੇ ਮਨ 'ਚ ਨਿਸ਼ਚੈ ਕਰ ਲਿਆ ਕਿ ਨਹੀਂ, ਮੈਂ ਇੱਥੇ ਸਾਥ ਨਹੀਂ ਦਊਂਗੀ, ਚਾਹੇ ਉਹ ਆਪਣੀ
0: ਪਾਰਟੀ ਕੋਈ ਵੀ ਪਾਰਟੀ, ਚਾਹੇ ਉਹ ਬੀਜੇਪੀ ਹੋਵੇ, ਕੋਈ ਵੀ ਹੋਵੇ, ਪਾਰਟੀ ਦੀ ਮਨਸ਼ਾ ਤੇ ਹੀ ਹੁੰਦੀ ਹੈ ਕਿ ਲੋਕ ਸਾਡਾ ਵੱਧ ਤੋਂ ਵੱਧ ਸਾਥ ਦੇਣ, ਲੋਕ ਸਾਡੇ ਨਾਲ ਜੁੜਨ। ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਕੋਈ ਵੀ ਇਹੋ ਜਿਹਾ ਫੈਸਲਾ ਲੈਣ ਦੀ ਕੋਸ਼ਿਸ਼ ਕਰੂਗੀ ਜਿਹੜਾ ਲੋਕ ਹਿੱਤ ਵਿੱਚ ਨਾ ਹੋਵੇ। ਉਹਦੇ ਵਿੱਚ ਪਾਰਟੀ ਨੂੰ ਮਿਲਣਾ ਵੀ ਕੀ ਹੈ? ਲੋਕਾਂ ਦੇ ਸਾਥ ਨਾਲ ਹੀ ਸਰਕਾਰ ਬਣਨੀ ਹੈ, ਲੋਕਾਂ ਦੇ ਸਾਥ ਨਾਲ ਹੀ ਸਰਕਾਰ ਚੱਲਣੀ ਹੈ, ਲੋਕਾਂ ਦੇ ਸਾਥ ਨਾਲ ਹੀ ਸਰਕਾਰ ਰਿਪੀਟ ਹੋਣੀ ਹੈ। ਜੇ ਅਸੀਂ ਹੁਣ ਚਾਹੁੰਦੇ ਹਾਂ ਕਿ ਗੁਜਰਾਤ ਦੇ ਵਿੱਚ ਜਿਵੇਂ 1998 ਤੋਂ ਲੈ ਕੇ ਅੱਜ 28 ਸਾਲ ਹੋ ਗਏ ਸਰਕਾਰ ਚੱਲ ਰਹੀ ਹੈ, ਅਸੀਂ ਚਾਹਾਂਗੇ ਕਿ ਪੰਜਾਬ ਦੇ ਵਿੱਚ ਵੀ ਉੱਦਾਂ ਹੀ ਚੱਲੇ, ਇੱਕ ਵਾਰੀ ਬੀਜੇਪੀ ਆਵੇ ਔਰ ਮੁੜ ਕੇ ਇੱਥੋਂ ਜਾਵੇ ਨਾ, ਫਿਰ ਲੋਕਾਂ ਦੇ ਖਿਲਾਫ਼ ਫੈਸਲਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
2: ਜੀ ਬਿਲਕੁਲ ਜੀ, 0-142-40 ਦਿਨ ਸੁਗੱਤੀ ਹੋਇਆ ਜੀ ਡਾਇਲ। ਹੈਲੋ,
3: ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਪਹਿਲਾਂ ਨਾਮ ਤੇ ਪਤਾ?
3: ਕੁਲਦੀਪ ਸਿੰਘ, ਪਿੰਡ ਧੰਗ ਸਿੰਘ ਖਾਨਾ, ਜ਼ਿਲ੍ਹਾ ਬਠਿੰਡਾ ਜੀ।
2: ਕੁਲਦੀਪ ਸਿੰਘ ਜੀ, ਸਵਾਗਤ ਹੈ, ਤੇ ਕੀ ਸਵਾਲ ਹੈ?
3: ਅਸੀਂ ਬੀਬਾ ਜੀ ਤੋਂ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਵੀ ਨਾ, ਇੱਕ ਬਠਿੰਡੇ ਜ਼ਿਲ੍ਹੇ ਦੇ ਵਿੱਚ ਬੜੀ ਗੱਲ ਚਰਚਾ ਜਾਈ ਪਈ ਹੈ ਵੀ 62 ਪਿੰਡਾਂ ਦੀ ਜ਼ਮੀਨ ਅਕਵਾਇਰ ਹੋਣੀ ਆ, ਪਿੰਡ ਵੀ ਠਾਏ ਜਾਣੇ ਨੇ, ਵੀ ਇਹ ਸੱਚਾਈ ਹੈ ਕਿ ਅਫਵਾਹ ਬਣੀ ਹੋਈ ਹੈ ਕੋਈ?
4: ਮੈਡਮ ਜੀ, ਸੱਚਾਈ ਹੈ ਤਾਂ ਇਹ ਪੁੱਛਦੇ ਹਾਂ
3: ਵੀ ਇਹਦੇ ਮੁੜ ਵਸੇਬੇ ਦਾ ਵੀ ਕੋਈ ਇੰਤਜ਼ਾਮ ਸਰਕਾਰ ਵੱਲੋਂ ਕੀਤਾ ਗਿਆ?
0: ਨਹੀਂ, ਏਦਾਂ ਕਦੇ ਨਹੀਂ ਹੁੰਦਾ ਕਿ 62 ਪਿੰਡਾਂ ਨੂੰ ਉਜਾੜਿਆ ਜਾਵੇ ਜਾਂ ਕੋਈ ਏਦਾਂ ਦੀ ਗੱਲ, ਇਹ ਤਾਂ ਅਫਵਾਹ ਹੀ ਹੈ। ਹੋ ਸਕਦਾ ਕੋਈ ਕਿਸੇ ਸੜਕ ਵਾਸਤੇ ਕੁਛ ਜ਼ਮੀਨ ਅਕਵਾਇਰ ਹੋ ਰਹੀ ਹੋਵੇ, ਪਰ 62 ਪਿੰਡਾਂ ਨੂੰ ਇਸ ਤਰ੍ਹਾਂ ਜ਼ਮੀਨ ਸਾਰੀ ਅਕਵਾਇਰ ਕਰਨੀ ਹੈ, ਇਹੋ ਜਿਹੀ ਕੋਈ ਸਕੀਮ ਨਹੀਂ ਹੈ।
3: ਧਰਨੇ ਮੁਜ਼ਾਹਰੇ ਬੜੇ ਲੱਗੀ ਜਾਂਦੇ ਨੇ ਭੈਣ ਜੀ,
0: ਉਹ ਫਿਰ ਉਹ ਤੁਸੀਂ ਧਰਨੇ ਵਾਲਿਆਂ ਤੋਂ ਪੁੱਛੋ ਵੀ ਕਿਉਂ ਲਾ ਰਹੇ ਹੋ, ਜੋ ਲਾ ਸਕਦੇ ਆ ਜੀ।
4: ਬਿਲਕੁਲ ਜੀ, ਲੋਕਾਂ ਦਾ ਹੱਕ ਹੈਗਾ ਧਰਨੇ ਮੁਜ਼ਾਹਰੇ ਲਾਉਣਾ, ਪਰ ਅਸਲ ਸੱਚਾਈ ਜਿਹੜੀ ਹੁੰਦੀ ਆ ਉਹ ਬਿਲਕੁਲ ਉਹ ਸੱਚਾਈ ਕੋਈ ਹੋਰ ਹੁੰਦੀ ਆ, ਡਰ ਜਿਹੜਾ ਹੈਗਾ ਬਣਿਆ ਰਹਿੰਦਾ
2: ਜੀ। ਸਮਾਂ ਦੱਸਦੀ ਹੈ ਜੀ, 1:52:31 ਦਾ ਜੀ ਦਲਵੀਰ ਸਰ।
4: ਬਿਲਕੁਲ ਮੈਮ, ਤੁਹਾਡੇ ਪ੍ਰਸ਼ਾਸਕੀ ਪੱਖ ਵੱਲ ਆਉਂਦੇ ਹਾਂ ਕਿ ਜਿੰਨਾ ਸਮਾਂ ਤੁਸੀਂ ਸਰਕਾਰ ਦਾ ਹਿੱਸਾ ਰਹੇ ਇੱਕ ਅਫਸਰ ਦੇ ਤੌਰ 'ਤੇ, ਤੁਹਾਨੂੰ ਉਹ ਕਿਹੜੀਆਂ ਇੰਪਲੀਮੈਂਟੇਸ਼ਨ ਸੀਗੀਆਂ, ਕਿਹੜਾ ਉਹ ਮਾਣ ਵਾਲਾ ਪਲ ਸੀ ਮੈਡਮ ਜਿਹੜਾ ਤੁਹਾਨੂੰ ਯਾਦ ਰਹਿੰਦਾ ਕਿ ਇਸ ਖੇਤਰ ਦੇ ਵਿੱਚ ਮੇਰੀ ਡਿਊਟੀ ਲਗਾਈ ਗਈ ਅਤੇ ਇਸ ਖੇਤਰ ਦੇ ਵਿੱਚ ਮੈਂ 200% ਜਿਹੜਾ ਹੈਗਾ ਆਮ ਲੋਕਾਂ ਲਈ ਸਮਾਂ ਵੀ ਦਿੱਤਾ, ਅਤੇ ਉਹ ਪਲ ਜਿਹੜੇ ਸੀਗੇ ਕਿਹੜੇ ਕਿਹੜੇ ਜੇ ਯਾਦ ਕਰੋ?
0: ਦੇਖੋ, ਜਿਹੜੇ ਜਿੱਥੇ ਵੀ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ, ਮੈਂ ਬੜੇ ਆਪਦੇ ਵੱਲੋਂ ਪੂਰਾ 100% ਦੇਣ ਦੀ ਕੋਸ਼ਿਸ਼ ਕੀਤੀ ਹੈ, ਔਰ ਪਾਰਟੀ ਦੇ ਵਿੱਚ ਵੀ, ਪਾਰਟੀ ਵੱਲੋਂ ਵੀ ਮੈਨੂੰ ਕੋਈ ਵੀ ਕੰਮ ਦਿੱਤਾ ਜਾਂਦਾ ਮੈਂ ਉਹਨੂੰ ਵਧੀਆ ਤਰੀਕੇ ਨਾਲ ਕਰਦੀ ਹਾਂ। ਮੈਨੂੰ ਵਨ ਨੇਸ਼ਨ ਵਨ ਇਲੈਕਸ਼ਨ ਦੀ ਕੈਂਪੇਨ ਦਿੱਤੀ ਗਈ ਸੀ ਪੰਜਾਬ ਦੇ ਵਿੱਚ, ਔਰ ਤੁਸੀਂ ਵਿਸ਼ਵਾਸ ਨਹੀਂ ਮੰਨੋਗੇ, ਅਸੀਂ ਇੱਕ ਸਮੇਂ ਦੇ ਵਿੱਚ ਯੂਪੀ ਮਹਾਰਾਸ਼ਟਰਾ ਨਾਲੋਂ ਵੀ ਅੱਗੇ ਨਿਕਲ ਗਏ ਸੀ ਉਸ ਕੰਪੇਨ ਦੇ ਵਿੱਚ, ਔਰ ਨੈਸ਼ਨਲ ਲੈਵਲ 'ਤੇ ਗੱਲ ਹੋਈ ਕਿ ਪੰਜਾਬ ਦੇ ਵਿੱਚ ਨਾ ਸਰਕਾਰ ਹੈ, ਨਾ MLA, ਨਾ MP ਹੈ, ਨਾ ਕੋਈ ਮਿਊਂਸੀਪੈਲਿਟੀ ਹੈ, ਨਾ ਪੰਚਾਇਤ ਹੈ, ਫਿਰ ਵੀ ਇੰਨਾ ਸੋਹਣਾ ਕੰਮ ਇਸ ਕੈਂਪੇਨ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ। ਪਰ ਮੈਨੂੰ ਵਧੀਆ ਗੱਲ ਜਿਹੜੀ ਆਪਣੇ ਨੌਕਰੀ ਦੌਰਾਨ ਦੀ ਲੱਗਦੀ ਹੈ, ਉਹ ਇਹੀ ਲੱਗਦੀ ਹੈ ਕਿ ਬਹੁਤ ਸਾਰੇ ਲੋਕ ਅੱਜ ਵੀ ਉਸ ਸਮੇਂ ਤੋਂ ਲੈ ਕੇ ਮੇਰੇ ਨਾਲ ਜੁੜੇ ਹੋਏ ਹੈ, ਮੇਰੇ ਕੰਮਾਂ ਨੂੰ ਯਾਦ ਕਰਦੇ ਆ। ਜਦੋਂ ਮੈਂ ਇਲੈਕਸ਼ਨਾਂ ਦੇ ਵਿੱਚ ਜਾਂਦੀ ਸੀ, ਮੇਰਾ ਪਰਿਵਾਰ, ਮੇਰੇ ਮਦਰ, ਮੇਰੇ ਭੈਣ ਭਰਾ ਪਿੰਡਾਂ ਦੇ ਵਿੱਚ ਜਾਂਦੇ ਸੀ, ਉਹਨਾਂ ਨੂੰ ਕੋਈ ਨਾ ਕੋਈ ਬੰਦਾ ਜ਼ਰੂਰ ਮਿਲ ਜਾਂਦਾ ਸੀਗਾ ਜਿਹੜਾ ਇਹ ਕਹਿੰਦਾ ਸੀਗਾ ਕਿ ਜੀ ਸਾਡਾ ਉਹਨਾਂ ਨੇ ਆਹ ਕੰਮ ਅੜਿਆ ਹੋਇਆ ਸੀ ਅਤੇ ਸਵਾਰ ਕੇ ਦਿੱਤਾ ਸੀਗਾ, ਜਾਂ ਅਸੀਂ ਮਤਲਬ ਉਹਨਾਂ ਨੂੰ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਹਾਂ, ਜ਼ਰੂਰ ਵੋਟਾਂ ਪਾਵਾਂਗੇ। ਸੋ ਉਹ ਮੇਰੇ ਲਈ ਬੜੇ ਮਾਣ ਵਾਲੀ ਗੱਲ ਸੀ। ਜਦੋਂ ਸ਼ਾਮ ਨੂੰ ਆ ਕੇ ਉਹ ਮੈਨੂੰ ਦੱਸਦੇ ਸੀ, ਉਹ ਗੱਲਾਂ ਸੁਣਾਉਂਦੇ ਸੀ, ਤਾਂ ਮੈਨੂੰ ਖੁਸ਼ੀ ਹੁੰਦੀ ਸੀ ਕਿ ਲੋਕਾਂ ਨੇ, ਕਿਉਂਕਿ ਮੈਨੂੰ ਬੜਾ ਲੰਬਾ ਸਮਾਂ ਹੋ ਗਿਆ ਸੀ ਬਠਿੰਡੇ ਨਾਲੋਂ ਵੱਖ ਹੋਇਆ, ਆਲਮੋਸਟ 10 ਸਾਲ
4: ਜੀ,
0: ਪਰ ਬਹੁਤ ਲੋਕ ਹਲੇ ਵੀ ਉਹਨਾਂ ਕੰਮਾਂ ਨੂੰ ਯਾਦ ਕਰਦੇ ਸੀ। ਔਰ ਇੱਕ ਵਧੀਆ ਕੰਮ ਜਿਹੜਾ ਮੈਨੂੰ ਪਰਸਨਲ ਤੌਰ 'ਤੇ ਅੱਜ ਵੀ ਉਹ ਲੱਗਦਾ, ਇੱਕ ਪਿੰਡ ਸੀਗਾ ਕਣਕਵਾਲ ਇੱਧਰ ਤਲਵੰਡੀ ਸਾਬੋ ਵੱਲ, ਉੱਥੇ ਪੀਣ ਵਾਲਾ ਪਾਣੀ ਨਹੀਂ ਸੀਗਾ
4: ਜੀ,
0: ਤੇ ਉੱਥੇ ਲੋਕਾਂ ਨੇ ਕੋਈ ਕੇਂਦਰ ਦੀ ਸਕੀਮ ਸੀਗੀ ਜਿਹਦੇ ਵਿੱਚ ਕੁਛ ਨਾ

0: ਕੁਛ ਕੰਟਰੀਬਿਊਸ਼ਨ ਲੋਕਾਂ ਵੱਲੋਂ ਜਾਣੀ ਸੀਗੀ, ਫਿਰ ਉੱਥੇ ਸਕੀਮ ਲਾਗੂ ਹੋਣੀ ਸੀ, ਔਰ ਲੋਕ ਉਹ ਕੰਟਰੀਬਿਊਸ਼ਨ ਦੇਣ ਲਈ ਤਿਆਰ ਨਹੀਂ ਸੀਗੇ, ਕਿਉਂਕਿ ਉੱਥੇ ਦੋ ਪਾਰਟੀਆਂ ਹੋ ਗਈਆਂ ਸੀਗੀਆਂ। ਸਰਪੰਚ ਨੂੰ ਕੁਛ ਲੋਕ ਅਪੋਜ਼ ਕਰਦੇ ਸੀਗੇ ਕਿ ਅਸੀਂ ਇਹਦਾ ਇਹ ਕੰਮ ਨਹੀਂ ਹੋਣ ਦੇਣਾ, ਇਹਨੂੰ ਕ੍ਰੈਡਿਟ ਨਾ ਜਾਵੇ। ਤਾਂ ਮੈਂ ਉਸਨੂੰ ਇੱਕ ਚੈਲੰਜ ਦੇ ਤੌਰ 'ਤੇ ਲੈ ਕੇ ਅਸੀਂ ਪਿੰਡ 'ਚ ਗਏ, ਅਸੀਂ ਉਹਨਾਂ ਨੂੰ ਵੰਡ ਕੇ ਟਾਰਗੇਟ ਦੇ ਤਾ ਕਿ ਚਲੋ ਦੇਖਦੇ ਹਾਂ ਤੁਹਾਡੇ 'ਚੋਂ ਕਿਹੜਾ ਤਕੜਾ, ਕੌਣ ਵੱਧ ਪੈਸੇ ਇਕੱਠੇ ਕਰ ਸਕਦਾ। ਔਰ ਉੱਥੇ ਬੈਠਿਆਂ ਬੈਠਿਆਂ ਹੀ ਜਿਹੜੇ ਘਰ ਦੇ ਵਿੱਚ ਅਸੀਂ ਬੈਠੇ ਹੋਏ ਸੀਗੇ ਉਹਨਾਂ ਦੇ ਡਰਾਇੰਗ ਰੂਮ ਦੇ ਵਿੱਚ, ਉੱਥੇ ਉਹਨਾਂ ਦਾ ਕੋਈ ਨਾ ਬੱਚੇ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ
1: ਜੀ।
0: ਔਰ ਸਾਡੇ ਬੈਠਿਆਂ ਬੈਠਿਆਂ ਹੀ ਉਹ ਮਹਿਮਾਨਾਂ ਵਾਸਤੇ ਪਾਣੀ ਵਾਲੀ ਟੈਂਕੀ ਨਹਿਰ ਤੋਂ ਭਰ ਕੇ ਆਈ, ਔਰ ਉਹਨਾਂ ਨੇ ਸ਼ਾਇਦ ਕਿਸੇ ਨੂੰ ਕੋਈ ਮਾੜੇ ਮੋਟੇ ਪੈਸੇ ਵੀ ਉੱਥੇ ਦਿੱਤੇ ਹੋਣਗੇ ਇਰੀਗੇਸ਼ਨ ਦੇ ਬੰਦੇ ਨੂੰ, ਕਿਉਂਕਿ ਇਸ ਤਰ੍ਹਾਂ ਪਾਣੀ ਭਰਨਾ ਅਲਾਊਡ ਵੀ ਨਹੀਂ ਹੈਗਾ
1: ਜੀ।
0: ਤਾਂ ਉਹ ਜਦੋਂ ਆਈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਕਿੰਨੀ ਮੁਸ਼ਕਲ ਨਾਲ ਹੁਣ ਪਾਣੀ ਲੈ ਕੇ ਆਏ ਹੋ, ਇਹੀ ਤੁਹਾਡੀ ਘਰੇ ਟੂਟੀ ਹੋਵੇ, ਤੁਹਾਡਾ ਸਾਰਾ ਜ਼ੋਰ ਤਾਂ ਮਹਿਮਾਨਾਂ ਵਾਸਤੇ ਪਾਣੀ ਲਿਆਉਣ ਤੇ ਲੱਗ ਗਿਆ।
1: ਬਿਲਕੁਲ ਜੀ।
0: ਤਾਂ ਉਸ ਤੋਂ ਬਾਅਦ ਉਹ ਦੋ ਦਿਨਾਂ ਦੇ ਵਿੱਚ ਜਿਹੜਾ ਕੰਮ ਬੜੇ ਦੇਰ ਦਾ ਅੜਿਆ ਹੋਇਆ ਸੀਗਾ, ਔਰ ਉੱਥੇ ਵਾਟਰ ਵਰਕਸ ਜਿਹੜਾ ਬਣਿਆ, ਉਹ ਮੈਂ ਸਮਝਦੀ ਹਾਂ ਕਿ ਠੀਕ ਹੈ ਕੰਟਰੀਬਿਊਸ਼ਨ ਪਿੰਡ ਵਾਲਿਆਂ ਦੀ ਸੀ, ਸਰਕਾਰ ਦੀ ਸਕੀਮ ਸੀ, ਉਹਦੇ ਨਾਲ ਹੀ ਬਣਿਆ। ਪਰ ਮੈਨੂੰ ਐਂ ਲੱਗਦਾ ਕਿ ਉਸ ਦਿਨ ਮੈਂ ਉਹ ਇਨੀਸ਼ੀਏਟਿਵ ਨਾ ਲੈਂਦੀ, ਉਹਨੂੰ ਚੈਲੰਜ ਦੀ ਤਰ੍ਹਾਂ ਨਾ ਲੈਂਦੀ, ਤਾਂ ਉੱਥੇ ਹੋ ਸਕਦਾ ਹੋਰ ਬਹੁਤ ਲੰਬਾ ਸਮਾਂ ਲੱਗ ਜਾਂਦਾ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲਣ ਦੇ ਲਈ।
2: ਬਹੁਤ ਵਧੀਆ ਮੈਮ, ਇੱਕ ਫੋਨ ਕਾਲ ਹੈ ਜੀ ਤੇ ਸਮਾਂ ਆਪਣੇ ਕੋਲ 2-3 ਮਿੰਟ ਦਾ। ਹੈਲੋ,
3: ਹਾਂਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ, ਆਪਣਾ ਨਾਮ ਤੇ ਪਤਾ ਜਲਦੀ ਨਾਲ।
3: ਅੱਛਾ, ਮੇਰਾ ਨਾਮ ਸੁਖਦੇਵ ਸਿੰਘ ਹੈ ਜੀ, ਪਿੰਡ ਭਾਗੂ ਹੈ
2: ਜੀ। ਸਵਾਗਤ ਹੈ ਸੁਖਦੇਵ ਸਿੰਘ ਜੀ, ਜਲਦੀ ਜਲਦੀ ਆਪਣਾ ਸਵਾਲ ਰੱਖੋ।
3: ਹਾਂਜੀ, ਮੇਰਾ ਸਵਾਲ ਇਹ ਹੈ ਜੀ, ਮੈਂ ਨਾ ਮਹਿਕਮੇ ਚ ਕੰਮ ਕਰਦਾ ਸੀ ਹੋਸਪਿਟਲ ਚ
2: ਜੀ,
3: ਤੇ ਮੈਨੂੰ ਮੇਰੀ ਲੱਤ ਬਹੁਤ ਦਰਦ ਕਰਨ ਲੱਗ ਗਈ, ਸੁੰਨ ਰਹਿਣ ਲੱਗ ਗਈ ਜੀ
2: ਜੀ।
3: ਤੇ ਮੈਨੂੰ ਡਾਕਟਰ ਸਾਹਿਬ ਕਹਿੰਦੇ ਰੈਸਟ ਕਰ, ਮੈਂ ਉਹਨਾਂ ਨੂੰ ਦੱਸਿਆ ਮੈਨੂੰ ਆਹ ਪ੍ਰੋਬਲਮ ਹੈ
2: ਜੀ,
3: ਤੇ ਉਹ ਮੈਨੂੰ ਕਹਿੰਦੇ ਵੀ ਤੂੰ ਛੁੱਟੀ ਲੈ ਲਾ ਭਾਵੇਂ 6 ਮਹੀਨਿਆਂ ਦੀ ਲੈ ਲਾ
2: ਜੀ।
3: ਚਲੋ, ਮੇਰੇ ਮਹੀਨੇ ਚ ਲੱਤ ਠੀਕ ਹੋ ਗਈ ਜੀ। ਜਦੋਂ ਮੈਂ ਉੱਥੇ ਗਿਆ
2: ਜੀ,
3: ਤੇ ਮੈਨੂੰ ਉਹ ਕਹਿੰਦੇ ਵੀ ਅਸੀਂ ਤਾਂ ਬੰਦੇ ਹੋਰ ਰੱਖ ਲਏ, ਮੈਨੂੰ ਉੱਥੋਂ ਹਟਾਇਆ ਗਿਆ ਜੀ। ਮੈਂ 15 ਸਾਲ ਕੰਮ ਕੀਤਾ ਸੀ ਇਕੱਠਾ।
1: ਆਊਟਸੋਰਸਿੰਗ ਦੀ ਗੱਲ ਕਰਦੇ ਹੋ ਤੁਸੀਂ, ਪ੍ਰਾਈਵੇਟ ਤੌਰ ਤੇ ਤੁਹਾਨੂੰ ਹਾਇਰ ਕੀਤਾ ਹੋਇਆ ਸੀ ਕਿਸੇ ਕੰਪਨੀ ਵੱਲੋਂ, ਲਿਆ ਹੋਇਆ ਸੀ ਕਿ ਸਰਕਾਰ ਦਾ ਹਿੱਸਾ ਸੀ ਤੁਸੀਂ?
3: ਨਹੀਂ ਨਹੀਂ, ਸਾਨੂੰ ਨਾ ਜਿਹੜੀ ਆਪਣਾ ਕਮੇਟੀ ਬਣਦੀ ਹੈ ਜੀ, ਉੱਥੇ ਵੋਟਾਂ ਪਾ ਕੇ ਜੀ, ਲੋਕਲ ਕਮੇਟੀ
2: ਜੀ। ਜਨਾਬ, ਇੱਕ ਕੰਮ ਕਰੋ, ਜਲਦੀ ਨਾਲ ਆਪਣਾ ਫੋਨ ਨੰਬਰ ਬੋਲੋ।
3: ਹਾਂਜੀ, ਫੋਨ ਨੰਬਰ ਤਾਂ ਮੇਰਾ 0164242431।
2: ਇਹ ਤਾਂ ਰੇਡੀਓ ਦਾ ਜੀ।
3: ਹਾਂਜੀ,
2: ਤੁਸੀਂ ਆਪਣਾ ਆਪਣਾ
1: ਫੋਨ ਨੰਬਰ, ਮੋਬਾਈਲ ਨੰਬਰ?
3: ਮੋਬਾਈਲ ਨੰਬਰ ਹਾਂ, ਤੁਹਾਨੂੰ ਦੱਸਤਾ ਜੀ, ਆਪਣਾ 90-63-43-341।
2: ਠੀਕ ਹੈ ਜੀ, ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਚ ਗੱਲ ਕਰਦੇ ਆ, ਤੇ ਤੁਸੀਂ ਫੋਨ ਕਾਲ ਦੀ ਵੇਟ ਕਰਨਾ ਜੀ। ਦਲਵੀਰ ਸਰ,
1: ਬਿਲਕੁਲ ਮੈਮ, ਹੁਣ ਜਾਂਦੇ ਜਾਂਦੇ ਜਿਹੜਾ ਹੈਗਾ ਇੱਕ ਵੱਡਾ ਸਵਾਲ ਉਸ ਗੱਲ ਨਾਲ, ਉਸ ਭਾਵਨਾ ਨਾਲ ਜੁੜਿਆ ਹੋਇਆ ਕਿ ਕੁੜੀਆਂ ਜਿਹੜੀਆਂ ਹੈਗੀਆਂ ਕਿਸੇ ਟਾਈਮ, ਜਿਹੜੇ ਟਾਈਮ ਤੁਸੀਂ ਪੜ੍ਹਦੇ ਹੋਵੋਗੇ, ਕੁੜੀਆਂ ਤਾਂ ਚਿੜੀਆਂ ਸੀ, ਚਿੜੀਆਂ ਦਾ ਕੀ ਹੈ ਵੀ ਉਹ ਸਮੇਂ, ਫਿਰ ਪਰਿਵਾਰ ਨੇ ਤੁਹਾਨੂੰ ਜਿਹੜਾ ਹੈਗਾ ਪੜ੍ਹਨ ਦੀ ਖੁੱਲ੍ਹ ਦਿੱਤੀ, ਉਸ ਖੁੱਲ੍ਹ ਨੂੰ ਤੁਸੀਂ ਕਿਸ ਤਰੀਕੇ ਨਾਲ ਅੱਜ ਦੇ ਮਾਂ ਬਾਪ ਨਾਲ ਤੁਲਨਾ ਕਰਦੇ ਹੋ, ਅਤੇ ਬੱਚੀਆਂ ਦੀ ਪੜ੍ਹਾਈ ਨੂੰ ਲੈ ਕੇ ਕੀ ਮਾਂ ਬਾਪ ਨੂੰ, ਕਿਉਂਕਿ ਸਾਡੇ ਜਿਹੜੇ ਬਹੁਤੇ ਸਰੋਤੇ ਹੈਗੇ ਆ ਉਹ ਜਿਹੜੇ ਹੈਗੇ ਆ ਇਸ ਗੱਲ ਨਾਲ ਜ਼ਰੂਰ ਤਾਲੁਕ ਰੱਖਣਗੇ ਕਿ ਮੈਡਮ ਆਏ ਨੇ, ਅਤੇ ਮੈਡਮ ਤੋਂ ਇਹ ਵੀ ਸੁਨੇਹਾ ਲੈ ਲਈਏ ਕਿ ਬੱਚੀਆਂ ਨੂੰ ਪੜ੍ਹਾਉਣ ਲਈ ਕੀ ਸੁਨੇਹਾ ਮੈਡਮ, ਅਤੇ ਤੁਸੀਂ ਆਪ ਖੁਦ ਇਸ ਪਰਿਵਾਰ ਦੇ ਵਿੱਚੋਂ ਉੱਠ ਕੇ ਐਡੇ ਵੱਡੇ ਅਫਸਰ ਬਣੇ, ਪਰਿਵਾਰ ਨੇ ਕਿਸ ਤਰੀਕੇ ਨਾਲ ਤੁਹਾਡਾ ਪਾਲਣ ਪੋਸ਼ਣ ਕੀਤਾ ਜੀ?
0: ਦਲਬੀਰ ਜੀ, ਮੈਂ ਦੱਸਣਾ ਚਾਹੂੰਗੀ ਕਿ ਮੈਂ ਬੜੀ ਖੁਸ਼ਕਿਸਮਤ ਸੀ ਕਿ ਜਿੱਥੇ ਸਾਡੇ ਪਰਿਵਾਰ ਦੇ ਵਿੱਚ ਐਜੂਕੇਸ਼ਨ ਪਹਿਲਾਂ ਤੋਂ ਇੱਕ ਪ੍ਰਾਇਓਰਿਟੀ ਸੀਗੀ। ਮੇਰੇ ਦਾਦਾ ਜੀ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ BSc ਐਗਰੀਕਲਚਰ ਕਰੀ ਸੀ, ਔਰ ਐਗਰੀਕਲਚਰ ਮਹਿਕਮੇ ਦੇ ਵਿੱਚ ਚੀਫ ਐਗਰੀਕਲਚਰ ਆਫਿਸਰ ਉਹ ਰਿਟਾਇਰ ਹੋਏ ਆ। ਮੇਰੇ ਭੂਆ ਜੀ MA ਨੇ
1: ਜੀ,
0: ਔਰ ਸਾਡਾ ਪਰਿਵਾਰ ਉਦੋਂ ਫਰੀਦਕੋਟ 'ਚ ਰਹਿੰਦਾ ਸੀਗਾ, ਪਰ ਬਠਿੰਡੇ ਦੇ ਵਿੱਚ ਉਦੋਂ ਸੇਂਟ ਜੋਸਫ ਸਕੂਲ ਖੁੱਲਿਆ ਸੀਗਾ, ਅਤੇ ਮੇਰੇ ਤਾਇਆ ਜੀ ਦੇ ਬੱਚੇ ਉੱਥੇ ਪੜ੍ਹਨ ਆਏ ਸੀ। ਸਾਡਾ ਪਰਿਵਾਰ ਸਿਰਫ ਇੱਥੇ ਇਸ ਲਈ ਸ਼ਿਫਟ ਹੋਇਆ ਸੀਗਾ ਕਿ ਇੱਥੇ ਸਕੂਲ ਹੈਗਾ ਵਧੀਆ, ਅਤੇ ਇੱਥੇ ਇਹਨਾਂ ਨੂੰ ਪੜ੍ਹਾਉਂਦੇ ਹਾਂ, ਇਸੇ ਲਈ ਉੱਥੇ ਘਰ ਪਾਇਆ ਸੀ। 2-3 ਮਹੀਨਿਆਂ ਦੇ ਵਿੱਚ ਕੋਠੀ ਪਾ ਕੇ ਮੈਨੂੰ ਪੜ੍ਹਨ ਲਾਤਾ ਸੀ। ਸੋ ਐਜੂਕੇਸ਼ਨ ਇੱਕ ਪ੍ਰਾਇਓਰਿਟੀ ਸੀ, ਔਰ ਉਹ ਚੀਜ਼ ਮੇਰੇ ਪੂਰੀ ਜ਼ਿੰਦਗੀ ਭਰ ਕੰਮ ਆਈ ਹੈ। ਇਸੇ ਕਰਕੇ ਮੈਂ ਆਪਣੇ ਜ਼ਿੰਦਗੀ ਤੋਂ ਹੀ ਅਪੀਲ ਕਰੂੰਗੀ ਸਾਰੇ ਮਾਂ ਬਾਪ ਨੂੰ ਕਿ ਬੱਚੀਆਂ ਦੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਪ੍ਰਾਇਓਰਿਟੀ ਬਣਾਇਆ ਜਾਵੇ, ਔਰ ਉਹਨਾਂ ਨੂੰ ਪੂਰੇ ਮੌਕੇ ਦਿੱਤੇ ਜਾਣ
1: ਜੀ। ਮੈਡਮ ਪਰਮਪਾਲ ਕੌਰ ਸਿੱਧੂ, ਤੁਸੀਂ ਕੀਮਤੀ ਸਮੇਂ ਚੋਂ ਡਬਲ ਸਮਾਂ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਨੂੰ, ਟੀਮ ਨੂੰ ਦਿੱਤਾ, ਬਲਜੀਤ ਸ਼ਰਮਾ ਜੀ ਵੱਲੋਂ, ਸਾਡੀ ਸਮੁੱਚੀ ਟੈਕਨੀਕਲ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਧੰਨਵਾਦ ਦਲਬੀਰ ਜੀ, ਮਮਤਾ ਮੈਮ, ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਕਰਾਇਆ, ਔਰ ਸਰੋਤਿਆਂ ਦਾ ਵੀ ਜਿੰਨਾ

0: ਵਧੀਆ ਸਵਾਲ ਪੁੱਛੇ ਔਰ ਵਧੀਆ ਸਾਥ ਦਿੱਤਾ, ਪ੍ਰੋਗਰਾਮ ਚ ਇੰਟਰਸਟ ਦਿਖਾਇਆ,
1: ਜੀ
0: ਬਹੁਤ ਬਹੁਤ ਧੰਨਵਾਦ।
1: ਜੀ ਉਮੀਦ ਕਰਾਂਗੇ ਮੈਮ ਕਿ ਤੁਸੀਂ ਇਸੇ ਤਰ੍ਹਾਂ ਹੀ ਰੇਡੀਓ ਤੇ ਆਉਂਦੇ ਵੀ ਰਹੋਗੇ, ਜੋ ਸਰੋਤਿਆਂ ਦੇ ਰੂਬਰੂ ਹੁੰਦੇ ਰਹੋਗੇ। ਤਾਂ ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ ਕਰਦੇ ਹਾਂ ਆਪਣੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।
2: ਸਰੋਤੇ ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

ਅੱਜ ਤੁਸੀਂ ਸੀ ਇਸ ਦਾ 1364ਵਾਂ ਭਾਗ ਸੁਣ ਰਹੇ ਸੀ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 3 ਵੱਜ ਚੁੱਕੇ ਨੇ। ਰਿਲੇਅ ਕਰ ਰਹੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ। 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਅਤੇ ਸ਼ਾਮੀ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।

आप सुन रहे हैं विविध भारती बेचारा।

0: ਜਿਹੜੀ ਕਿਸਮ ਸਭ ਤੋਂ ਵਧੀਆ ਰਹਿੰਦੀ ਹੈ
1: ਜਿਹੜੀ ਆਪਣੇ ਵੈਰਾਈਟੀ ਲੱਗੀ ਹੈ ਇਹਨੂੰ ਪਿੰਕ ਸੀ ਵੀ ਕਹਿ ਦਿੰਦੇ ਆ, ਸੀਐਮ ਰੈੱਡ ਵੀ ਕਹਿ ਦਿੰਦੇ ਆ, ਇਹ ਵਿੱਚੋਂ ਵੀ ਲਾਲ ਹੈ ਤੇ ਬਾਹਰੋਂ ਵੀ ਲਾਲ ਹੈ। ਇਹਦਾ ਜਿਹੜਾ ਸ਼ੂਗਰ ਲੈਵਲ ਆ, ਮਿਠਾਸ ਹੈ, ਉਹ ਬਹੁਤ ਭਰਪੂਰ ਆ ਅੰਦਰੋਂ, ਤੇ ਆਪਣੇ ਹੁਣ ਆਲੇ ਦੁਆਲੇ ਸਾਰੇ ਲੋਕੀ ਪੰਜਾਬ ਦੇ ਇਹਨੂੰ ਚਾਹ ਕੇ ਖਾਂਦੇ ਨੇ
0: ਜੀ,
1: ਉਹਨਾਂ ਨੂੰ ਵਧੀਆ ਲੱਗਦਾ। ਕਿਉਂਕਿ ਪਹਿਲਾਂ ਜਿਹੜਾ ਵਾਈਟ ਆਉਂਦਾ ਸੀਗਾ ਆਪਣੇ ਆਊਟ ਆਫ ਕੰਟਰੀ ਤੋਂ ਆਉਂਦਾ ਸੀ, ਜਾਂ ਵੀਅਤਨਾਮ ਜਾਂ ਥਾਈਲੈਂਡ ਤੋਂ ਆਉਂਦਾ ਸੀ, ਉਹ ਕੱਚੇ ਹੀ ਟੁੱਟ ਕੇ ਆ ਜਾਂਦਾ ਸੀਗਾ ਇੱਥੇ, ਤੇ ਉਹਦੀ ਜਿਹੜੀ ਫਰੂਟ ਦੀ ਕੁਆਲਿਟੀ ਸੀ ਉਹ ਇੰਨੀ ਵਧੀਆ ਨਹੀਂ ਹੁੰਦੀ ਸੀਗੀ। ਪੰਜਾਬ ਦਾ ਜਿਹੜਾ ਫਰੂਟ ਆਪਣੇ ਹੁਣ ਇੱਥੇ ਇਹ ਫਰੈਸ਼ ਟੁੱਟਦਾ, ਜਿਵੇਂ ਅੱਜ ਟੁੱਟਿਆ ਤੇ ਕੱਲ ਨੂੰ ਮਾਰਕੀਟ 'ਚ ਅਵੇਲੇਬਲ ਹੋ ਜੂਗਾ ਇਹ ਲੋਕਾਂ ਨੂੰ ਖਾਣ ਵਾਸਤੇ। ਇਹਨਾਂ ਨੂੰ ਡਾਕਟਰਸ ਵੀ ਰਿਕਮੈਂਡ ਕਰਨ ਲੱਗ ਗਏ, ਜਿਹਨਾਂ ਜਿਹੜੇ ਪੇਸ਼ੈਂਟਸ ਨੂੰ ਪੀਲੀਆ ਜਾਂ ਮਤਲਬ ਕਹਿ ਲਓ ਸੈੱਲ ਘਟੇ ਹੋਏ ਨੇ, ਤੇ ਜਾਂ ਕੋਈ ਮਤਲਬ ਇੰਟੈਸਟਾਈਨ ਦੀ ਕੋਈ ਵੀ ਮਤਲਬ ਪ੍ਰੋਬਲਮ ਆ, ਉਹਨਾਂ ਲਈ ਰਿਕਮੈਂਡ ਕਰਨ ਲੱਗ ਗਏ ਡਾਕਟਰਸ
0: ਜੀ। ਤੁਸੀਂ ਸਾਨੂੰ ਦੱਸੋ ਵੀ ਇਸ ਡਰੈਗਨ ਫਰੂਟ ਦੇ ਬੂਟੇ ਜਾਂ ਕਲਮਾਂ ਕਿੱਥੋਂ ਪ੍ਰਾਪਤ ਕੀਤੀਆਂ ਸਨ, ਅਤੇ ਨਵੇਂ ਕਿਸਾਨਾਂ ਨੂੰ ਅਸਲੀ ਚੰਗੀ ਨਸਲ ਦੇ ਬੂਟੇ ਖਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
1: ਅਸੀਂ ਇਹਦੀ ਜਿਹੜੀ ਪਨੀਰੀ ਸੀਗੀ ਉਹ ਕੁਛ ਕੁ ਤਾਂ ਬਰਕੰਦੀ ਲੱਗਿਆ ਹੋਇਆ ਬਾਗ ਸਾਡੇ ਨੂਣੀ ਮਿੱਤਰੀ ਆ ਉਹਨਾਂ ਤੋਂ ਪ੍ਰਾਪਤ ਕੀਤੀ ਸੀ, ਜਾਂ ਅਸੀਂ ਆਊਟ ਆਫ ਸਟੇਟ ਇੰਡੋਰ ਤੋਂ ਮੰਗਾਈਆਂ ਸੀਗੀਆਂ ਜ਼ਿਆਦਾਤਰ ਕਲਮਾਂ ਜੀ। ਉਦੋਂ ਬਾਅਦ ਇਹ ਦੋ ਤਿੰਨ ਸਾਲਾਂ ਬਾਅਦ ਆਪ ਹੀ ਇਹਦੀ ਜਿਹੜਾ ਪਲਾਂਟ ਹੁੰਦਾ ਜਿਹੜਾ ਉਦੋਂ ਫਰੂਟ ਲੱਗ ਕੇ ਜਾਂਦਾ ਹੈਗਾ, ਉਹਦੇ ਤੋਂ ਕਲਮਾਂ ਤਿਆਰ ਹੋ ਜਾਂਦੀਆਂ ਹੈਗੀਆਂ। ਫਿਰ ਪੱਕੀ ਕਲਮ ਹੀ ਲੱਗਦੀ ਹੈ ਜਿਹਦੇ 'ਤੇ ਫਰੂਟ ਲੱਗਿਆ ਹੋਇਆ ਹੈਗਾ, ਉਹੀ ਦੁਬਾਰਾ ਗਾਹਾਂ ਪਲਾਂਟ ਲਈ ਬਣੂਗੀ, ਰੈਡੀ ਹੋਊਗੀ ਮਤਲਬ ਕਲਮ
0: ਜੀ।
1: ਤੇ ਕਲਮ ਇਹਦਾ ਸਹੀ ਟਾਈਮ ਜੋ ਅਸੀਂ ਟ੍ਰਾਇਲ ਬੇਸ ਤੇ ਜਾਂ ਦੇਖਿਆ ਹੁਣ ਆਪਦੇ ਬਾਗ 'ਚ, ਸਹੀ ਟਾਈਮ ਫਰਵਰੀ ਮਾਰਚ ਆ ਲਾਉਣ ਦਾ।
0: ਅੱਛਾ,
1: ਤੇ ਇਹ ਖੁੱਲੇ ਪਾਣੀ 'ਤੇ ਨਾ ਲਾਇਆ ਜਾਵੇ, ਡ੍ਰਿਪ ਇਰੀਗੇਸ਼ਨ 'ਤੇ ਲਾਇਆ ਜਾਵੇ
0: ਜੀ,
1: ਖੁੱਲੇ ਪਾਣੀ ਨਾਲ ਇਹ ਕਾਮਯਾਬ ਨਹੀਂ ਹੈਗਾ
0: ਜੀ। ਤੇ ਤੁਸੀਂ ਜਦੋਂ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਤਾਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਾਂ ਤੁਸੀਂ ਇਸ ਲਈ ਕੋਈ ਟ੍ਰੇਨਿੰਗ ਪ੍ਰਾਪਤ ਕੀਤੀ ਸੀ?
1: ਨਹੀਂ, ਟ੍ਰੇਨਿੰਗ ਤਾਂ ਕੋਸ਼ਿਸ਼ ਕੋਈ ਪ੍ਰਾਪਤ ਨਹੀਂ ਕੀਤੀ। ਜਦੋਂ ਕੱਲ ਵੀ ਬੰਦਾ ਕੋਈ ਖੇਤ ਆਊਗਾ ਕੰਮ ਕਰੂਗਾ ਤੇ ਆਪਣੇ ਆਪ ਟ੍ਰੇਨਿੰਗ ਪਰਮਾਤਮਾ ਉਹਨੂੰ ਦੇ ਦਿੰਦਾ, ਸਿਖਾਉਂਦੀ ਰਹਿੰਦੀ ਹੈ ਕੁਦਰਤ ਜੀ, ਜਦੋਂ ਕੁਦਰਤ ਦੇ ਨੇੜੇ ਰਹਿੰਦੇ ਆਪਾਂ।
0: ਬਿਲਕੁਲ ਇੰਦਰਜੀਤ ਜੀ, ਜਦੋਂ ਬੰਦਾ ਮਿਹਨਤ ਕਰਦਾ ਹੈਗਾ ਤਾਂ ਫਿਰ ਰਸਤੇ ਆਪਣੇ ਆਪ ਖੁੱਲਦੇ ਜਾਂਦੇ ਨੇ।
1: ਹਾਂਜੀ ਹਾਂ, ਉਹ ਕੁਦਰਤ ਜਦੋਂ ਆਪਾਂ ਕੁਦਰਤ ਦੇ ਨੇੜੇ ਰਹਿੰਦੇ ਹਾਂ, ਸਿਖਾਉਂਦੀ ਰਹਿੰਦੀ ਹੈ ਵੀ ਇੱਥੇ ਮੈਨੂੰ ਆਹ ਚੀਜ਼ ਦੀ ਲੋੜ, ਆਹ ਚੀਜ਼ ਦੀ ਲੋੜ ਆ। ਪਹਿਲੀ ਵਾਰ ਅਸੀਂ ਜਦੋਂ ਟ੍ਰਾਇਲ ਲਾਇਆ ਤੇ ਅਸੀਂ ਖੁੱਲਾ ਫਲੱਡ ਇਰੀਗੇਸ਼ਨ ਕਰਦੇ ਸੀਗੇ, ਤੇ ਉਹਦੇ ਨਾਲ ਫੰਗਸ ਬਹੁਤ ਪੈ ਜਾਂਦੀ ਸੀ ਇਹਨੂੰ, ਕਿਉਂਕਿ ਇਹ ਪਲਾਂਟ ਇਦਾਂ ਦਾ ਇਹ ਪਾਣੀ ਆਪਦੇ ਅੰਦਰ ਸਟੋਰ ਕਰ ਲੈਂਦਾ ਗਾ, ਫਿਰ ਇਹ ਪਾਟਣ ਲੱਗ ਜਾਂਦਾ ਗਾ ਪਾਣੀ ਜ਼ਿਆਦਾ ਸਟੋਰ ਨਾਲ, ਉਹ ਫੰਗਸ ਜ਼ਿਆਦਾ ਪੈ ਜਾਂਦੀ ਹੈ। ਜ਼ਿਆਦਾਤਰ ਫੰਗਸ ਦੀ ਸਮੱਸਿਆ ਹੀ ਆਉਂਦੀ ਹੈ ਇਹਨੂੰ, ਹੋਰ ਕੋਈ ਸਮੱਸਿਆ ਨਹੀਂ ਆਉਂਦੀ, ਨਾ ਹੀ ਇਹਨੂੰ ਕੋਈ ਇਨਸੈਕਟੀਸਾਈਡ ਜਾਂ ਆਪਣਾ ਕੀਟਨਾਸ਼ਕ ਕੋਈ ਵੀ ਪਾਉਣ ਦੀ ਲੋੜ ਨਹੀਂ ਹੈਗੀ।
0: ਤੇ ਫਿਰ ਫੰਗਸ ਦੀ ਸਮੱਸਿਆ ਨੂੰ ਤੁਸੀਂ ਨੇ ਕਿਵੇਂ ਹੱਲ ਕੀਤਾ?
1: ਫੰਗਸ ਦੀ ਫੰਗੀਸਾਈਡਸ ਦਵਾਈਆਂ ਵੀ ਆਉਂਦੀਆਂ ਨੇ, ਪਰ ਸਾਡੇ ਕੋਲ ਹੁਣ ਘੱਟੋ ਘੱਟ 4 ਸਾਲ ਪੁਰਾਣੀ ਲੱਸੀ, ਆਪਣੀ ਲੱਸੀ ਹੁੰਦੀ ਜਿਹੜੀ ਘਰਾਂ 'ਚ, ਉਹ ਪੁਰਾਣੀ ਰੱਖ ਲਓ, ਉਹ ਐਜ਼ ਅ ਫੰਗੀਸਾਈਡ ਹੀ ਕੰਮ ਕਰਦੀ ਆ, ਹੁਣ ਸਟੋਰ ਕਰਕੇ ਰੱਖ ਲਓ ਉਹ, ਅਸੀਂ ਹੁਣ 1 ਲੀਟਰ 20 ਜਾਂ 30 ਲੀਟਰ ਵਾਲੀ ਢੋਲੀ 'ਚ ਪਾ ਕੇ ਸਪਰੇਅ ਦਾ ਛਿੜਕਾਅ ਕਰ ਦਿੰਦੇ
0: ਜੀ। ਤੇ ਇੰਦਰਜੀਤ ਜੀ, ਪੰਜਾਬ ਵਿੱਚ ਗਰਮੀਆਂ ਵਿੱਚ ਬਹੁਤ ਜ਼ਿਆਦਾ ਲੂ ਚੱਲਦੀ ਹੈ ਤੇ ਸਰਦੀਆਂ ਵਿੱਚ ਬਹੁਤ ਕੋਹਰਾ ਪੈਂਦਾ ਹੈ, ਇਸ ਬਹੁਤ ਜ਼ਿਆਦਾ ਗਰਮੀ ਅਤੇ ਠੰਡ ਤੋਂ ਡਰੈਗਨ ਫਰੂਟ ਦੇ ਪੌਦਿਆਂ ਨੂੰ ਕਿਵੇਂ ਬਚਾਇਆ ਜਾਂਦਾ ਹੈ?
1: ਇਹ ਥੋੜ੍ਹਾ ਜਿਹਾ ਜਿਹੜਾ ਇਹਨਾਂ ਨੂੰ ਇਫੈਕਟ ਪੈਂਦਾ, ਜਿਵੇਂ ਜਦੋਂ ਲੋ ਚੱਲਦੀ ਹੈ ਜੀ 4th-5th ਮਹੀਨੇ 'ਚ, ਉਦੋਂ ਥੋੜ੍ਹਾ ਜਿਹਾ ਇਹ ਪੀਲਾ ਹੋ ਜਾਂਦਾ, ਕੋਈ ਬਾਹਲਾ ਇਫੈਕਟ ਨਹੀਂ ਪੈਂਦਾ। ਇਹ ਜਦੋਂ ਰੇਨੀ ਸੀਜ਼ਨ ਆ ਜਾਂਦਾ ਹੈ ਆਪਦੇ ਫਿਰ ਗ੍ਰੀਨ 'ਚ ਆ ਜਾਂਦਾ ਹੈ, ਉਹਦਾ ਕੋਈ ਬਾਹਲੀ ਵੱਡੀ ਸਮੱਸਿਆ ਹੈ ਨਹੀਂ ਜੀ। ਅਤੇ ਜਦੋਂ ਇਹ ਬਸ 15-20 ਦਿਨ ਨਾ ਇਹ ਸਲੀਪਿੰਗ ਵਾਲੇ ਮੋਡ 'ਚ ਚਲਾ ਜਾਂਦਾ, ਹਾਈਬਰਨੇਟ ਮੋਡ 'ਤੇ, ਜਦੋਂ ਠੰਡ ਬਾਹਲੀ ਹੁੰਦੀ ਹੈ ਜੀ, ਉਦੋਂ ਪਾਣੀ ਨਹੀਂ ਇਹਨੂੰ ਲਾਉਣਾ। ਜਦੋਂ ਪਾਣੀ ਲਾ ਤਾ ਉਦੋਂ ਵੀ ਪਾਣੀ ਸਰਦੀਆਂ 'ਚ ਵੀ ਪਾਣੀ ਇਹਨੂੰ ਨੁਕਸਾਨ ਕਰਦਾ, ਅਤੇ ਬਾਹਲੀ ਜਦੋਂ ਹੀਟ ਸਟ੍ਰੈਸ ਆ ਉਦੋਂ ਵੀ ਪਾਣੀ ਨੁਕਸਾਨ ਕਰਦਾ, ਪਾਣੀ ਉਦੋਂ ਲਾਉਣਾ ਹੀ ਨਹੀਂ ਇਹਨੂੰ, ਘੱਟ ਪਾਣੀ ਦੇਣਾ।
0: ਬਹੁਤ ਵਧੀਆ, ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਡਰੈਗਨ ਫਰੂਟ ਦੇ ਸੰਬੰਧੀ ਜਾਣਕਾਰੀ ਦੇ ਰਹੇ ਹੋ, ਤੇ ਸਾਨੂੰ ਦੱਸੋ ਵੀ ਕੀ ਇਸ ਖੇਤੀ ਲਈ ਕਿਸੇ ਖਾਸ ਕਿਸਮ ਦੀ ਮਿੱਟੀ ਦੀ ਲੋੜ ਹੁੰਦੀ ਹੈ, ਜਾਂ ਰੇਤ ਲਈ ਮੈਰਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਜ਼ਮੀਨ ਵਿੱਚ ਵੀ ਕਾਮਯਾਬ ਹੈ, ਤੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਿਵੇਂ ਰੱਖਣਾ ਚਾਹੀਦਾ?
1: ਇੱਕ ਤਾਂ ਵਾਹਣ ਜਿਹੜਾ ਪੱਧਰ ਉਹ ਉੱਚਾ ਹੋਵੇ ਆਲੇ ਦੁਆਲੇ ਵਾਲੇ ਵਾਹਣਾਂ ਨਾਲੋਂ ਜੀ, ਵੀ ਜਿਹੜਾ ਮੀਂਹ ਦਾ ਪਾਣੀ ਇਹਦੇ 'ਚ ਖੜੇ ਨਾ, ਤੇ ਜੇ ਵਸੀਲੇ ਵਾਹਣ ਨੇ ਜਿੱਥੇ ਪਾਣੀ ਰੁਕਦਾ ਨਹੀਂ ਆ, ਪਾਣੀ ਪੀਂਦੇ ਨੇ ਵਾਹਣ ਜੀ, ਉਹ ਮਿੱਟੀ ਸਭ ਤੋਂ ਬੈਸਟ ਹੈਗੀ ਇਹਦੇ ਲਈ।
0: ਮਤਲਬ ਤੁਸੀਂ ਕਹਿ ਸਕਦੇ ਹੋ ਜਿਹੜੀ ਰੇਤਲੀ ਮਿੱਟੀ ਹੈ ਜਿਵੇਂ ਟਿੱਬਿਆਂ ਦੇ ਵਾਹਣ ਨੇਗੇ, ਤਾਂ ਉੱਥੇ ਚੰਗੀ ਤਰ੍ਹਾਂ ਲੱਗ ਸਕਦਾ?
1: ਹਾਂਜੀ, ਉੱਥੇ ਬਹੁਤ ਚੰਗੀ ਤਰ੍ਹਾਂ ਹੁੰਦਾ ਇਹ, ਤੇ ਇਹਨੂੰ ਕੋਈ ਖਾਸ ਜ਼ਿਆਦਾ ਕਰੜੀ ਮਿੱਟੀ ਨਹੀਂ ਚਾਹੀਦੀ, ਉੱਥੇ ਤਾਂ ਨੁਕਸਾਨ ਕਰਦੀ ਇਹਨੂੰ
0: ਜੀ। ਤੇ ਜੇ ਅਸੀਂ ਗੱਲ ਕਰੀਏ ਤਾਂ ਡਰੈਗਨ ਫਰੂਟ ਨੂੰ ਪਾਣੀ ਦੀ ਕਿੰਨੀ ਕੁ ਲੋੜ ਪੈਂਦੀ ਹੈਗੀ, ਤੇ ਕੀ ਤੁਪਕਾ ਸਿੰਚਾਈ ਇਸ ਲਈ ਲਾਜ਼ਮੀ ਹੈ?
1: ਜੀ, ਤੁਪਕਾ ਸਿੰਚਾਈ ਤਾਂ ਲਾਜ਼ਮੀ ਹੈ ਹੀ ਹੈ ਇਹਦੇ ਲਈ ਜੀ। ਜੇ ਆਪਾਂ ਫਲੱਡ ਇਰੀਗੇਸ਼ਨ ਕਰਦੇ ਹਾਂ ਤਾਂ ਕਾਮਯਾਬ ਹੀ ਨਹੀਂ ਹੈਗਾ, ਈਵਨ ਕਿ ਜਿਹੜੇ ਹੋਰ ਫਰੂਟ ਸਾਡੇ ਕੋਲ ਲੱਗੇ ਹੋਏ 15-20 ਵਰਾਇਟੀਜ਼ ਹੋਰ ਵੀ ਫਰੂਟਸ ਦੀਆਂ ਲੱਗੀਆਂ ਹੋਈਆਂ ਸਾਡੇ ਕੋਲ, ਜ਼ਿਆਦਾਤਰ ਜਿਵੇਂ ਕਹਿ ਲਓ ਆਪਾਂ ਨਿੰਬੂ ਜਾਤੀ ਦੇ ਬੂਟੇ ਜਿਵੇਂ ਕਿੰਨੂ, ਮਾਲਟਾ ਹੋ ਗਿਆ, ਮਸੰਮੀ ਹੋ ਗਈ, ਤੇ ਇਹਨਾਂ ਨੂੰ ਵੀ ਪਾਣੀ ਫਲੱਡ ਇਰੀਗੇਸ਼ਨ ਵਾਲਾ ਚਾਹੀਦਾ ਹੀ ਨਹੀਂਗਾ, ਇਹਨਾਂ ਨੂੰ ਵੀ ਇਹ ਵੀ ਇਸ ਤੁਪਕਾ ਸਿੰਚਾਈ ਦੀ ਡ੍ਰਿਪ ਇਰੀਗੇਸ਼ਨ ਦੇ ਨਾਲ ਹੀ ਪਾਲ ਰਹੇ ਹਾਂ, ਤੇ ਤੁਸੀਂ ਦੇਖਿਆ ਹੋਊਗਾ ਸਾਡੇ ਬਾਗ 'ਚ ਸਾਰੇ ਬੂਟੇ ਬਹੁਤ ਕਾਮਯਾਬ ਨੇ ਤੇ ਫਰੂਟ

0: ਬਹੁਤ ਵਧੀਆ ਹੈਗੀ। ਤੇ ਜਿਵੇਂ ਕਿ ਤੁਸੀਂ ਦੱਸਿਆ ਵੀ ਜਿਹੜੇ ਤੁਸੀਂ ਇਹਦੀ ਫੰਗਲ ਇਨਫੈਕਸ਼ਨ ਦੀ ਰੋਕਥਾਮ ਤੁਸੀਂ ਲੱਸੀ ਦੇ ਨਾਲ ਕਰਦੇ ਹੋ, ਤਾਂ ਇਹਨੂੰ ਹੋਰ ਮੁੱਖ ਕੀੜੇ ਜਾਂ ਹੋਰ ਕੋਈ ਰੋਗ ਕੋਈ ਲੱਗ ਸਕਦਾ?
1: ਨਹੀਂ, ਹੋਰ ਕੋਈ ਇਹਦਾ ਪੱਤਾ ਪੱਤਾ ਕਹਿ ਲਓ, ਟਾਹਣੀ ਬਹੁਤ ਮੋਟੀ ਹੁੰਦੀ ਹੈ ਜੀ, ਉਹਨੂੰ ਸੁੰਡੀ ਪੈਂਦੀ ਨੀ ਗੀ, ਨਾ ਫਰੂਟ ਨੂੰ ਸੁੰਡੀ ਪੈਂਦੀ ਹੈ, ਨਾ ਕਿਸੇ ਹੋਰ ਨੂੰ। ਹਾਂ, ਥੱਲੇ ਜੜ ਨੂੰ ਨਿਮਾਟੋਡ ਪੈ ਸਕਦੇ, ਪੈ ਜਾਂਦੀ ਹੈ ਜੇ ਆਪਾਂ ਬਾਲਾ ਨੂੰ ਮਤਲਬ ਕਹਿ ਲਓ ਗਿੱਲ ਰੱਖਦੇ ਹਾਂ, ਜਾਂ ਪਹਿਲਾਂ ਕੋਈ ਆਪਾਂ ਜਦੋਂ ਮਿੱਟੀ ਤੇ ਬੈੱਡ ਤਿਆਰ ਕਰਨੇ ਆ ਉਹਦੇ ਇਸ ਤਰ੍ਹਾਂ ਉੱਪਰ ਮਤਲਬ ਦਵਾਈ ਰਲਾ ਕੇ ਬੈੱਡ ਤਿਆਰ ਹੋਵੇ, ਹੋਣ ਵੀ ਨਿਮਾਟੋਡ ਪਵੇ ਨਾ ਉਹਦੇ ਚ।
0: ਤੇ ਡਰੈਗਨ ਫਰੂਟ ਵਿੱਚ ਕਾਂਟ ਛਾਂਟ ਦਾ ਕੀ ਮਹੱਤਵ ਹੈ ਤੇ ਸਾਲ ਵਿੱਚ ਕਿਸ ਸਮੇਂ ਕਰਨੀ ਚਾਹੀਦੀ?
1: ਜਦੋਂ ਫਰੂਟਿੰਗ ਟੁੱਟ ਗਈ ਜੀ, ਫਰੂਟਿੰਗ ਆਪਾਂ ਕੰਪਲੀਟ ਲੈ ਲਈ ਹੈ 12ਵੇਂ ਮਹੀਨੇ ਤੋਂ ਬਾਅਦ, ਪਹਿਲੇ ਜਾਂ ਦੂਜੇ ਮਹੀਨੇ ਇਹਨੂੰ ਪ੍ਰੂਨਿੰਗ ਜਿਹੜੀ ਕਟਿੰਗ ਹੈ ਜਿਹੜੀ ਪੱਕੀਆਂ ਕਲਮਾਂ ਜਿਹਨਾਂ ਤੋਂ ਫਰੂਟ ਲੈ ਲਿਆ ਆਪਾਂ, ਉਹ ਕੱਟ ਦੋ। ਉਹ ਐਂ ਵੀ ਹੈ ਨਹੀਂ ਵੀ ਕੱਟਤਾ ਤੇ ਵੇਸਟ ਹੈਗੀਆਂ, ਉਹ ਪਲਾਂਟੇਸ਼ਨ ਲਈ ਰੈਡੀ ਹੋ ਗਈਆਂ ਹੈਗੀਆਂ, ਉਹ ਨਵੇਂ ਪਲਾਂਟਸ ਬਣਦੇ ਉਹਨਾਂ ਤੋਂ
0: ਜੀ। ਫੁੱਲ ਆਉਣ ਤੋਂ ਲੈ ਕੇ ਫਲ ਪੱਕਣ ਤੱਕ ਕਿੰਨਾ ਸਮਾਂ ਲੱਗਦਾ ਹੈ ਤੇ ਇੱਕ ਸੀਜ਼ਨ ਵਿੱਚ ਇੱਕ ਖੰਭੇ ਜਾਂ ਬੂਟੇ ਤੋਂ ਕਿੰਨੇ ਗੇੜਿਆਂ ਵਿੱਚ ਤੁੜਾਈ ਹੁੰਦੀ ਹੈਗੀ?
1: ਇਹ 8ਵੇਂ ਮਹੀਨੇ, 7ਵੇਂ ਤੋਂ 8ਵੇਂ ਮਹੀਨੇ ਚ ਰੈਡੀ ਹੋਣ ਲੱਗ ਜਾਂਦਾ ਜੀ ਬਡਸ, ਤੇ ਇਹ ਅਰਾਊਂਡ 25 ਤੋਂ 30 ਦਿਨ ਲੈਂਦਾ ਜਦੋਂ ਬੱਡ ਬਣ ਤੋਂ ਤੇ ਫਰੂਟ ਤੱਕ ਦੇ ਜਿਹੜਾ ਟਾਈਮ ਹੁੰਦਾ ਇਹਦਾ। ਤੇ ਇਹ 7ਵੇਂ 8ਵੇਂ ਮਹੀਨੇ ਤੋਂ ਸ਼ੁਰੂ ਲੈ ਕੇ 11ਵੇਂ ਮਹੀਨੇ ਦੇ ਆਖਰ ਤੱਕ ਫਰੂਟਿੰਗ ਇਹਦੀ ਚੱਲਦੀ ਰਹਿੰਦੀ ਹੈਗੀ, ਵੀ ਟਰਨ ਵਾਈਜ਼ ਚੱਲਦੀ ਰਹਿੰਦੀ ਹੈ। ਪਹਿਲੇ ਨਵੇਂ ਜਿਹੜੇ 7ਵੇਂ ਮਹੀਨੇ ਚ ਬੱਡ ਲੱਗੇ ਸੀਗੇ ਉਹ 8ਵੇਂ ਮਹੀਨੇ ਤੱਕ ਫਰੂਟ ਬਣ ਜੂਗਾ, ਉਹ ਜਦੋਂ ਉਹਨੂੰ ਫਰੂਟ ਬਣੂਗਾ ਉਦੋਂ ਨਵੇਂ ਬੱਡ ਆ ਜਾਣਗੇ ਇਹਦੇ ਤੇ, ਉਹ 9ਵੇਂ ਮਹੀਨੇ ਚ ਜਾ ਕੇ ਫਰੂਟ ਬਣ ਜੂਗਾ, ਜਿਹੜੇ 9ਵੇਂ ਮਹੀਨੇ ਚ ਜਾ ਕੇ ਬਡਸ ਨਿਕਲੇ ਨੇ ਉਹ 10ਵੇਂ ਮਹੀਨੇ ਚ ਜਾ ਕੇ ਫਰੂਟ ਬਣ ਜੂ। ਇਹ ਟਰਨ ਵਾਈਜ਼ ਚੱਲਦੇ ਰਹਿੰਦੇ ਹੈਗੇ ਤੇ ਘੱਟੋ ਘੱਟ 4-5 ਤੁੜਾਈਆਂ ਹੋ ਜਾਂਦੀਆਂ ਜੀ।
0: ਜੀ, ਤੇ ਕੀ ਬਾਗਵਾਨੀ ਵਿਭਾਗ ਵੱਲੋਂ ਡਰੈਗਨ ਫਰੂਟ ਦੀ ਖੇਤੀ ਪੋਲ ਲਗਾਉਣ ਜਾਂ ਤੁਪਕਾ ਸਿੰਚਾਈ ਸਿਸਟਮ ਤੇ ਕੋਈ ਸਰਕਾਰੀ ਸਬਸਿਡੀ ਮਿਲਦੀ ਹੈ? ਤੁਹਾਡਾ ਇਸ ਸੰਬੰਧੀ ਕੀ ਤਜਰਬਾ ਰਿਹਾ?
1: ਹਾਂਜੀ, ਇਹਦੇ ਤੇ ਡਰੈਗਨ ਤੇ ਇਸ ਵਾਰੀ ਇਹਨਾਂ ਨੇ ਸਬਸਿਡੀ ਦੇ ਵਿੱਚ ਪਾਇਆ ਗਿਆ ਕੈਟੇਗਰੀ ਦੇ ਵਿੱਚ, ਤੇ ਦੇਖੋ ਦੇਣਗੇ ਤਾਂ ਸਹੀ, ਬਾਕੀ ਜਿਹੜੀ ਡ੍ਰਿਪ ਇਰੀਗੇਸ਼ਨ ਤੇ ਜਿਹੜਾ ਆਪਣਾ ਜਲ ਭੂਮੀ ਰੱਖਿਆ ਵਿਭਾਗ ਹੈ ਇਹਨਾਂ ਨੇ 80% ਦੇਣੀ ਹੈ ਜੀ ਇਹਦੇ ਤੇ, ਡ੍ਰਿਪ ਇਰੀਗੇਸ਼ਨ ਤੇ ਸਬਸਿਡੀ ਹੈ ਜਿਹੜੀ, ਤੇ ਇਹ ਇਹਨਾਂ ਵੱਲੋਂ ਬਹੁਤ ਸਹਿਯੋਗ ਆ ਸਰਕਾਰੀ ਮਹਿਕਮੇ ਵੱਲੋਂ, ਖਾਸ ਕਰਕੇ ਬਾਗਬਾਨੀ ਬਠਿੰਡਾ ਹੋ ਗਿਆ, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਹੋ ਗਿਆ ਜੀ, ਤੇ ਖੇਤੀਬਾੜੀ ਮਹਿਕਮਾ ਬਠਿੰਡਾ ਹੋ ਗਿਆ, ਇਹਨਾਂ ਦਾ ਬਹੁਤ ਸਹਿਯੋਗ ਆ
0: ਜੀ। ਤੇ ਡਰੈਗਨ ਫਰੂਟ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਕਿਹੜੀਆਂ ਫਸਲਾਂ ਦੀ ਪੈਦਾਵਾਰ ਕਰ ਰਹੇ ਹੋ?
1: ਅਸੀਂ 2.5 ਕਿੱਲਿਆਂ ਚ ਤਾਂ ਸਾਡਾ ਡਰੈਗਨ ਫਾਰਮ ਹੋ ਗਿਆ ਜੀ, ਤੇ 2.5 ਕਿੱਲੇ ਇੱਧਰ ਸਾਈਡ ਤੇ ਔਰਗੈਨਿਕ ਮੈਟਰ ਤਿਆਰ ਕਰਦੇ ਹਾਂ, ਉਹਦੇ ਚ ਕਾਲੀ ਕਣਕ ਹੋ ਗਈ ਜੀ, ਗੰਨਾ ਹੋਇਆ, ਗੰਨੇ ਤੋਂ ਅਸੀਂ ਗੁੜ ਬਣਾਉਣੇ, ਸ਼ੱਕਰ ਬਣਾਉਣੇ ਆ, ਹਲਦੀ ਹੋ ਗਈ, ਸਾਰੇ ਘਰੇ ਵਰਤਣ ਵਾਲੇ ਸਪਾਈਸਿਸ ਹੋ ਗਏ ਜਿਵੇਂ ਕਹਿ ਲਓ ਜੀਰਾ, ਅਜਵਾਇਣ, ਆਪਣਾ ਸੌਂਫ ਹੋ ਗਈ ਜੀ, ਤੇ ਸਬਜ਼ੀ ਕੁੱਲ ਤਰ੍ਹਾਂ ਦੀ ਸਬਜ਼ੀ ਜਿਹੜੀ ਆਪਦੇ ਲਈ ਤਿਆਰ ਕਰਦੇ ਹਾਂ। ਮਿਲਟਸ ਤੇ ਕੰਮ ਕਰ ਰਹੇ ਹਾਂ ਅਸੀਂ ਕੋਧਰੇ ਤੇ ਰਾਗੀ ਤੇ ਜੀ। ਕੋਧਰਾ ਪਿਛਲੀ ਵਾਰ ਅਸੀਂ ਲਾਇਆ ਸੀਗਾ, ਬਹੁਤ ਕਾਮਯਾਬ ਰਿਹਾ, ਇਸ ਵਾਰੀ ਉਹਨੂੰ ਸੈੱਲ ਵੀ ਕਰ ਰਹੇ ਹਾਂ ਅਸੀਂ ਪੈਕਿੰਗ ਕਰਕੇ ਉਹਦੀ
0: ਜੀ। ਤੇ ਕਾਲੀ ਕਣਕ ਕਹਿੰਦੇ ਨੇ ਵੀ ਸਿਹਤ ਲਈ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ ਤੇ ਆਮ ਕਣਕ ਦੇ ਮੁਕਾਬਲੇ ਇਸ ਦੀ ਕਾਸ਼ਤ, ਖਾਦ, ਪਾਣੀ ਅਤੇ ਪ੍ਰਤੀ ਏਕੜ ਝਾੜ ਵਿੱਚ ਕੀ ਫਰਕ ਹੁੰਦਾ ਹੈ?
1: ਇਹਦੇ ਚ ਅਸੀਂ ਇਹਨੂੰ ਔਰਗੈਨਿਕ ਹੀ ਰੱਖਦੇ ਹਾਂ ਜੀ, ਕੋਈ ਦੂਜੀ ਕੈਮੀਕਲ ਵਾਲੀ ਖਾਦ ਪਾਉਂਦੇ ਨਹੀਂ, ਇਹਦੇ ਚ ਅਸੀਂ ਵਰਮੀ ਕੰਪੋਸਟ, ਸਾਡੀ ਯੂਨਿਟ ਲੱਗਿਆ ਹੋਇਆ ਜਿਹਨੂੰ ਗੰਡੋਆ ਖਾਦ ਵੀ ਕਹਿ ਦਿੰਦੇ ਹੈਗੇ, ਉਹਦਾ ਸਾਡੇ ਕੋਲ ਯੂਨਿਟ ਲੱਗਿਆ, ਅਸੀਂ ਉਹੀ ਵਰਤਦੇ ਹਾਂ ਖਾਦ ਇਹਦੇ ਵਿੱਚ, ਉਹ ਥੱਲੇ ਪਹਿਲਾਂ ਬੀਜਣ ਤੋਂ ਪਹਿਲਾਂ ਵੀ ਉਹ ਪਾ ਦਿੰਦੇ ਹਾਂ ਅਸੀਂ, ਤੇ ਬਾਅਦ 'ਚ ਜਿਹੜਾ ਉਹਦਾ ਪਾਣੀ ਹੁੰਦਾ ਗੰਡੋਆਂ ਦਾ ਉਹਦੀ ਅਸੀਂ ਸਪਰੇਅ ਕਰਦੇ ਹਾਂ, ਜਿਹੜਾ ਜੀ 'ਚ ਕਿ ਬਹੁਤ ਨਿਊਟ੍ਰੀਸ਼ਨ ਹੁੰਦੇ ਹੈਗੇ ਇਹ ਫਸਲ ਲਈ, ਉਹਦੀ ਸਪਰੇਅ ਕਰਦੇ ਹਾਂ ਉੱਪਰ ਅਸੀਂ
0: ਜੀ। ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਕੋਂਦਰੇ ਤੇ ਰਾਗੀ ਦੀ ਵੀ ਫਸਲ ਦੀ ਪੈਦਾਵਾਰ ਕਰ ਰਹੇ ਹੋ, ਤੇ ਤੁਸੀਂ ਸਾਨੂੰ ਦੱਸੋ ਵੀ ਅੱਜ ਕੱਲ੍ਹ ਜਿਵੇਂ ਮਿਲਟਸ ਦੀ ਮੰਗ, ਜਿਹੜੇ ਮੋਟਾ ਅਨਾਜ ਹੈ ਉਹਦੀ ਮੰਗ ਬਹੁਤ ਵੱਧ ਰਹੀ ਹੈ, ਤੇ ਕੋਂਦਰਾ ਤੇ ਰਾਗੀ ਦੀ ਬਿਜਾਈ ਤੁਸੀਂ ਕਿਹੜੇ ਮਹੀਨੇ ਕਰਦੇ ਹੋ ਅਤੇ ਇਸ ਨੂੰ ਕਿੰਨੇ ਪਾਣੀ ਦੀ ਲੋੜ ਪੈਂਦੀ ਹੈ?
1: ਕੋਂਦਰਾ ਤੇ ਰਾਗੀ ਇਹ ਬੀਜੇ ਜਾਂਦੇ ਜਦੋਂ ਝੋਨਾ ਲੱਗਦਾ ਸਮਰ ਸੀਜ਼ਨ, ਗਰਮੀ ਵਾਲੇ ਚ ਇਹਨੂੰ ਪਾਣੀ ਦੇ ਤੱਕ, ਝੋਨੇ ਨੂੰ 100 ਲੀਟਰ ਭਾਲਦਾ ਪਾਣੀ, ਤਾਂ ਇਹ 10 ਲੀਟਰ ਵਾਲੀ ਪਾਣੀ ਦਾ ਮਤਲਬ ਖਪ ਕਰਦਾ ਇਹ, ਤੇ ਰੇਤਲੇ ਵਾਹਣਾਂ ਦੀ ਪੈਦਾਵਾਰ ਹੈ।
0: ਤੁਸੀਂ ਜੀ ਰਵਾਇਤੀ ਫਸਲਾਂ ਦੇ ਨਾਲ ਨਾਲ ਗੰਨੇ ਦੀ ਕਾਸ਼ਤ ਵੀ ਕਰ ਰਹੇ ਹੋ, ਕੀ ਤੁਸੀਂ ਗੰਨਾ ਮਿੱਲ ਵਿੱਚ ਵੇਚਦੇ ਹੋ ਜਾਂ ਆਪਣਾ ਦੇਸੀ ਗੁੜ ਸ਼ੱਕਰ ਬਣਾ ਕੇ ਵੈਲਿਊ ਐਡੀਸ਼ਨ ਕਰਕੇ ਉਸ ਦੇ ਵਿੱਚ ਫਿਰ ਵੇਚਦੇ ਹੋ?
1: ਨਹੀਂ, ਅਸੀਂ ਮਿੱਲ 'ਚ ਨਹੀਂ ਕਦੇ ਵੇਚਿਆ ਜੀ ਗੰਨਾ, ਗੰਨਾ ਤਾਂ ਅਸੀਂ ਆਪ ਪ੍ਰੋਸੈਸ ਕਰਕੇ ਗੁੜ ਬਣਾ ਕੇ ਇਹਦਾ ਫਿਰ ਕਸਟਮਰ ਨੂੰ ਸਿੱਧਾ ਸੈਲ ਕਰਦੇ ਹਾਂ ਜੀ।
0: ਡਰੈਗਨ ਫਰੂਟ ਬਾਰੇ ਜਿਵੇਂ ਅਸੀਂ ਗੱਲ ਕੀਤੀ ਤੇ ਹੁਣ ਗੱਲ ਕਰਦੇ ਆਉਂਦੀ ਜਿਵੇਂ ਇਸਦੇ ਮੰਡੀਕਰਨ ਅਤੇ ਵਿਕਰੀ ਸੰਬੰਧੀ, ਤੁਸੀਂ ਸਾਨੂੰ ਦੱਸੋ ਵੀ ਡਰੈਗਨ ਫਰੂਟ ਦੀ ਫਸਲ ਤਿਆਰ ਹੋਣ ਤੇ ਤੁਸੀਂ ਇਸ ਨੂੰ ਸਥਾਨਕ ਫਲ ਮੰਡੀਆਂ ਵਿੱਚ ਵੇਚਦੇ ਹੋ ਜਾਂ ਫਿਰ ਸਿੱਧਾ ਸ਼ਹਿਰੀ ਗਾਹਕਾਂ, ਸੁਪਰ ਮਾਰਕੀਟਾਂ ਅਤੇ ਫਰੂਟ ਸਟਾਲਾਂ ਤੱਕ ਪਹੁੰਚ ਕਰਦੇ ਹੋ?
1: ਜਿੱਦਾਂ ਡਰੈਗਨ ਫਰੂਟ ਆ ਇਹ ਆਮ ਲੋਕਾਂ ਤੱਕ ਜਿਵੇਂ ਸਟਾਲਾਂ ਲੱਗਦੀਆਂ ਜਿੱਥੇ ਕਈ ਵਾਰੀ ਮੰਡੀ ਲੱਗਦੀ ਹੈ, ਆਮ ਖੜ ਕੇ ਵੀ ਵੇਚਿਆ ਜਾ ਸਕਦਾ ਤੇ ਉੱਥੇ ਬਹੁਤ ਵਧੀਆ ਰਿਸਪੌਂਸ ਆ ਲੋਕਾਂ ਦਾ, ਤੇ ਜੇ ਆਪਾਂ ਮੰਡੀ 'ਚ ਵੇਚਣਾ ਫਰੂਟ ਮੰਡੀ 'ਚ ਵੀ ਇਹਦਾ ਰੇਟ ਅੱਜ ਦੀ ਘੜੀ 150 ਤੋਂ ਲੈ ਕੇ 180 ਦੇ 90 ਦੇ ਕਰੀਬ ਚੱਲ ਰਿਹਾ ਪਰ ਕੇਜੀ, ਤੇ ਉਹ ਮੈਂ ਸਮਝਦਾ ਉਹ ਬਹੁਤ ਵਧੀਆ ਰੇਟ ਹੈਗਾ ਜੇ ਸਿੱਧਾ ਬਲਕ 'ਚ ਵੇਚਣਾ ਇਨਸਾਨ ਨੇ, ਜੇ ਆਪ ਵੇਚਣਾ ਗਾ ਮੈਂ ਕਹਿੰਦਾ ਉਹ ਸਭ ਤੋਂ ਵਧੀਆ, ਜੇ ਆਪ ਮੰਡੀਕਰਨ ਕਰਨਾ ਉਹਦੇ ਨਾਲ ਤੁਹਾਡੇ ਫਰੂਟ ਦੀ ਵੈਲਿਊ ਵੀ ਵੱਧਦੀ ਹੈ ਤੇ ਤੁਹਾਡੇ ਨਾਲ ਕਸਟਮਰ ਦੇ ਰਿਲੇਸ਼ਨ ਵੀ ਵਧੀਆ ਹੁੰਦੇ ਆ, ਅਸੀਂ ਆਪ ਖੜ ਕੇ ਵੀ ਵੇਚਦੇ ਹਾਂ ਫਰੂਟ ਬਠਿੰਡਾ 'ਚ
0: ਜੀ। ਤੇ ਮਾਰਕੀਟ ਵਿੱਚ ਚੰਗਾ ਭਾਅ ਲੈਣ ਲਈ ਫਲ

0: ਉਹਦਾ ਨਾਪ ਤੋਲ ਕੇ ਮਤਲਬ ਉਹਦਾ ਜਿਹੜਾ ਭਾਰ ਹੁੰਦਾ ਗਾ ਭਾਰ ਦੇ ਹਿਸਾਬ ਨਾਲ ਅਸੀਂ ਗ੍ਰੇਡੇਸ਼ਨ ਕਰਦੇ ਹਾਂ ਉਹਦੀ ਘੱਟ ਭਾਰ ਵਾਲਾ ਫਿਰ ਅਲੱਗ ਰੱਖਦੇ ਹਾਂ ਇਹਨੂੰ ਵਧੀਆ ਭਾਰ ਵਾਲਾ ਅਸੀਂ ਮੰਨਦੇ ਹਾਂ 400 to 500 gram ਦਾ ਜਿਹੜਾ ਪੀਸ ਹੈ ਉਹ ਪਰਫੈਕਟ ਪੀਸ ਹੈਗਾ ਇੱਕ ਮਾਰਕੀਟ ਚ ਲੈ ਕੇ ਜਾਣ ਲਈ
1: ਜੀ ਇੰਦਰਜੀਤ ਜੀ ਫਲ ਨੂੰ ਦੂਰ ਦੁਰਾਡੇ ਭੇਜਣ ਲਈ ਪੈਕਿੰਗ ਕਿਸ ਤਰ੍ਹਾਂ ਦੇ ਬਕਸਿਆਂ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਫਲ ਦੇ ਬਾਹਰੀ ਦਿੱਖ ਖਰਾਬ ਨਾ ਹੋਵੇ ਤੇ ਤੋੜਨ ਤੋਂ ਬਾਅਦ ਇਹ ਫਲ ਬਿਨਾਂ ਕੋਲਡ ਸਟੋਰੇਜ ਕਿੰਨੇ ਦਿਨ ਤਾਜ਼ਾ ਰਹਿੰਦਾ ਹੈ?
0: ਪੈਕਿੰਗ ਦੀ ਕੋਈ ਆਪਾਂ ਦੂਰ ਦੁਰਾਡੇ ਜਿਵੇਂ ਇੱਥੋਂ ਹੁਣ ਬਠਿੰਡਾ ਜ਼ਿਲ੍ਹੇ ਚ ਬੈਠੇ ਜਾਂ ਚੰਡੀਗੜ੍ਹ ਭੇਜਣਾ ਜਾਂ ਦਿੱਲੀ ਭੇਜਣਾ ਫਿਰ ਲੋੜ ਹੈ ਇਹਨੂੰ ਜੇ ਆਪਾਂ ਲੋਕਲ ਵੇਚਣਾ ਮਾਰਕੀਟ ਜਿਵੇਂ ਬਠਿੰਡਾ ਮਾਰਕੀਟ ਚ ਹੀ ਵੇਚਣਾ ਆਪਾਂ ਫਿਰ ਕੋਈ ਇਹਨੂੰ ਪੈਕਿੰਗ ਦੀ ਕੋਈ ਜ਼ਿਆਦਾ ਲੋੜ ਨਹੀਂ ਹੈਗੀ ਜਿਹੜੀ ਇਹਦੀ ਸ਼ੈਲਫ ਲਾਈਫ ਕਹਿ ਲਓ ਆਪਣੀ ਵੀ ਕਿੰਨਾ ਚਿਰ ਕੱਢ ਜਾਂਦਾ ਗਾ ਫਰੂਟ ਕਟਿੰਗ ਤੋਂ ਬਾਅਦ ਮੈਨੂੰ ਲੱਗਦਾ 5-7 ਦਿਨ ਤਾਂ 10 ਦਿਨ ਤਾਂ ਕਿਚਨ ਚ ਪਿਆ ਸ਼ੈਲਫ ਲਾਈਫ ਹੈ ਉੱਥੇ ਹੀ ਨਹੀਂ ਖਰਾਬ ਹੁੰਦਾ ਜੇ ਆਪਾਂ ਕੂਲ ਰੂਮ ਚ ਰੱਖਣਾ ਜਿਵੇਂ ਆਪਾਂ ਫਰਿਜ ਚ ਰੱਖਣਾ ਬਾਏ ਕਰ ਲਿਆ ਜੀ ਮੈਨੂੰ ਲੱਗਦਾ ਅਸੀਂ ਜੋ ਟ੍ਰਾਇਲ ਕੀਤਾ ਮਹੀਨਾ ਵੀ ਕੱਢ ਜਾਂਦਾ ਹੈ ਤੇ ਸ਼ੈਲਫ ਲਾਈਫ ਇਹਦੀ ਆਮ ਫਰੂਟਾਂ ਨਾਲੋਂ ਬਹੁਤ ਜ਼ਿਆਦਾ ਗਈ
1: ਤਾਂ ਕਿਸਾਨ ਵੀਰੋ ਜਿਵੇਂ ਕਿ ਇੰਦਰਜੀਤ ਜੀ ਸਾਨੂੰ ਬਹੁਤ ਵਿਸਥਾਰ ਦੇ ਵਿੱਚ ਭਿੰਨਤਾ ਚੱਕਰ ਦੇ ਵਿੱਚ ਜਿਹੜੀਆਂ ਫਸਲਾਂ ਇਹ ਬੀਜ ਰਹੇ ਨੇ ਉਹਨਾਂ ਬਾਰੇ ਦੱਸ ਰਹੇ ਨੇ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਪਹੁੰਚੇ ਹੋਏ ਹਾਂ ਪਿੰਡ ਪੂਲੀ ਦੇ ਵਿੱਚ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਸਰਦਾਰ ਇੰਦਰਜੀਤ ਸਿੰਘ ਜੀ ਨਾਲ ਜੋ ਕਿ ਡਰੈਗਨ ਫਰੂਟ ਦੇ ਨਾਲ ਨਾਲ ਕਈ ਹੋਰ ਫਸਲਾਂ ਦੀ ਖੇਤੀ ਵੀ ਕਰ ਰਹੇ ਹਨ ਤੇ ਇੰਦਰਜੀਤ ਜੀ ਮੈਂ ਦੇਖ ਰਿਹਾ ਵੀ ਤੁਹਾਡੇ ਇੱਥੇ ਐਵਾਕਾਡੋ ਦਾ ਵੀ ਟ੍ਰਾਇਲ ਚੱਲ ਰਿਹਾ ਹੈ ਤੁਸੀਂ ਇਸ ਬਾਰੇ ਵੀ ਕਿਸਾਨਾਂ ਨੂੰ ਦੱਸੋ ਜੀ
0: ਹਾਂਜੀ ਐਵਾਕਾਡੋ ਦਾ ਸਾਨੂੰ 4 ਸਾਲਾਂ ਦੇ ਹੋ ਗਏ ਪਲਾਂਟ ਉਹ ਬਟ ਟ੍ਰਾਇਲ ਉਹ ਥੋੜ੍ਹਾ ਜਿਹਾ ਇੱਥੇ ਆਪਣੇ ਗਰਮੀ ਜ਼ਿਆਦਾ ਹੋ ਜਾਂਦੀ ਜਦੋਂ ਹੀਟ ਸਟ੍ਰੈਸ ਜ਼ਿਆਦਾ ਹੋ ਜਾਂਦਾ 40-35 ਡਿਗਰੀ ਤੋਂ ਤਾਪਮਾਨ ਜਦੋਂ ਉੱਪਰ ਚਲਾ ਜਾਂਦਾ ਉਦੋਂ ਫਿਰ ਉਹ ਪੀਲਾ ਪੈਣ ਲੱਗ ਜਾਂਦਾ ਅਸੀਂ ਉੱਥੇ ਗ੍ਰੀਨ ਨੈੱਟ ਸ਼ੇਡ ਕੀਤਾ ਹੋਇਆ ਉਹਨੂੰ ਵੀ ਮਤਲਬ ਛਾਂ ਰੱਖੀ ਹੋਈ ਹੈ ਉਹਦੇ ਨਾਲ ਬਹੁਤ ਵਧੀਆ ਉਹ ਬੂਟਾ ਹੋ ਗਿਆ ਅਰਾਊਂਡ 10-12 ਫੁੱਟ ਦਾ ਉਹ ਹੋ ਗਿਆ ਗਾ ਉੱਚਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਉਹਨੂੰ ਅਗਲੇ ਸਾਲ 5 ਸਾਲ ਹੋ ਜਾਣਗੇ ਲੱਗਣ ਤੇ ਅਗਲੇ ਸਾਲ ਉਹ ਫਰੂਟ ਸਾਨੂੰ ਦਊਗਾ
1: ਜੀ ਤੇ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਤਾਂ ਇਸ ਦੇ ਲਈ ਵੀ ਮੈਂ ਦੇਖ ਰਿਹਾ ਹਾਂ ਕਿ ਇੰਦਰਜੀਤ ਜੀ ਨੇ ਪਾਣੀ ਰਿਜ਼ਰਵ ਜਾਂ ਵਾਟਰ ਰਿਜ਼ਰਵ ਇੱਕ ਬਣਾਇਆ ਹੋਇਆ ਡੱਗ ਬਣਾਇਆ ਹੋਇਆ ਤੇ ਉਸਦੇ ਰਾਹੀਂ ਹੀ ਇਹ ਤੁਪਕਾ ਸਿੰਚਾਈ ਕਰ ਰਹੇ ਨੇ ਤੇ ਇਸ ਦੇ ਬਾਰੇ ਵੀ ਇੰਦਰਜੀਤ ਜੀ ਸਾਨੂੰ ਤੁਸੀਂ ਦੱਸੋ ਵੀ ਤੁਸੀਂ ਕਿੰਨੇ ਕਿੱਲਿਆਂ ਦੇ ਵਿੱਚ ਤੁਪਕਾ ਸਿੰਚਾਈ ਦੀਆਂ ਜਿਹੜੀਆਂ ਪਾਈਪਾਂ ਪਾਈਆਂ ਹੋਈਆਂ ਨੇ ਤੇ ਤੁਹਾਨੂੰ ਇਹ ਜਿਹੜਾ ਤਜਰਬਾ ਕਿਵੇਂ ਲੱਗਿਆ?
0: ਜਿਹੜਾ ਅਸੀਂ ਪਾਣੀ ਸਟੋਰ ਕਰਦੇ ਹਾਂ ਜਿਹੜਾ ਵਾਟਰ ਰਿਜ਼ਰਵਰ ਬਣਾਇਆ ਹੋਇਆ ਡਿੱਗ ਬਣਾਇਆ ਹੋਇਆ ਇਹ ਸਾਡੇ ਕੋਲ 100x40 ਦਾ 12-13 ਫੁੱਟ ਡੂੰਘਾ ਜੀ ਇਹ ਚ ਅਸੀਂ ਨਹਿਰੀ ਪਾਣੀ ਸਟੋਰ ਕਰਦੇ ਹਾਂ ਸਾਡੇ ਕੋਲ ਮੋਗਾ ਹੈਗਾ ਅਵੇਲੇਬਲ ਤੇ ਜਿਹੜਾ ਪਾਣੀ ਇਹਦੇ ਵਿੱਚ ਅਸੀਂ ਸਟੋਰ ਕਰ ਲੈਂਦੇ ਨੂੰ ਭਰ ਲੈਂਦੇ ਹਾਂਗੇ ਇਦੋਂ ਬਾਅਦ ਅਸੀਂ ਫਿਰ ਇਹ ਸਾਰਾ ਡ੍ਰਿਪ ਇਰੀਗੇਸ਼ਨ ਲਈ ਵਰਤਦੇ ਹਾਂ ਬਾਗ ਲਈ ਤਾਂ ਜਿਹੜੀਆਂ ਸਾਡੀ ਔਰਗੈਨਿਕ ਮੈਟਰ ਆ ਜਿੱਥੇ ਅਸੀਂ ਮਤਲਬ ਕਾਲੀ ਕਣਕ ਹੋ ਗਈ ਗੰਨਾ ਹੋ ਗਿਆ ਹਲਦੀ ਹੋ ਗਈ ਇਹਦੇ ਲਈ ਇਹਦੇ ਵਿੱਚ ਸਾਰਾ ਫਲੱਡ ਇਰੀਗੇਸ਼ਨ ਜਿੱਥੇ ਕਰਨੀ ਹੈ ਇਹਦੇ 'ਚ ਵਰਤਦੇ ਹਾਂ ਸਾਡੇ ਕੋਲ ਹੋਰ ਵੀ ਖੇਤ ਨੇ ਜਿਵੇਂ ਇਹ 2.5-5 ਕਿੱਲੇ ਤਾਂ ਬਾਗ ਅਤੇ ਔਰਗੈਨਿਕ ਖੇਤੀ ਹੋ ਗਈ ਜਿਹੜਾ ਅਸੀਂ ਕਣਕ ਝੋਨੇ ਦੀ ਖੇਤੀ ਕਰਦੇ ਹਾਂ ਆਮ ਵਾਹਨ 'ਚ 15-18 ਕਿੱਲਿਆਂ ਦੀ ਉਹ 'ਤੇ ਜਿਹੜਾ ਅਸੀਂ ਫਲੱਡ ਇਰੀਗੇਸ਼ਨ ਕਰਨੀ ਹੈ ਜਿਵੇਂ ਝੋਨੇ ਵਾਲੇ ਵਾਹਨ 'ਚ ਅਸੀਂ ਪਾਣੀ ਲਾਉਣਾ ਤਾਂ ਅਸੀਂ ਨਹਿਰੀ ਦੇ ਪਾਣੀ ਦੀ ਵਰਤੋਂ ਕਰਦੇ ਅਸੀਂ ਮੋਟਰ ਬਹੁਤ ਘੱਟ ਚਲਾਉਂਦੇ ਹਾਂਗੇ ਆਮ ਜਿਹੜਾ ਥੱਲਾ ਟਿਊਬਵੈੱਲ ਵਾਲਾ ਪਾਣੀ ਆ ਉਹ ਬਹੁਤ ਘੱਟ ਵਰਤਦੇ ਹਾਂ ਸਾਡੇ ਕੋਲ ਪਾਣੀ ਸਰਪਲਸ ਹੁੰਦਾ
1: ਜੀ
0: ਤੇ ਅਸੀਂ ਜਿਹੜਾ ਇਹਦੇ ਵਿੱਚ ਡਿੱਗ 'ਚੋਂ ਚੱਕ ਕੇ ਡਿੱਗ 'ਚ ਅਸੀਂ ਮੋਟਰ ਵੀ ਲਾਈ ਹੋਈ ਹੈ ਡਿੱਗ 'ਚੋਂ ਚੱਕ ਕੇ ਅਸੀਂ ਸਾਰਾ ਝੋਨੇ ਨੂੰ ਵੀ ਪਾਣੀ ਡਿੱਗ 'ਚੋਂ ਚੱਕ ਹੀ ਲਾਉਣੇ ਨਹਿਰੀ ਪਾਣੀ
1: ਜੀ ਜੀ ਤੇ ਤੁਸੀਂ ਮੈਂ ਦੇਖ ਰਿਹਾ ਵੀ ਇੱਕ ਗੰਡੋਆ ਖਾਦ ਤਿਆਰ ਕਰਨ ਲਈ ਵੀ ਇੱਕ ਸ਼ੈੱਡ ਬਣਾਇਆ ਹੋਇਆ ਤੇ ਕਿਹੜੀ ਗੰਡੋਆਂ ਦੀ ਕਿਸਮ ਰੱਖੀ ਹੋਈ ਹੈਗੀ?
0: ਇਹ 2022 ਤੋਂ ਜਦੋਂ ਅਸੀਂ ਬਾਗ ਸਟਾਰਟ ਕੀਤਾ ਜੀ ਡਰੈਗਨ ਫਰੂਟ ਦਾ ਅਸੀਂ ਇਹਦੇ ਨਾਲ ਹੀ ਅਸੀਂ ਇਹ ਯੂਨਿਟ ਤਿਆਰ ਕਰ ਲਿਆ ਸੀਗਾ ਵੀ ਜੇ ਅਸੀਂ ਚੰਗੀ ਖੇਤੀ ਕਰਨੀ ਹੈ ਮਤਲਬ ਹਟ ਕੇ ਦੂਜੀ ਰਵਾਇਤੀ ਖੇਤੀ ਤੋਂ ਤਾਂ ਸਾਨੂੰ ਉਹ ਜਿਹੀ ਖਾਦ ਵੀ ਤਿਆਰ ਕਰਨੀ ਪਊ ਜਿਹੜੀ ਅਸੀਂ ਵੀ ਕੈਮੀਕਲ ਤੋਂ ਛੁਟਕਾਰਾ ਪਾ ਸਕੀਏ। ਇਹ ਅਸੀਂ 2022 ਤੋਂ ਸ਼ੁਰੂ ਕੀਤਾ ਤੇ ਇਹ ਆਸਟ੍ਰੇਲੀਅਨ ਬਰੀਡ ਆ ਜੀ ਜਿਹੜੀ ਗੰਡੋਆ ਦੀ ਜਿਹੜੀ ਇਹ ਤਿਆਰ ਕਰਦੀ ਹੈ ਵਰਮੀ ਕੰਪੋਸਟ। ਜਿਹੜੇ ਆਮ ਜਿਹੜੇ ਗੰਡੋਏ ਹੁੰਦੇ ਆਪਣੇ ਵਾਹਣਾਂ 'ਚ ਇਹ ਥੋੜ੍ਹੇ ਮੋਟੇ ਹੁੰਦੇ ਹੈਗੇ, ਜਿਹੜੇ ਇਹ ਗੰਡੋਏ ਆ ਇਹ ਪਤਲੇ ਜਿਹੇ ਹੁੰਦੇ ਆ ਤੇ ਇਹਨਾਂ ਦੀ ਜਿਹੜੀ ਨਿਊਟ੍ਰੀਸ਼ਨ ਮਤਲਬ ਇਹ ਬਣਾਉਂਦੇ ਆ ਵਰਮੀ ਕੰਪੋਸਟ ਬਣਾਉਂਦੇ ਆ ਬਹੁਤ ਉਪਜਾਊ ਰੱਖਦੇ ਧਰਤੀ ਨੂੰ
1: ਜੀ। ਕੀ ਤੁਸੀਂ ਫਿਰ ਇਸ ਖਾਦ ਨੂੰ ਆਪਣੇ ਖੇਤਾਂ ਲਈ ਵਰਤਦੇ ਹੋ ਜਾਂ ਪੈਕਿੰਗ ਕਰਕੇ ਦੂਜੇ ਕਿਸਾਨਾਂ ਤੇ ਸ਼ਹਿਰਾਂ ਵਿੱਚ ਬਾਗਬਾਨੀ ਕਰਨ ਵਾਲਿਆਂ ਲਈ ਵੇਚ ਕੇ ਵਾਧੂ ਆਮਦਨ ਵੀ ਕਰਦੇ ਹੋ?
0: ਨਹੀਂ, ਜਿਹੜੀ ਵਰਮੀ ਕੰਪੋਸਟ ਆ ਇਹ ਅਸੀਂ ਵੇਚਦੇ ਨਹੀਂ ਗੇ ਜੀ ਬਾਜ਼ਾਰ 'ਚ, ਕਿਉਂਕਿ ਇਹ ਸਾਨੂੰ ਆਪਦੇ ਵਾਹਣ ਲਈ ਮਸਾਂ ਪੂਰੀ ਆਉਂਦੀ ਹੈ। ਕੋਈ ਦੋਸਤ ਮਿੱਤਰ ਜਾਂ ਪਿੰਡ ਪੱਧਰ 'ਤੇ ਕੋਈ ਥੋੜ੍ਹੀ ਬਹੁਤ ਲੈਣ ਆ ਜਾਂਦਾ ਉਹਨੂੰ ਦੇ ਦਿੰਦੇ ਹਾਂ ਅਸੀਂ ਪਿਆਰ ਸਦਕਾ, ਪਰ ਅਸੀਂ ਵੇਚਦੇ ਨਹੀਂ ਇਹਨੂੰ।
1: ਅਤੇ ਗੰਡੋਆ ਖਾਦ ਬਣਾਉਣ ਸਮੇਂ ਤੁਸੀਂ ਵਰਮੀ ਵਾਸ਼ ਦਾ ਇਕੱਠਾ ਕਰਦੇ ਹੀ ਹੋਵੋਗੇ ਅਤੇ ਇਸ ਦੀ ਸਪਰੇਅ ਫਸਲ 'ਤੇ ਕੀ ਅਸਰ ਦਿਖਾਉਂਦੀ ਹੈ?
0: ਜਿਵੇਂ ਕਾਲੀ ਕਣਕ ਹੋ ਗਈ ਸਾਡੇ ਕੋਲ ਜਾਂ ਹਲਦੀ ਹੋ ਗਈ ਜਾਂ ਗੰਨਾ ਹੋ ਗਿਆ, ਇਹਦੇ 'ਤੇ ਅਸੀਂ ਵਰਮੀ ਵਾਸ਼ ਕਹਿ ਦਿੰਦੇ ਜਿਹੜਾ ਗੰਡੋਆਂ ਦਾ ਪਾਣੀ ਹੁੰਦਾ, ਇਹਦੀ ਅਸੀਂ ਸਪਰੇਅ 2-3 ਸਪਰੇਹਾਂ ਕਰਨੀ ਹੈ। ਕਣਕ 'ਤੇ ਤਾਂ ਅਸੀਂ 4 ਸਪਰੇਹਾਂ ਵੀ ਕਰ ਦਿੰਦੇ ਹਾਂ ਜਿਹਦੇ ਨਾਲ ਤਾਂ ਜਿਹੜੀ ਕਾਲੀ ਕਣਕ ਆ ਉਹ ਗ੍ਰੀਨ ਰਹਿੰਦੀ ਹੈਗੀ, ਕੋਈ ਵੀ ਉਹਦਾ ਪੱਤਾ ਪੀਲਾ ਨਹੀਂ ਪੈਂਦਾ, ਕੋਈ ਸਾਨੂੰ ਤੱਤਾਂ ਦੀ ਘਾਟ ਨਜ਼ਰ ਆਉਂਦੀ ਨਹੀਂ ਗੀ ਕਾਲੀ ਕਣਕ 'ਤੇ, ਜਿਹਦੇ ਨਾਲ ਉਹਦਾ ਝਾੜ ਵੀ ਬਹੁਤ ਵਧੀਆ ਰਹਿੰਦਾ ਗਾ।
1: ਅਤੇ ਮੈਂ ਦੇਖ ਰਿਹਾ ਵੀ ਤੁਸੀਂ ਇੱਕ ਚੰਦਨ ਦਾ ਬੂਟਾ ਵੀ ਲਾਇਆ ਹੋਇਆ ਅਤੇ ਇਹਦੇ ਬਾਰੇ ਵੀ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਜੀ ਕੀ ਹੈ ਇਹ?
0: ਹਾਂਜੀ, ਇਹ 4

0: 10 ਫੀਟ ਦਾ ਹੋ ਗਿਆ ਇਹ, ਤੇ ਇਹਦੀ ਆਏ ਸਾਲ ਅਸੀਂ ਪ੍ਰੂਨਿੰਗ ਕਰ ਦਿੰਦੇ ਹਾਂ ਥੋੜੀ ਥੋੜੀ, ਤੇ ਇਹ ਬਹੁਤ ਵਧੀਆ ਗਰੋਥ ਕਰ ਰਿਹਾ ਅੱਗੇ
1: ਜੀ। ਮੈਂ ਦੇਖ ਰਿਹਾ ਵੀ ਤੁਸੀਂ ਫੁੱਲਾਂ ਦੀ ਵੀ ਨਾਲ ਨਾਲ ਖੇਤੀ ਕਰ ਰਹੇ ਹੋ, ਤੇ ਆਮ ਤੌਰ ਤੇ ਕਿਸਾਨ ਤਾਜ਼ੇ ਫੁੱਲ ਵੇਚਦੇ ਹਨ, ਪਰ ਤੁਸੀਂ ਫੁੱਲਾਂ ਦੇ ਬੀਜ ਤਿਆਰ ਕਰਨ ਦਾ ਨਵੇਕਲਾ ਕੰਮ ਸ਼ੁਰੂ ਕੀਤਾ ਹੈ। ਤੁਸੀਂ ਮੁੱਖ ਤੌਰ ਤੇ ਕਿਹੜੇ ਕਿਹੜੇ ਮੌਸਮੀ ਫੁੱਲਾਂ ਦੇ ਬੀਜ ਤਿਆਰ ਕਰਦੇ ਹੋ ਜਾਂ ਕੁਝ ਹੋਰ ਹੈ, ਇਸ ਬਾਰੇ ਸਾਡੇ ਕਿਸਾਨ ਵੀਰਾਂ ਨਾਲ ਗੱਲਬਾਤ ਸਾਂਝੀ ਕਰੋ।
0: ਹਾਂਜੀ ਬਾਈ, ਜਿਹੜੇ ਫੁੱਲ ਨੇ ਇਹ ਅਸੀਂ ਲਾਉਣੇ ਹੁੰਦੇ ਆ ਸਿਆਲਾਂ ਦੇ ਸੀਜ਼ਨ 'ਚ, ਜਦੋਂ ਆਪਾਂ ਕਣਕ ਬੀਜਦੇ ਹਾਂ। ਇਹ 5 ਕੁ ਮਹੀਨੇ ਦੀ ਖੇਤੀ ਹੈ ਜੀ, ਤੇ ਇਹਦੇ ਤੇ ਵਰਾਇਟੀਜ਼ ਸਾਰੀਆਂ ਨਾ ਇਹ ਬਾਹਰਲੀਆਂ ਵਰਾਇਟੀਆਂ ਹੀ ਹੈ, ਮਤਲਬ ਯੂਰਪ ਦੀਆਂ, ਆਸਟ੍ਰੇਲੀਆ ਦੀਆਂ। ਇਹ ਆਪਣੇ ਕੰਪਨੀ ਹੈ ਪਟਿਆਲੇ, ਉਹ ਤੁਹਾਨੂੰ ਲਵਾਊਗੀ ਸੀਡਸ, ਮਤਲਬ ਲਵਾਉਂਦੀ ਹੈ ਸਾਨੂੰ ਸੀਡਸ, ਉਹ ਕੰਟਰੈਕਟ ਬੇਸਿਸ ਤੇ। ਉਹ ਪਹਿਲਾਂ ਹੀ ਰੇਟ ਜਿਹੜਾ MSP ਕਹਿ ਦਿੰਦੇ ਆ ਆਪਾਂ ਕਿਸੇ ਫਸਲ ਦੀ, ਉਹ ਪਹਿਲਾਂ ਹੀ ਤੈਅ ਕਰ ਦਿੰਦੇ ਆ ਵੀ ਜੇ ਆਹ ਸੀਡ ਲਾਉਣਾ ਗਾ ਤੇ ਇਹਦੀ ਆਹ ਵਰਾਇਟੀ ਦੀ ਇੰਨੇ ਰੁਪਏ ਅਸੀਂ ਦੇਵਾਂਗੇ ਪਰ KG। ਤੇ ਉਹ ਬਹੁਤ ਮਹਿੰਗੀਆਂ ਵਰਾਇਟੀਜ਼ ਨੇ, ਤੇ ਜਿਵੇਂ ਕਹਿ ਲਓ ਇੱਕ ਬੈਲੇ ਸਿੰਗ, ਅਸੀਂ 3 ਵਰਾਇਟੀ ਲਾਈਆਂ ਹੋਈਆਂ ਹੈਗੀਆਂ, ਬੈਲੇ ਸਿੰਗਲ ਵਾਈਟ, ਬੈਲੇ ਪੌਂਪਨਟ ਮਿਕਸ ਤੇ ਲੂਪਨੀ ਐਪਿਕਸ। ਤੇ ਜਿਹੜੇ ਇਹ ਵਰਾਇਟੀਜ਼ ਨੇ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਰਿਹਾ ਸਾਡੇ ਖੇਤਾਂ 'ਚ। ਇੱਕ ਅਸੀਂ ਹੋਰ ਚੀਜ਼ ਦੇਖੀ ਹੈ ਵੀ ਇਹ ਕੈਮੀਕਲ ਵਾਲੀ ਖੇਤੀ ਨਾਲੋਂ ਇਹ ਥੋੜ੍ਹੀ ਜਿਹੀ ਵੱਖਰੀ ਹੈ ਖੇਤੀ। ਜੇ ਆਪਾਂ ਕਣਕ 'ਚ ਕਹੋ 2 ਜਾਂ 2.5 ਬੈਗ ਯੂਰੀਆ ਦੇ ਆਪਾਂ ਪਾਉਣੇ ਆ ਤੇ ਡਾਈ ਵੀ ਪਾਉਣੇ ਆ ਪਹਿਲਾਂ, ਤੇ ਇਹਦੇ 'ਚ ਸਾਨੂੰ ਕੁਛ ਵੀ ਕੈਮੀਕਲ ਪਾਉਣ ਦੀ ਲੋੜ ਨਹੀਂ। ਵੱਧ ਤੋਂ ਵੱਧ ਇਹ 1.5 ਬੈਗ ਜਾਂ 1 ਬੈਗ ਪੂਰੇ ਟਨੇਓਰ ਦਾ ਲੈਂਦਾ ਫੁੱਲ, ਬਾਕੀ ਇਹਨੂੰ ਕੀਟਨਾਸ਼ਕ ਨਹੀਂ ਕੋਈ ਪੈਂਦਾ, ਸੁੰਡੀ ਨਹੀਂ ਪੈਂਦੀ ਫੁੱਲ ਨੂੰ ਜੀ। ਇਹਦਾ ਅਸੀਂ ਫੁੱਲ ਜਦੋਂ ਇਹ ਪੱਕ ਜਾਂਦਾ ਗਾ ਸੀਡ, ਉਦੋਂ ਅਸੀਂ ਸੀਡ ਤੋੜੀ ਜਾਂਦੇ ਨਾਲ ਨਾਲ, ਫੁੱਲ ਤੋੜ ਕੇ ਅਸੀਂ ਸੀਡ ਰੱਖ ਲੈਂਦੇ ਹਾਂ। ਫਿਰ ਜਿਹੜੇ ਆਪਣੇ ਬਾਈ ਆ ਉੱਥੇ ਗ੍ਰੀਨ ਹਾਰਵੈਸਟਸ ਵਾਲਾ, ਆਪਣਾ ਤਪਿੰਦਰ ਸਿੰਘ ਆ ਬਾਈ, ਉਹ ਫਿਰ ਸਾਡੇ ਤੋਂ ਇੱਥੇ ਸੀਡ ਲੈ ਜਾਂਦੇ ਆ, ਆਪ ਹੀ ਉਹ ਲੈ ਕੇ ਜਾਂਦੇ ਆ, ਸਾਨੂੰ ਜਾਣਾ ਵੀ ਨਹੀਂ ਪੈਂਦਾ। ਜਦੋਂ ਅਸੀਂ ਉਹ ਮਤਲਬ ਲਾਉਣੇ ਵੀ ਹੈ, ਕਾਸ਼ਤ ਕਰਨੀ ਹੈ, ਤੇ ਉਹ ਜੇ ਕਿਸੇ ਫੁੱਲ ਦੀ ਪਨੀਰੀ ਲੱਗਣੀ ਹੈ ਤਾਂ ਉਹ ਪਨੀਰੀ ਭੇਜਦੇ ਆ ਇੱਥੇ, ਆਪ ਡਿਲੀਵਰੀ ਕਰਕੇ ਜਾਂਦੇ ਆ। ਜੇ ਸੀਡ ਲੱਗਣਾ ਤਾਂ ਸੀਡ ਭੇਜ ਕੇ ਆਉਂਦੇ ਆ, ਫਿਰ ਉਹ 1 ਤੋਂ 2 ਜਾਂ 3 ਵਿਜ਼ਿਟਾਂ ਵੀ ਕਰਕੇ ਜਾਂਦੇ, ਤੁਹਾਡੀ ਫਸਲ ਦੇਖ ਕੇ ਜਾਂਦੇ ਵੀ ਕਿੱਦਾਂ ਦੀ ਹੈ, ਕਿੱਦਾਂ ਸਹੀ ਗਰੋਥ ਕਰ ਰਹੀ ਹੈ, ਕੋਈ ਦਿੱਕਤ ਤਾਂ ਨਹੀਂ ਹੈਗੀ ਫਸਲ 'ਚ। ਫਿਰ ਉਹ ਆਪ ਹੀ ਉਹ ਬਾਅਦ 'ਚ ਸੋਰਟਿੰਗ ਕਰਕੇ ਮਸ਼ੀਨ 'ਚ ਪਟਿਆਲੇ, ਅਤੇ ਆਪ ਹੀ ਜਦੋਂ ਉਹਦਾ ਵੇਟ ਹੋ ਜਾਂਦਾ ਵੀ ਕਿੰਨੀ ਕਿੰਨਾ ਭਾਅ ਯੀਲਡ ਨਿਕਲੀ ਆਪਣੇ ਖੇਤ 'ਚੋਂ, ਕੀ ਪੈਦਾਵਾਰ ਨਿਕਲੀ ਹੈ, ਫਿਰ ਉਸ ਹਿਸਾਬ ਨਾਲ ਉਹ ਤੁਹਾਨੂੰ ਪੈਸੇ ਪੇਮੈਂਟ ਪਾ ਦਿੰਦੇ ਆ।
1: ਅਤੇ ਤੁਸੀਂ ਆਪਣੇ ਖੇਤ ਦੇ ਵਿੱਚ ਕਿੰਨੇ ਏਕੜ ਦੇ ਵਿੱਚ ਫੁੱਲਾਂ ਦੀ ਬਿਜਾਈ ਕਰਦੇ ਹੋ?
0: ਅਸੀਂ 2 ਤੋਂ 3 ਕਿੱਲੇ ਫੁੱਲ ਆਏ ਸਰਦੀਆਂ ਸੀਜ਼ਨ 'ਚ ਲਾਉਣੇ ਲਾਉਣੇ ਆ ਜੀ, ਇਸ ਵਾਰ ਵੀ ਅਸੀਂ 3 ਕਿੱਲੇ ਲਾਉਣੇ ਲਾਉਣੇ ਆ।
1: ਅਤੇ ਇਹਦਾ ਇੰਦਰਜੀਤ ਜੀ ਬਿਜਾਈ ਦਾ ਸਮਾਂ ਅਤੇ ਤੜਾਈ ਦਾ ਸਮਾਂ ਕੀ ਰਹਿੰਦਾ ਹੈ?
0: ਇਹ ਜਦੋਂ ਆਪਾਂ ਕਣਕ ਬੀਜ ਦਿੰਦੇ ਆ ਲੋਕੀ ਜੀ, ਉਦੋਂ ਬਾਅਦ ਵੀ ਲਾਉਣੇ ਪੈਂਦੇ ਆ ਇਹ, ਤੇ ਇਹ ਕਣਕ ਨਾਲੋਂ ਕਣਕ ਵੱਢਣ ਤੋਂ ਪਹਿਲਾਂ ਹੀ ਤੁਹਾਡਾ ਵਾਹਣ ਵਿਹਲਾ ਹੋ ਜਾਂਦਾ। ਜਿਵੇਂ ਸਰੋਂ ਵਾਲਾ ਟਾਈਮ ਹੁੰਦਾ, ਸਰੋਂ ਵੱਢੀਆਂ ਜਾਂਦੀਆਂ, ਉਦੋਂ ਇਹ ਫੁੱਲ ਹਾਰਵੈਸਟ ਹੋ ਜਾਂਦੇ।
1: 5 ਕੁ ਮਹੀਨਿਆਂ ਦਾ ਟਰਨਓਵਰ ਹੋ ਜਾਂਦਾ, ਠੀਕ ਹੈ ਜੀ। ਫੁੱਲਾਂ ਵਿੱਚੋਂ ਬੀਜ ਨੂੰ ਵਾਹ ਕਰਨ ਲਈ ਤੁਸੀਂ ਕਿਹੜੇ ਤਰੀਕੇ ਜਾਂ ਮਸ਼ੀਨਾਂ ਦੀ ਵਰਤੋਂ ਕਰਦੇ ਹੋ ਤਾਂ ਜੋ ਨਾਜ਼ੁਕ ਬੀਜ ਟੁੱਟੇ ਨਾ?
0: ਅਸੀਂ ਪਹਿਲਾਂ ਤਾਂ ਸਾਡੇ ਕੋਲ ਜਿਹੜੀ ਲੇਬਰ ਉਹ ਪੱਕੀ ਲੇਬਰ ਆ ਜੀ, ਜਿਹੜੀ ਫੁੱਲ ਆਏ ਸਾਲ ਤੋੜਦੀ ਹੈ ਜਾਂ ਸਾਡੇ ਕੰਮ ਬਾਗ 'ਚ ਵੀ ਕਰਦੀ ਹੈ। ਜੇ ਕੋਈ ਨਵੀਂ ਲੇਬਰ ਲਿਆਉਣੇ ਆ, ਫਿਰ ਉਹਨਾਂ ਨੂੰ ਦੱਸਣਾ ਪੈਂਦਾ ਵੀ ਇੱਦਾਂ ਤੜਾਈ ਕਰਨੀ ਹੈ, ਜਾਂ ਉਹ ਫਿਰ ਉਹ ਸੀਡ ਦਾ ਲੋਸ ਵੀ ਹੁੰਦਾ, ਥੱਲੇ ਡਿੱਗਦਾ ਜਾਂ ਕੁਛ ਵੀ, ਹਨਾ, ਵੀ ਡੈਮੇਜ ਵੀ ਹੋ ਜਾਂਦਾ ਸੀਡ, ਤੇ ਉਹ ਇੱਕੋ ਹੀ ਲੇਬਰ ਆ ਸਾਡੇ ਕੋਲ ਤੋੜਦੇ ਆ ਸੀਡ, ਫਿਰ ਉਹ ਪੱਖੇ ਰਾਹੀਂ ਅਸੀਂ ਉਹਨੂੰ ਸਾਫ਼ ਕਰਦੇ ਆ, ਤੇ ਮਸ਼ੀਨ ਆਖਰੀ ਸਟੈਪ ਤਾਂ ਉਹ ਸਾਫ਼ ਤਾਂ ਉੱਥੇ ਮਸ਼ੀਨ 'ਚ ਜਾ ਕੇ ਹੁੰਦਾ ਗਾ ਕੰਪਨੀ ਕੋਲ, ਉਹ ਸੋਰਟਿੰਗ ਉਹਨਾਂ ਕੋਲ ਸੋਰਟਿੰਗ ਮਸ਼ੀਨ ਹੈਗੀ, ਉਹ ਜਿਸ ਤਰ੍ਹਾਂ ਦਾ ਸੀਡ ਇਨਪੁੱਟ ਕਰ ਦਿੰਦੇ ਆ ਉਦਾਂ ਸੀਡ ਉਹ ਰੱਖਦੀ ਹੈ, ਬਾਕੀ ਸਾਰੇ ਸੀਡ ਬਾਹਰ ਕਰ ਦਿੰਦੀ ਹੈ।
1: ਕਿਸਾਨ ਵੀਰ ਸਭ ਤੋਂ ਪਹਿਲਾਂ ਮੁਨਾਫਾ ਦੇਖਦੇ ਨੇ ਵੀ ਮੁਨਾਫਾ ਕੀ ਰਹਿੰਦਾ ਹੈਗਾ, ਤੁਸੀਂ ਸਾਨੂੰ ਦੱਸੋ ਵੀ ਪ੍ਰਤੀ ਏਕੜ ਇਹਦੇ ਵਿੱਚ ਕਿੰਨਾ ਮੁਨਾਫਾ ਐਂਡ ਤੇ ਰਹਿੰਦਾ ਹੈ ਸਾਰੇ ਖਰਚੇ ਕੱਢ ਕੇ?
0: ਕਈ ਵਰਾਇਟੀਜ਼ ਆ ਜਿਹੜੀ, ਹੁਣ ਕਣਕ ਤਾਂ ਮਿਲ ਲਾ 50-60 ਹਜ਼ਾਰ ਤੱਕ ਹੀ ਪਹੁੰਚਦੀ ਹੈ ਜੀ, ਜੇ ਚੰਗੀ ਕਣਕ ਹੀ 60 ਹਜ਼ਾਰ ਤੱਕ ਪਹੁੰਚੂਗੀ, ਜਿਹੜੀ ਬਹੁਤ ਵਧੀਆ ਝਾੜ ਹੈ। ਇਹ ਖਰਚਾ ਕੱਢ ਕੇ ਜਿਹੜੀਆਂ ਵਰਾਇਟੀਜ਼ ਆ ਵਿੱਚ, ਇਹ ਲੇਬਰ ਦਾ ਖਰਚ ਵੀ ਪੈਂਦਾ ਜ਼ਿਆਦਾਤਰ ਇਹ 'ਤੇ, ਅਤੇ ਲੇਬਰ ਦਾ ਖਰਚਾ ਕੱਢ ਕੇ ਮੈਨੂੰ ਲੱਗਦਾ ਇਹ 1 ਲੱਖ+ ਵੀ ਛੱਡ ਜਾਂਦੀ ਕਈ ਵਾਰੀ ਵਰਾਇਟੀਜ਼ ਜਿਹੜੀਆਂ ਚੰਗੀਆਂ ਵਰਾਇਟੀਆਂ। ਜਿਵੇਂ ਆਪਦੇ ਪੱਕੀ ਮੈਂ ਕਹਿਣਾ ਵੀ ਟਰਾਇਲ ਕਰਨਾ ਚਾਹੀਦਾ ਪਹਿਲਾਂ, ਮੈਂ 1/2 ਕਿੱਲੋ ਸ਼ੁਰੂ ਕੀਤੀਆਂ ਸੀ, 2 ਵਰਾਇਟੀ ਲਾਈਆਂ ਸੀ ਫੁੱਲਾਂ ਦੀਆਂ 2022 'ਚ, ਮੈਂ ਟਰਾਇਲ ਕੀਤਾ ਸੀ ਵੀ ਕਿਹੜੀ ਵਰਾਇਟੀ ਵੱਧ ਫਾਇਦੇਮੰਦ ਦਿੰਦੀ ਹੈ ਮੇਰੇ ਵਾਹਣ ਨੂੰ, ਵੀ ਇਕੱਠੀਆਂ ਨਹੀਂ ਲਾਈਆਂ, ਤੇ ਹੌਲੀ ਹੌਲੀ ਜਦੋਂ ਫਿਰ ਮੈਂ ਵਧਾਉਂਦਾ ਗਿਆ 2 ਤੋਂ 3 ਕਿੱਲੇ ਕਰ।
1: ਤੇ ਇੰਦਰਜੀਤ ਜੀ ਸਾਨੂੰ ਦੱਸੋ ਵੀ ਜਿਹੜੇ ਵੀਰ ਸੀਡ ਪ੍ਰੋਡਕਸ਼ਨ ਵਿੱਚ ਪੈਰ ਧਰਨਾ ਚਾਹੁੰਦੇ ਹਨ, ਉਹਨਾਂ ਨੂੰ ਸ਼ੁਰੂਆਤ ਵਿੱਚ ਕਿੰਨੇ ਰਕਬੇ ਤੋਂ ਤੇ ਕਿਹੜੇ ਸੌਖੇ ਫੁੱਲਾਂ ਦੇ ਬੀਜਾਂ ਤੋਂ ਤਜਰਬਾ ਸ਼ੁਰੂ ਕਰਨਾ ਚਾਹੀਦਾ?
0: ਮੈਂ ਕਹੂੰਗਾ ਬਾਈ 2-3 ਕਨਾਲਾਂ ਤੋਂ ਸ਼ੁਰੂ ਕਰਨ, ਉਹ ਜਿਹੜੇ ਬਾਈਅਰ ਨੇ ਜਿਹੜੀ ਕੰਪਨੀ ਆ ਉਹ ਵੀ ਉਹ ਪਹਿਲਾਂ ਲਵਾਉਂਦੀ ਨਹੀਂ ਵੀ ਤੁਸੀਂ 2 ਕਿੱਲੇ ਜਾਂ 5 ਕਿੱਲੇ ਇਕੱਠੇ ਲਾ ਲਓ, ਕਿਉਂਕਿ ਉਹ ਵੀ ਫਾਰਮਰ ਬਾਰੇ ਸੋਚਦੇ ਵੀ ਜੇ ਕਈ ਵਾਰੀ ਪਹਿਲੀ ਵਾਰੀ ਆਪਾਂ ਨੂੰ ਨਹੀਂ ਮੁਨਾਫਾ ਆਉਂਦਾ, ਰਿਸਕ ਵੱਡਾ ਹੋ ਜਾਂਦਾ ਜਦੋਂ ਆਪਾਂ ਜ਼ਿਆਦਾ ਵਾਹਣ ਵਰਤੋਂ 'ਚ ਲਿਆਉਂਦੇ ਹਾਂ ਫੁੱਲਾਂ ਦੀ ਖੇਤੀ 'ਚ। ਤੇ ਇਹ ਮੈਂ ਕਹੂੰਗਾ 2 ਕਨਾਲਾਂ ਜਾਂ 1/2 ਕਿੱਲੇ ਤੋਂ ਸ਼ੁਰੂ ਕਰਨ, 1/2 ਕਿੱਲੇ 'ਚ 2 ਵਰਾਇਟੀਆਂ ਟੈਸਟ ਕਰਨ ਵੀ ਸਾਡੇ ਵਾਹਣ ਨੂੰ ਕਿਹੜੀ ਵਰਾਇਟੀ ਵਧੀਆ ਮਾਫਕ ਆ ਗਈ, ਫਿਰ ਉਦੋਂ ਬਾਅਦ ਅਗਲੇ ਸਾਲ ਉਹਨੂੰ ਵਧਾਉਣ ਫੇਰ ਹੀ ਕਰਨ। ਤੇ ਇਹ ਵਰਾਇਟੀਜ਼ ਤਾਂ ਇਹ ਬਹੁਤ ਵਰਾਇਟੀਆਂ ਇਹਨਾਂ ਕੋਲੇ, ਮਤਲਬ ਬਾਈਅਰਾਂ ਕੋਲੇ ਵੀ ਅਲੱਗ ਅਲੱਗ ਵਰਾਇਟੀਜ਼ ਆ, ਉਹ ਉਸ ਹਿਸਾਬ ਨਾਲ ਰਿਕਮੈਂਡ ਕਰ ਦਿੰਦੇ ਵੀ ਆਹ ਵਰਾਇਟੀ ਤੁਹਾਡੇ ਵਾਹਣ ਲਈ ਸੂਟੇਬਲ ਰਹੂਗੀ, ਫਿਰ ਉਹੀ ਲਵਾਉਂਦੇ ਆ
1: ਜੀ। ਸਾਨੂੰ

0: ਮੱਛੀ ਵੀ ਛੱਡੀ ਹੋਈ ਹੈਗੀ ਜਿਹੜੀ ਗੋਲਡਨ ਮੱਛੀ ਹੈਗੀ, ਤੇ ਉਹਦੇ ਤੇ ਟ੍ਰਾਇਲ ਚੱਲ ਰਿਹਾ ਸਾਡਾ, ਉਹਨੂੰ 4-5 ਮਹੀਨੇ ਹੋ ਗਏ ਪਾਈ ਨੂੰ। ਤੇ ਉਹ ਕਿਉਂਕਿ ਪਾਣੀ ਤਾਂ ਉਹ ਐਜ਼ ਆ ਰੋਜ਼ ਚੇਂਜ ਹੋ ਹੀ ਜਾਂਦਾ ਰਹਿੰਦਾ, ਦੂਜੇ ਤੀਜੇ ਦਿਨ
1: ਜੀ
0: ਐਜ਼ ਆ ਫ੍ਰੀ ਫ੍ਰੀ ਵਾਂਗੂ ਸਾਨੂੰ ਉਹ ਇੱਕ ਇਨਵੈਸਟਮੈਂਟ ਤਾਂ ਕੋਈ ਬਾਹਲੀ ਭਾਰੀ ਹੈ ਨਹੀਂ, ਤੇ ਵਨ ਟਾਈਮ ਇਨਵੈਸਟਮੈਂਟ ਹੀ ਹੈ ਡਿੱਗ ਤਿਆਰ ਕਰਨ ਵਾਸਤੇ, ਤੇ ਜਿਹੜੀ ਸਾਨੂੰ ਉਹਦੀ ਇਨਕਮ ਆਉਣੀ ਹੈ ਫਿਸ਼ਿੰਗ ਦੀ, ਉਹ ਆਏ 7-8 ਮਹੀਨੇ ਬਾਅਦ ਆ ਜਾਣੀ ਹੈਗੀ ਉਹ
1: ਜੀ।
0: ਤੇ ਜਿਹੜੇ ਫਰੂਟਸ ਆ, ਜਿਵੇਂ ਹੁਣ ਫਰੂਟ ਸਾਡੇ ਕੋਲ ਜਿਵੇਂ ਘਰ ਦੇ ਲਈ ਫਰੂਟ ਸਾਡੇ ਕੋਲ ਅਰਾਊਂਡ 15-20 ਵਰਾਇਟੀਜ਼ ਹੋਣਗੀਆਂ। ਡਰੈਗਨ ਫਰੂਟ ਸਾਡੇ ਕੋਲ ਲੱਗੇ ਹੀ ਲੱਗਿਆ ਬਲਕ ਚ, ਜਿਵੇਂ ਸਾਡੇ ਕੋਲ ਮਸੰਮੀ ਲੱਗੀ ਹੋਈ ਹੈ ਜੀ, ਡੇਜ਼ੀ ਔਰੇਂਜ ਲੱਗਿਆ ਹੋਇਆ, ਗ੍ਰੇਪ ਫਰੂਟ ਲੱਗਿਆ ਹੋਇਆ, ਲੀਚੀ ਹੈ, ਚੀਕੂ ਹੈ, ਗ੍ਰੀਨ ਐਪਲ ਵੀ ਆ, ਆਪਣੇ ਹੋ ਜਾਂਦਾ ਬਹੁਤ ਵਧੀਆ ਹੁੰਦਾ ਗਾ। ਸਾਡੇ ਕੋਲ ਟ੍ਰਾਇਲ ਚੱਲ ਰਿਹਾ ਛੋਟੀ ਇਲਾਇਚੀ ਦਾ, ਵੱਡੀ ਇਲਾਇਚੀ ਦਾ, ਐਵੋਕਾਡੋ ਦਾ, ਚੰਦਨ ਦੇ ਤੁਹਾਨੂੰ ਮੈਂ ਦਿਖਾਇਆ ਦਰਖਤ ਵੀ 4 ਸਾਲਾਂ ਦੇ ਹੋ ਗਏ, ਬਹੁਤ ਵਧੀਆ ਗਰੋਥ ਕਰ ਰਹੇ ਨੇ।
1: ਤੇ ਤੁਸੀਂ ਸਾਡੇ ਸਰੋਤਿਆਂ ਨੂੰ ਜੋ ਰਵਾਇਤੀ ਫਸਲਾਂ ਦੇ ਚੱਕਰ ਵਿੱਚ ਫਸੇ ਹੋਏ ਨੇ ਤੇ ਕੁਛ ਨਵਾਂ ਨਹੀਂ ਟਰਾਈ ਕਰ ਰਹੇ, ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
0: ਵੈਸੇ ਤਾਂ ਕਿਸਾਨ ਸਾਡੇ ਪਿੰਡ ਦੇ ਤਾਂ ਆਪਦੇ ਘਰੇ ਵਰਤੋਂ ਲਈ ਸਬਜ਼ੀਆਂ ਲਾਉਂਦੇ ਨੇ ਜੋ ਮੈਂ ਦੇਖਿਆ, ਪਰ ਕਈ ਪਿੰਡਾਂ 'ਚ ਮੈਂ ਦੇਖਿਆ ਵੀ ਉਹ ਵੀ ਜਿਹੜੇ ਕਿਸਾਨ ਨੇ ਆਪਦੇ ਕੋਲ 10 ਕਿੱਲੇ ਜਾਂ 20 ਕਿੱਲੇ ਖੇਤੀ ਕਰ ਰਹੇ ਨੇ ਉਹ ਪੱਕੀ ਫਸਲ ਦੀਆਂ, ਜਿਵੇਂ ਕਣਕ ਝੋਨਾ ਕਰ ਰਹੇ ਨੇ, ਪਰ ਉਹਨਾਂ ਨੇ ਕਨਾਲ ਥਾਂ ਦਾ ਜਾਂ ਅੱਧੀ ਕਨਾਲ ਥਾਂ ਦਾ, ਮਰਲੇ 2 ਮਰਲੇ ਥਾਂ ਵੀ ਨਹੀਂ ਰੱਖਿਆ ਹੋਇਆ ਸਬਜ਼ੀ ਉਗਾਉਣ ਵਾਸਤੇ। ਆਪ ਉਹ ਇੰਨੀ ਫਸਲ ਦੀ ਪੈਦਾਵਾਰ ਕਰ ਰਿਹਾ ਕਿਸਾਨ, ਤੇ ਬਾਹਰ ਜਾ ਕੇ ਉਹ ਜਿਹੜੀ ਰੇਹ ਸਪਰੇਅ ਵਾਲੀ ਸਬਜ਼ੀ ਮੁੱਲ ਲੈ ਰਿਹਾ ਹੈਗਾ। ਮੈਂ ਚਾਹੂੰਗਾ ਵੀ ਇਹ ਕਿਸਾਨ ਨੂੰ ਆਪਦੇ ਖੇਤ ਲਈ ਜਿਹੜੀ ਆਪ ਰੋਜ਼ ਦੀ ਲੋੜ ਦੀ ਵਰਤੋਂ ਚੀਜ਼ ਹੈ, ਜਿਵੇਂ ਕਹਿ ਲਓ ਗੁੜ ਹੋ ਗਿਆ ਜਾਂ ਆਪਣੇ ਸਪਾਈਸਿਸ ਹੋ ਗਏ ਜਿਵੇਂ ਕੋਈ ਹਲਦੀ ਹੋ ਗਈ ਜਾਂ ਜੀਰਾ ਅਜਵਾਇਣ ਹੋ ਗਈ, ਇਹ ਸਾਰੀਆਂ ਥੋੜੀ ਥੋੜੀ ਚੀਜ਼ਾਂ ਦਾ ਟ੍ਰਾਇਲ ਕਰਕੇ ਆਪਦੇ ਲਈ ਤਾਂ ਯੂਜ਼ ਕਰ ਮਤਲਬ ਉਗਾਉਣੀਆਂ ਚਾਹੀਦੀਆਂ ਚਾਹੀਦੀਆਂ, ਜਿਹਦੇ ਨਾਲ ਆਪਣੀ ਸਿਹਤ ਵੀ ਪੂਰੀ ਪ੍ਰਫੁੱਲਤ ਰਹੂਗੀ ਤੇ ਆਪਾਂ ਬਿਮਾਰੀਆਂ ਤੋਂ ਵੀ ਬਚੇ ਰਹਾਂਗੇ।
1: ਤੁਸੀਂ ਅੱਜ ਕਿਸਾਨ ਵੀਰਾਂ ਦੇ ਨਾਲ ਬਹੁਮੁੱਲੀ ਜਾਣਕਾਰੀ ਸਾਂਝੀ ਕੀਤੀ ਤੇ ਉਮੀਦ ਹੈ ਸਾਨੂੰ ਕਿ ਸਾਡੇ ਕਿਸਾਨ ਵੀਰ ਵੀ ਇਹੋ ਜਿਹੇ ਰਾਹ ਤੇ ਪੈ ਕੇ ਸਾਡੇ ਪੰਜਾਬ ਨੂੰ ਖੁਸ਼ਹਾਲ ਤੇ ਉੱਨਤ ਬਣਾਉਣਗੇ ਤੇ ਰਵਾਇਤੀ ਫਸਲੀ ਚੱਕਰ ਤੋਂ ਹਟ ਕੇ ਕੁਛ ਨਵੇਂ ਤਜਰਬੇ ਕਰਨੇ ਸ਼ੁਰੂ ਕਰਨਗੇ। ਧੰਨਵਾਦ ਇੰਦਰਜੀਤ ਜੀ,
0: ਬਹੁਤ ਬਹੁਤ ਧੰਨਵਾਦ ਮਨਦੀਪ ਭਾਈ ਜੀ ਤੁਹਾਡਾ।
1: ਤੇ ਇਹ
2: ਸੋ ਕਿਸਾਨ ਵੀਰੋ ਤੇ ਭੈਣੋ, ਹੁਣੇ ਤੁਸੀਂ ਸੁਣ ਰਹੇ ਸੀ ਨਵੇਕਲੀ ਖੇਤੀ ਵੱਧ ਮੁਨਾਫਾ, ਕਿਸਾਨ ਇੰਦਰਜੀਤ ਸਿੰਘ ਪਿੰਡ ਪੂਲੀ ਨਾਲ ਖੇਤਾਂ ਤੋਂ ਸਿੱਧੀ ਗੱਲਬਾਤ, ਜਿਸ ਵਿੱਚ ਉਹਨਾਂ ਨੇ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਤੇ ਮੁਲਾਕਾਤੀ ਸਨ ਮਨਦੀਪ ਕੋਟਲੀ। ਤੇ ਆਓ ਹੁਣ ਜਾਣਦੇ ਹਾਂ ਮੌਸਮ ਦਾ ਹਾਲ। ਭਾਰਤ ਮੌਸਮ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਮੌਸਮ ਦੀ ਜਾਣਕਾਰੀ ਅਨੁਸਾਰ ਅੱਜ 3 ਸਤੰਬਰ ਨੂੰ ਇਲਾਕੇ ਵਿੱਚ ਮੌਸਮ ਮੁੱਖ ਤੌਰ ਤੇ ਗਰਮ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਸੀ ਤੇ ਨਾਲ ਹੀ ਬਾਰਿਸ਼ ਅਤੇ ਬੱਦਲਬਾਈ ਦੀ ਵੀ ਸੰਭਾਵਨਾ ਸੀ। ਅੱਜ ਵੱਧ ਤੋਂ ਵੱਧ ਤਾਪਮਾਨ 35-36 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26-27 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ ਦੀ ਮਾਤਰਾ ਵਧੇਰੇ ਸਵੇਰੇ ਵੱਧ ਅਤੇ ਦੁਪਹਿਰ ਤੋਂ ਬਾਅਦ ਘੱਟ ਰਹਿਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ 30-80% ਬਣੇ ਰਹਿਣ ਦੀ ਸੰਭਾਵਨਾ ਹੈ ਤੇ ਹਵਾ ਦੀ ਗਤੀ ਲਗਭਗ 8-14 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਮੌਸਮ ਸੰਬੰਧੀ ਚੇਤਾਵਨੀ ਤੇ ਨਾਲ ਹੀ ਸਲਾਹ ਵੀ। ਆਉਣ ਵਾਲੇ ਦਿਨਾਂ ਵਿੱਚ ਆਮ ਤੌਰ ਤੇ ਤਾਂ ਮੌਸਮ ਹੈ ਜਿਹੜਾ ਉਹ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਪਰ ਹਲਕੀ ਬੱਦਲਵਾਈ ਅਤੇ ਬਾਰਿਸ਼ ਵੀ ਹੋ ਸਕਦੀ ਹੈ। ਮੌਸਮੀ ਚੇਤਾਵਨੀ ਅਤੇ ਕਿਸਾਨੀ ਉੱਤੇ ਸੰਭਾਵਿਤ ਪ੍ਰਭਾਵ ਅਤੇ ਸਪਸ਼ਟ ਸੰਬੰਧਿਤ ਐਗਰੋਮੈਂਟ ਸਲਾਹ ਤੇ ਨਾਲ ਹੀ SMS ਵੱਲੋਂ ਵੀ ਸਲਾਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਜਿਹੜਾ ਹੈ ਉਹ ਜਦੋਂ ਖੁਸ਼ਕ ਹੋਵੇਗਾ, ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫਸਲਾਂ ਨੂੰ ਲੋੜ ਅਨੁਸਾਰ ਪਾਣੀ ਹੈ ਜਿਹੜਾ ਉਹ ਦਿੰਦੇ ਰਹਿਣ। ਤੇ ਆਓ ਹੁਣ ਜਾਣ ਲੈਂਦੇ ਹਾਂ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ 4 ਸਤੰਬਰ ਨੂੰ ਵੱਧ ਤੋਂ ਵੱਧ ਤਾਪਮਾਨ 35-36 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26-27 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ 30-80% ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਹਵਾ ਦੀ ਗਤੀ 8-14 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਸੋ ਇਹ ਸੀ ਮੌਸਮ ਦਾ ਹਾਲ ਤੇ ਇਸੇ ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸਨ ਬਲਜੀਤ ਸ਼ਰਮਾ ਤੇ ਹੁਣ ਮੈਨੂੰ ਵੀਰਪਾਲ ਕੌਰ ਨੂੰ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ ਤੇ ਹੋਰ ਨਵੀਂ ਜਾਣਕਾਰੀ ਲਈ ਸੁਣਦੇ ਰਹੋ ਪ੍ਰੋਗਰਾਮ ਕਿਸਾਨ ਵਾਣੀ। ਧੰਨਵਾਦ। ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਮਿਲੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ, ਵਿਸ਼ਾ ਸੀ ਨਿਵੇਕਲੀ ਖੇਤੀ ਵੱਧ ਮੁਨਾਫਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਕੜੀ ਮੁਤਾਬਿਕ ਸ਼ਾਮ ਦੇ 5:32 ਹੋ ਰਹੇ ਨੇ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ।

0: नमस्कार श्रोतियों, आकाशवाणी FM बठिंडा दे अज दे प्रोग्राम गल्लां चो गल दे तहत सिलसिला रहेगा हैलो डॉक्टर। ते अज कुछ जरूरी मेडिकल टेस्टा संबंधी जानकारी अते सावधानी लेके आ रहे ने डॉक्टर जगरूप सिंह, जो कि सिविल अस्पताल बठिंडा विखे अपनी सेवावां निभा रहे ने। ते श्रोतियों थानू दस दईए, इह प्रोग्राम तुसी पहला भी सुन चुके हो। ते मुलाकाती रहेंगे मनदीप रजौरा।
1: ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਵਿੱਚ ਤੁਹਾਡਾ। ਮੈਂ ਹਾਂ ਮਨਦੀਪ ਰਜੌਰਾ। ਅੱਜ ਤੁਸੀਂ ਸਾਡਾ ਹਫ਼ਤਾਵਾਰੀ ਸਿਲਸਿਲਾ ਸੁਣੋਗੇ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਵਿਸ਼ਾ ਲੈ ਕੇ ਹਾਜ਼ਰ ਹੁੰਦੇ ਹਾਂ, ਅਤੇ ਮਾਹਰ ਡਾਕਟਰ ਵੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਹੁੰਦੇ ਨੇ, ਜੋ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ ਅਤੇ ਸਾਨੂੰ ਦੱਸਦੇ ਨੇ ਕਿਵੇਂ ਅਸੀਂ ਕਿਸੇ ਇੱਕ ਬਿਮਾਰੀ ਤੋਂ ਛੁਟਕਾਰਾ ਜਿਹੜਾ ਹੈ ਉਹ ਪਾ ਸਕਦੇ ਹਾਂ, ਕਿਵੇਂ ਸਿਹਤ ਸੰਭਾਲ ਸਕਦੇ ਹਾਂ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੀ ਜੇਬ ਦਾ ਵੀ ਖਿਆਲ ਰੱਖਣ ਵਾਲਾ ਵਿਸ਼ਾ ਜਿਹੜਾ ਹੈ ਉਹ ਲੈ ਕੇ ਬੈਠੇ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਵਿਸ਼ਾ ਹੈ ਮਨੁੱਖੀ ਬਿਮਾਰੀਆਂ ਅਤੇ ਉਹਨਾਂ ਨਾਲ ਸੰਬੰਧਿਤ ਵੱਖ ਵੱਖ ਮੈਡੀਕਲ ਟੈਸਟ, ਜੋ ਕਿ ਬਹੁਤ ਮਹਿੰਗੇ ਵੀ ਹੁੰਦੇ ਨੇ ਬੜੀ ਵਾਰੀ, ਅਤੇ ਮਰੀਜ਼ ਨੂੰ ਜਦੋਂ ਕੋਈ ਤਕਲੀਫ ਹੁੰਦੀ ਹੈ ਤਾਂ ਕਈ ਵਾਰ ਉਹ ਇਸ ਗੱਲੋਂ ਚੱਲ ਜਾਂਦਾ ਹੈ ਜਾਂ ਇਸ ਗੱਲ ਕਰਕੇ ਹੀ ਉਹ ਆਪਣੀ ਤਕਲੀਫ ਅਣਦੇਖਿਆ ਕਰਦਾ ਰਹਿੰਦਾ ਹੈ ਕਿ ਜੇ ਡਾਕਟਰ ਕੋਲ ਜਾਵਾਂਗੇ ਤਾਂ ਉਹ ਬਹੁਤ ਸਾਰੇ ਮੈਡੀਕਲ ਟੈਸਟ ਜਿਹੜੇ ਆ ਉਹ ਲਿਖ ਦੇਣਗੇ ਅਤੇ ਸਾਡੀ ਜੇਬ ਦੇ ਉੱਤੇ ਭਾਰ ਪਵੇਗਾ। ਅੱਜ ਸਾਨੂੰ ਇਸ ਸਾਰੇ ਕਾਸੇ ਅਤੇ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇਣ ਲਈ ਮਾਹਰ ਡਾਕਟਰ ਜਗਰੂਪ ਸਿੰਘ ਜੀ ਸਿਵਲ ਹਸਪਤਾਲ ਬਠਿੰਡਾ ਤੋਂ ਸਾਡੇ ਵਿੱਚ ਮੌਜੂਦ ਨੇ। ਡਾਕਟਰ ਸਾਹਿਬ MD ਮੈਡੀਸਿਨ ਨੇ। ਡਾਕਟਰ ਸਾਹਿਬ, ਤੁਹਾਡਾ ਅੱਜ ਦੇ ਇਸ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ।
2: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਰਾਂ ਮੇਰੀ ਸਤਿ ਸ਼੍ਰੀ ਅਕਾਲ।
1: ਟੈਸਟ ਜਿਹੜੇ ਆ ਮੈਡੀਕਲ ਟੈਸਟ, ਡਾਕਟਰ ਇੱਕ ਮਰੀਜ਼ ਨੂੰ ਕਿਉਂ ਲਿਖਦਾ ਹੈ, ਕੀ ਕਾਰਨ ਹੈ, ਇਹਨਾਂ ਦੀ ਇੰਪੋਰਟੈਂਸ ਕੀ ਹੈ, ਮਹੱਤਤਾ ਕੀ ਹੈ ਟੈਸਟਾਂ ਦੀ?
2: ਦੇਖੋ ਜੀ, ਟੈਸਟਾਂ ਨਾਲ ਜੁੜਿਆ ਹੋਇਆ ਜਿਹੜਾ ਇਹ ਮਸਲਾ ਹੈ ਕਾਫੀ ਗੰਭੀਰ ਆ, ਅਤੇ ਬੜੇ ਧਿਆਨ ਨਾਲ ਇਹਨੂੰ ਸੁਣਨ ਦੀ ਲੋੜ ਹੈ, ਖਾਸ ਕਰਕੇ ਉਹਨਾਂ ਮਰੀਜ਼ਾਂ ਨੂੰ ਜਿਨ੍ਹਾਂ ਦਾ ਇਹ ਸੁਭਾਅ ਬਣਿਆ ਹੁੰਦਾ ਕਿ ਜਿਹਨਾਂ ਨੂੰ ਐਂ ਲੱਗਦਾ ਕਿ ਅਸੀਂ ਡਾਕਟਰ ਜਾਵਾਂਗੇ ਹਸਪਤਾਲ 'ਚ ਤਾਂ ਉੱਥੇ ਬਹੁਤ ਭੀੜ ਹੋਊਗੀ ਅਤੇ ਟੈਸਟਾਂ ਦੇ ਉੱਤੇ ਸਾਨੂੰ ਆਲਰੇਡੀ ਬਹੁਤ ਸਮਾਂ ਲੱਗੂਗਾ, ਤਾਂ ਉਹਨਾਂ ਨੂੰ ਐਂ ਲੱਗਦਾ ਕਿ ਅਸੀਂ ਪਹਿਲਾਂ ਹੀ ਟੈਸਟ ਕਰਾ ਕੇ ਚਲੇ ਜਾਈਏ ਅਤੇ ਆਪਣਾ ਉਹ ਸਮਾਂ ਬਚਾ ਲਈਏ ਤਾਂ ਕਿ ਡਾਕਟਰ ਦਵਾ ਦਵਾ ਉਹਨਾਂ ਟੈਸਟਾਂ ਨੂੰ ਦੇਖੇ ਅਤੇ ਸਾਨੂੰ ਦਵਾਈ ਲਿਖ ਕੇ ਦੇ।
1: ਬਿਲਕੁਲ।
2: ਪਰ ਅਸਲ ਦੇ ਵਿੱਚ ਜਿਹੜੇ ਟੈਸਟ ਹੁੰਦੇ ਨੇ, ਟੈਸਟਾਂ ਦਾ ਇੱਕ ਵਿਗਿਆਨਕ ਆਧਾਰ ਹੈ। ਟੈਸਟ ਇਸ ਕਰਕੇ ਕਰਾਏ ਜਾਂਦੇ ਨੇ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਕੈਮੀਕਲ ਤਬਦੀਲੀਆਂ ਲੈ ਕੇ ਆਉਂਦੀਆਂ ਨੇ, ਬਹੁਤ ਸਾਰੇ ਰਸਾਇਣ ਦਾ ਵਾਧਾ ਘਾਟਾ ਹੋ ਜਾਂਦਾ ਬਿਮਾਰੀਆਂ ਕਰਕੇ, ਜਿਸ ਕਰਕੇ ਕੀ ਹੁੰਦਾ ਕਿ ਅਸੀਂ ਉਹ ਕੈਮੀਕਲ ਚੇਂਜ ਨੂੰ ਫੜਨਾ ਚਾਹੁੰਦੇ ਹੁੰਦੇ ਹਾਂ।
1: ਅੱਛਾ ਜੀ।
2: ਇਸ ਕਰਕੇ ਟੈਸਟ ਕਰਾਏ ਜਾਂਦੇ ਨੇ
1: ਜੀ।
2: ਦੂਸਰੀ ਗੱਲ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਕੰਟਰੋਲ ਅਤੇ ਉਹਦੀ ਨਿਗਾਹ ਰੱਖਣ ਵਾਸਤੇ ਵੀ ਟੈਸਟ ਕਰਾਏ ਜਾਂਦੇ ਨੇ, ਖਾਸ ਕਰਕੇ ਜਿਵੇਂ ਸ਼ੂਗਰ ਹੈ, ਅਸੀਂ ਵਾਰ ਵਾਰ ਟੈਸਟ ਕਰਾਉਂਦੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਸਾਡੀ ਜਿਹੜੀ ਦਵਾਈ ਹੈ ਉਹ ਦਵਾਈ ਨਾਲ ਸ਼ੂਗਰ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਕੰਟਰੋਲ ਹੋ ਰਹੀ ਹੈ, ਨਹੀਂ ਕੰਟਰੋਲ ਹੋ ਰਹੀ। ਬਹੁਤੇ ਕੇਸਾਂ ਦੇ ਵਿੱਚ ਟੈਸਟ ਇਸ ਲਈ ਕੀਤੇ ਜਾਂਦੇ ਨੇ ਕਿ ਕੁਛ ਬਿਮਾਰੀਆਂ ਨੂੰ ਅਸੀਂ

0: ਜਲਦੀ ਫੜ ਕੇ ਉਹਨਾਂ ਦੇ ਨੁਕਸਾਨ ਨੂੰ ਘਟਾਉਣਾ ਚਾਹੁੰਦੇ ਹਾਂ
1: ਜੀ,
0: ਜਿਹਦੇ ਜਿਵੇਂ ਕਿ ਕੈਂਸਰ ਸ਼ਾਮਿਲ ਹੈ, ਸ਼ੂਗਰ ਵੀ ਆਪਾਂ ਜਿਵੇਂ ਹੁਣ ਗੱਲ ਕਰੀ ਹੈ, ਤਾਂ ਇਹਨਾਂ ਬਿਮਾਰੀਆਂ ਨੂੰ ਜਲਦੀ ਫੜਨ ਦੇ ਲਈ, ਬਿਮਾਰੀਆਂ ਦੇ ਉੱਤੇ ਨਿਗਾਹ ਰੱਖਣ ਦੇ ਲਈ ਅਤੇ ਆਪਣੀ ਦਵਾਈ ਦਾ ਰਿਸਪੋਂਸ ਚੈੱਕ ਕਰਨ ਦੇ ਲਈ ਆਮ ਤੌਰ 'ਤੇ ਟੈਸਟ ਕੀਤੇ ਜਾਂਦੇ ਨੇ। ਟੈਸਟ ਬੇਸਿਕਲੀ ਡਾਕਟਰਾਂ ਵਾਸਤੇ ਹੁੰਦੇ ਨੇ ਜ਼ਿਆਦਾ ਤੌਰ 'ਤੇ, ਕਹੀਏ ਤਾਂ ਆਪਾਂ, ਕਿਉਂਕਿ ਡਾਕਟਰ ਨੇ ਤੁਹਾਨੂੰ ਚੈੱਕ ਕਰਨ ਤੋਂ ਬਾਅਦ ਉਹ ਟੈਸਟ ਲਿਖੇ ਹੁੰਦੇ ਨੇ ਤਾਂ ਕਿ ਉਹ ਆਪਣੀ ਜਿਹੜੀਆਂ ਚੈਕਿੰਗ ਦੇ ਦੌਰਾਨ ਉਹਨੂੰ ਜੋ ਲੱਗਦੀਆਂ ਫਾਈਂਡਿੰਗ, ਉਹਨੂੰ ਲੱਗਦਾ ਕਿ ਆਹ ਬਿਮਾਰੀ ਹੋ ਸਕਦੀ ਹੈ ਤਾਂ ਉਹਨੂੰ ਕਨਫਰਮ ਕਰਨ ਵਾਸਤੇ ਹੁੰਦੇ ਆ। ਸਪੋਜ਼ ਡਾਕਟਰ ਨੂੰ ਚੈੱਕ ਕਰਨ ਨੂੰ ਲੱਗਿਆ ਕਿ ਇਹਨੂੰ ਟੀਬੀ ਹੋ ਸਕਦੀ ਹੈ, ਤਾਂ ਉਹ ਕਨਫਰਮ ਕਰਨ ਵਾਸਤੇ ਕਿ ਮੈਂ ਇਹਨੂੰ ਟੀਬੀ ਦੀ ਦਵਾਈ ਕਿਤੇ ਫਾਲਤੂ ਨਾ ਪਾ ਬੈਠਾ, ਤਾਂ ਉਹਦੀ ਬਲਗਮ ਚੈੱਕ ਕਰਾਏਗਾ,
1: ਠੀਕ ਹੈ,
0: ਜਾਂ ਉਹਦਾ ਐਕਸਰੇ ਕਰਾਏਗਾ, ਠੀਕ ਹੈ। ਜੇ ਉਹਨੂੰ ਲੱਗਦਾ ਆਪਦੀ ਰਿਪੋਰਟ ਦੇ ਵਿੱਚ ਹੀ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਹੈਗੀ ਹੈ, ਤਾਂ ਉਹ ਨਹੀਂ ਕਰਾਏਗਾ,
1: ਠੀਕ ਹੈ।
0: ਤਾਂ ਡਾਕਟਰਾਂ ਦੁਆਰਾ ਜਿਹੜੇ ਲਿਖੇ ਜਾਂਦੇ ਟੈਸਟ ਨੇ, ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜਦੋਂ ਜਾਂਚ ਪੜਤਾਲ ਬਾਅਦ ਲਿਖੇ ਜਾਂਦੇ ਨੇ, ਉਹਨਾਂ ਟੈਸਟਾਂ ਦੀ ਹੀ ਜ਼ਿਆਦਾ ਮਹੱਤਤਾ ਬਣਦੀ ਹੈ,
1: ਠੀਕ ਹੈ ਜੀ। ਡਾਕਟਰ ਸਾਹਿਬ,

0: ਲਿਖੇ ਜਾਂਦੇ ਟੈਸਟ ਨੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜਦੋਂ ਜਾਂਚ ਪੜਤਾਲ ਬਾਅਦ ਲਿਖੇ ਜਾਂਦੇ ਨੇ ਉਹਨਾਂ ਟੈਸਟਾਂ ਦੀ ਹੀ ਜ਼ਿਆਦਾ ਮਹੱਤਤਾ ਬਣਦੀ ਹੈ।
1: ਠੀਕ ਹੈ ਜੀ ਡਾਕਟਰ ਸਾਹਿਬ, ਟੈਸਟ ਜਿਹੜੇ ਹੈ ਉਹ ਡਾਕਟਰ ਸਾਨੂੰ ਵਾਰ ਵਾਰ ਕਰਾਉਣ ਨੂੰ ਵੀ ਕਹਿੰਦੇ ਹੈ, ਆਮ ਤੌਰ 'ਤੇ ਟੈਸਟਾਂ ਦੇ ਵਿੱਚ ਵਕਫਾ ਜਿਹੜਾ ਹੈ ਉਹ ਕਿੰਨਾ ਕੁ ਹੋਣਾ ਚਾਹੀਦਾ, ਕਿਹੜੇ ਤਰ੍ਹਾਂ ਦੇ ਟੈਸਟ 'ਚ ਕਿਸ ਤਰ੍ਹਾਂ ਦਾ ਵਕਫਾ, ਕਿੰਨਾ ਵਕਫਾ ਹੋਣਾ ਚਾਹੀਦਾ, ਫ੍ਰੀਕੁਐਂਸੀ ਕੀ ਹੋਵੇ ਟੈਸਟਾਂ ਦੀ? ਜਿਵੇਂ ਮੰਨ ਲਓ ਸ਼ੂਗਰ ਦਾ ਮਰੀਜ਼ ਹੈ, ਉਹ ਤਾਂ ਕਈ ਵਾਰ ਜਿਹੜਾ ਘਰੇ ਉਹ ਕਰਦੇ ਆ ਟੈਸਟ ਸ਼ੂਗਰ ਦੇ ਮਰੀਜ਼, ਉਹ ਤਾਂ ਆਪ ਵੀ ਕਰੀ ਜਾਂਦੇ ਆ, ਡੇਲੀ ਵੀ ਕਰਦੇ ਆ, ਕੀ ਵਕਫਾ ਹੋਣਾ ਚਾਹੀਦਾ?
0: ਬਿਮਾਰੀ ਦੇ ਹਿਸਾਬ ਨਾਲ ਹੁੰਦਾ ਇਹ ਸਿਸਟਮ। ਜੇ ਆਪਾਂ ਸ਼ੂਗਰ ਦੀ ਗੱਲ ਕਰੀਏ ਮੋਟੇ ਤੌਰ 'ਤੇ, ਸ਼ੂਗਰ ਦੀਆਂ ਰੀਡਿੰਗਾਂ ਸਵੇਰੇ ਰੋਟੀ ਖਾ ਕੇ ਵੀ ਬਦਲੇਗੀ, ਦੁਪਹਿਰ ਦੀ ਰੋਟੀ ਖਾ ਕੇ ਵੀ ਬਦਲੇਗੀ, ਸ਼ਾਮ ਦੀ ਰੋਟੀ ਖਾ ਕੇ ਵੀ ਬਦਲੇਗੀ। ਸਾਡਾ ਜੋ ਟਾਰਗੇਟ ਸ਼ੂਗਰ ਕੰਟਰੋਲ ਦਾ ਟਾਰਗੇਟ ਹੁੰਦਾ ਹੈ ਉਹ ਇਹ ਹੈ ਕਿ 24 ਘੰਟੇ ਸਾਡੀ ਜਿਹੜੀ ਸ਼ੂਗਰ ਆ ਉਹ ਕੰਟਰੋਲ 'ਚ ਰਹੇ, ਚਾਹੇ ਸਵੇਰ ਦੀ ਰੋਟੀ ਖਾਈਏ, ਦੁਪਹਿਰੇ ਖਾਈਏ, ਚਾਹੇ ਸ਼ਾਮ ਨੂੰ ਖਾਈਏ। ਤਾਂ ਅਸੀਂ ਇਹਨੂੰ ਦੋ ਤਰੀਕਿਆਂ ਨਾਲ ਸ਼ੂਗਰ ਨੂੰ ਦੇ ਕੰਟਰੋਲ ਨੂੰ ਚੈੱਕ ਕਰ ਸਕਦੇ ਹਾਂ। ਪਹਿਲਾਂ ਤਾਂ ਇਹ ਵੀ ਆਪਾਂ 3 ਟਾਈਮ ਹੀ ਟੈਸਟ ਕਰਾ ਲਈਏ,
1: ਠੀਕ ਹੈ ਜੀ।
0: ਦੂਸਰੀ ਗੱਲ ਇਹ ਹੈ ਵੀ ਜੇ ਆਪਾਂ 3 ਟਾਈਮ, ਕਿਉਂਕਿ ਬਹੁਤੀਆਂ ਚੀਜ਼ਾਂ ਇਹ ਜ਼ਿਆਦਾ ਮਹਿੰਗੀਆਂ ਹੋ ਜਾਂਦੀਆਂ ਨੇ, ਸ਼ੂਗਰ ਦੀ ਸਟ੍ਰਿਪ ਯੂਜ਼ ਕਰਨੀ, ਚਾਹੇ ਬੰਦਾ ਘਰੇ ਵੀ ਯੂਜ਼ ਕਰਦਾ ਹੈ, ਤਾਂ ਵੀ ਕੋਸਟਲੀ ਪੈਂਦੀ ਹੈ। ਤਾਂ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਕਦੇ ਸਵੇਰ ਦਾ ਸ਼ੂਗਰ ਟੈਸਟ ਕਰ ਲਓ, 2-4 ਦਿਨਾਂ ਬਾਅਦ ਦੁਪਹਿਰ ਦਾ ਕਰ ਲਓ, ਫਿਰ 2-4 ਦਿਨਾਂ ਬਾਅਦ ਰਾਤ ਦਾ ਕਰ ਲਓ, ਤਾਂ ਕਿ ਤੁਹਾਨੂੰ ਆਈਡੀਆ ਲੱਗ ਜਾਏ ਕਿ ਮੇਰੀ ਸ਼ੂਗਰ ਓਵਰਆਲ ਕੰਟਰੋਲ ਹੈ। ਜੇ ਕਿਸੇ ਬੰਦੇ ਦੀ ਸ਼ੂਗਰ ਵੈਸੇ ਹੀ ਕੰਟਰੋਲ ਚੱਲ ਰਹੀ ਹੈ ਤਾਂ ਉਹ ਆਪਣਾ ਵਕਫਾ ਵਧਾ ਸਕਦਾ ਹੈ,
1: ਠੀਕ
0: ਹੈ, ਜ਼ਰੂਰੀ ਨਹੀਂ ਉਹਨੇ ਰੋਜ਼ ਕਰਨਾ ਹੈ। ਬਾਕੀ ਟੈਸਟ ਕਈ ਵਾਰੀ ਜਿਵੇਂ ਸ਼ੂਗਰ ਦੀ ਕੋਈ ਦਵਾਈ ਚੱਲਦੀ ਹੈ, ਇਨਸੂਲਿਨ ਚੱਲਦੀ ਹੈ, ਲਗਾ ਇੱਕਦਮ ਅਚਾਨਕ ਘੱਟ ਵੀ ਸਕਦੀ ਹੈ ਸ਼ੂਗਰ,
1: ਠੀਕ ਹੈ,
0: ਤਾਂ ਉਸ ਟਾਈਮ 'ਤੇ ਐਮਰਜੈਂਸੀ 'ਚ ਵੀ ਕਰਨੀ ਪੈ ਸਕਦੀ ਹੈ। ਇਸ ਕਰਕੇ ਪੱਕਾ ਤਾਂ ਨਹੀਂ ਕਹਿ ਸਕਦੇ ਆਪਾਂ ਵੀ ਕਿਵੇਂ ਕਰਨੇ ਚਾਹੀਦੇ ਆ, ਪਰ ਜਿਵੇਂ ਕੁਛ ਟੈਸਟ ਨੇ ਜਿਵੇਂ HbA1c ਹੈ ਸ਼ੂਗਰ ਦਾ ਟੈਸਟ ਹੁੰਦਾ, ਉਹ 3 ਮਹੀਨੇ ਦੀ ਐਵਰੇਜ ਸ਼ੂਗਰ ਨੂੰ ਦੱਸਦਾ, ਇਹਦਾ ਮਤਲਬ ਉਹ 3 ਮਹੀਨੇ ਬਾਅਦ ਰਿਪੀਟ ਕਰਾਇਆ ਜਾ ਸਕਦਾ। ਬਾਕੀ ਇਹ ਸਕਰੀਨਿੰਗ ਦੇ ਪ੍ਰੋਟੋਕਾਲ ਨੇ, ਸਕਰੀਨਿੰਗ ਇਨ ਦਾ ਸੈਂਸ ਕਿ ਅਸੀਂ ਕੁਛ ਬਿਮਾਰੀਆਂ ਨੂੰ ਲੱਭਣ ਵਾਸਤੇ ਬੰਦਿਆਂ ਦੀ ਜਾਂਚ ਕਰਦੇ ਹਾਂ ਮੋਟੇ ਤੌਰ ਤੇ, ਵੀ ਭਾਈ ਇਹਦੇ 'ਚ ਸਾਨੂੰ ਡਰ ਲੱਗਦਾ ਕਿ ਬਿਮਾਰੀ ਇਹਨੂੰ ਆ ਸਕਦੀ ਹੈ, ਹੈ ਨਾ। ਜਿਵੇਂ ਹੁਣ ਕਿਸੇ ਦੇ ਪਰਿਵਾਰ ਦੇ ਵਿੱਚ ਸ਼ੂਗਰ ਹੋਵੇ ਤਾਂ ਸਾਨੂੰ ਇਹ ਡਰ ਹੁੰਦਾ ਕਿ ਉਹਨਾਂ ਦੇ ਉਸ ਬੰਦੇ ਨੂੰ ਵੀ ਸ਼ੂਗਰ ਆ ਸਕਦੀ ਹੈ, ਤਾਂ ਅਸੀਂ ਉਹਦੀ ਇਸ ਨਿਗਾਹ ਰੱਖਣ ਵਾਸਤੇ 3 ਮਹੀਨੇ ਦੀ ਸ਼ੂਗਰ ਕਰਾ ਸਕਦੇ ਹਾਂ। ਇਵੇਂ ਜੇਕਰ ਕੁਛ ਹੋਰ ਬਿਮਾਰੀਆਂ ਨੇ ਜਿਹਨਾਂ ਦੇ ਟੈਸਟ ਅਸੀਂ ਸਕਰੀਨਿੰਗ ਦੇ ਤੌਰ 'ਤੇ ਕਰਾ ਸਕਦੇ ਹਾਂ, ਆਪਾਂ ਗੱਲ ਕਰਾਂਗੇ ਉਹਦੇ ਬਾਰੇ ਵੀ ਸਕਰੀਨਿੰਗ ਕਿਹਨੂੰ ਕਿਵੇਂ ਅਤੇ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਹੈ,
1: ਤਾਂ ਦੇਖ ਕੇ ਹੀ ਪਤਾ ਲੱਗੂਗਾ। ਜਿਵੇਂ ਉਹਨਾਂ ਨੇ ਉਦਾਹਰਣ ਦੇ ਤੌਰ 'ਤੇ ਦੱਸਿਆ ਕਿ ਸ਼ੂਗਰ ਦਾ ਟੈਸਟ ਜਿਹੜਾ ਹੈ ਉਹ ਐਵਰੇਜ 3 ਮਹੀਨੇ ਦਾ ਜਿਹੜਾ ਹੈ ਕਰਾ ਕੇ ਪਤਾ ਲੱਗ ਜਾਂਦਾ। ਸੋ ਗੱਲ ਜਿਹੜੀ ਹੈ, ਤੁਸੀਂ ਇੱਕ ਵਾਰ ਟੈਸਟ ਲੈ ਕੇ ਜਾ ਕੇ ਡਾਕਟਰ ਸਾਹਿਬ ਨੂੰ ਮਿਲ ਲਓ। ਜੇਕਰ ਤੁਸੀਂ ਬਠਿੰਡੇ ਡਾਕਟਰ ਸਾਹਿਬ ਨੂੰ ਮਿਲਣਾ ਚਾਹੁੰਦੇ ਹੋ ਤਾਂ OPD ਦੇ 17 ਨੰਬਰ ਕਮਰੇ ਦੇ ਵਿੱਚ ਡਾਕਟਰ ਸਾਹਿਬ ਮਿਲਦੇ ਨੇ ਸੋਮਵਾਰ ਅਤੇ ਮੰਗਲਵਾਰ ਵਾਲੇ ਦਿਨ, ਅਤੇ ਤਲਵੰਡੀ ਡਾਕਟਰ ਸਾਹਿਬ ਪਿਛਲੇ 4 ਦਿਨ ਹੁੰਦੇ ਨੇ। ਤੁਸੀਂ ਉੱਥੇ ਵੀ ਡਾਕਟਰ ਸਾਹਿਬ ਨੂੰ ਦਿਖਾ ਸਕਦੇ ਹੋ। ਸਰਕਾਰੀ ਹਸਪਤਾਲ ਦਾ ਸਮਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ, 9:30 ਤੋਂ 3 ਵਜੇ ਦਾ ਸਮਾਂ ਜਿਹੜਾ ਹੈ ਸਿਵਲ ਹਸਪਤਾਲ ਦੇ ਵਿੱਚ OPD ਦਾ ਹੁੰਦਾ।
0: 55 ਸਾਲ ਦੀ ਉਮਰ ਦੇ ਮਰੀਜ਼ਾਂ ਨੂੰ ਕਿਹੜੇ ਟੈਸਟ ਕਰਾਉਣੇ ਚਾਹੀਦੇ ਨੇ, ਖਾਸ ਕਰਕੇ ਕਿਹੜੇ ਉਹਨਾਂ ਲਈ ਫਾਇਦੇਮੰਦ ਹੋ ਸਕਦੇ ਨੇ? ਪਹਿਲੀ ਗੱਲ ਤਾਂ ਵਾਰ ਵਾਰ ਮੈਂ ਇਹੀ ਪ੍ਰੋਗਰਾਮ ਦੇ ਜ਼ਰੀਏ ਕਹੂੰਗਾ ਵੀ ਆਪਣੇ ਪੱਧਰ ਤੇ ਕੋਈ ਟੈਸਟ ਨਹੀਂ ਕਰਾਉਣੇ ਚਾਹੀਦੇ, ਜਿੰਨਾ ਚਿਰ ਆਹ ਸਾਡਾ ਆਪਣਾ ਸਾਰੀ ਅੱਜ ਦੀ ਗੱਲਬਾਤ ਸੁਣ ਲੈਣ, ਜਿਹੜੇ ਕੈਟੇਗਰੀ 'ਚੋਂ ਫਿੱਟ ਹੁੰਦਾ ਮਰੀਜ਼ ਉਸ ਹਿਸਾਬ ਨਾਲ ਜੇ ਉਹਨੂੰ ਲੱਗਦਾ ਤਾਂ ਉਹ ਟੈਸਟ ਕਰਾ ਸਕਦਾ। ਅਦਰਵਾਈਜ਼ ਆਪਣੇ ਹਿਸਾਬ ਨਾਲ ਟੈਸਟ ਕਰਾਉਣਾ ਸਿਰਫ ਪੈਸੇ ਦੀ ਬਰਬਾਦੀ ਹੈ, ਕਿਉਂਕਿ ਇਹ ਮੁਨਾਫੇ ਵਾਲਾ ਬਿਜ਼ਨਸ ਹੈ। ਟੈਸਟ ਕਰਾਈ ਜਾਣੇ, ਆਪਣੇ ਆਪ ਕਰਾਈ ਜਾਣੇ, ਕੋਈ ਬਹੁਤੇ ਸਾਡੇ ਕੰਮ ਦੇ ਨਹੀਂ ਹੁੰਦੇ ਜਿਵੇਂ ਅਸੀਂ ਡਾਕਟਰ ਦੇ ਤੌਰ 'ਤੇ ਸੋਚੀਏ ਦਾ। ਤਾਂ ਜਿਵੇਂ ਇਹਨਾਂ ਦੀ ਪ੍ਰੋਬਲਮ ਹੈ, 50 ਸਾਲ ਦੇ ਉੱਤੇ ਇਹਨਾਂ ਨੂੰ ਸ਼ੂਗਰ ਵੀ ਹੋ ਸਕਦੀ ਹੈ, 50 ਸਾਲ ਦੇ ਉੱਤੇ ਆਪਣੇ ਜਿਵੇਂ ਹਿੰਦੁਸਤਾਨ ਦੇ ਵਿੱਚ ਬਹੁਤੇ ਲੋਕਾਂ ਦੇ ਵਿੱਚ ਡਾਇਟਰੀ ਡੈਫੀਸ਼ੈਂਸੀ ਬਹੁਤ ਹੁੰਦੀਆਂ ਨੇ, ਕੋਈ ਅਨੀਮੀਆ ਵੀ ਹੋ ਸਕਦਾ ਜਿਹਦੇ ਕਰਕੇ ਹੱਡ ਪੈਰ ਦੁੱਖ ਸਕਦੇ ਨੇ। 2-2.5 ਮਹੀਨਿਆਂ ਤੋਂ ਕਹਿ ਰਹੇ ਨੇ, ਇਸ ਕਰਕੇ ਕੋਈ ਇਨਫੈਕਸ਼ਨ ਵਾਲੀ ਗੱਲ ਤਾਂ ਲੱਗਦੀ ਨਹੀਂ, ਪਰ ਇਸ ਤਰ੍ਹਾਂ ਹੋ ਸਕਦਾ ਕਿ ਖੂਨ ਦੀ ਕਮੀ ਹੋਵੇ ਜਾਂ ਪ੍ਰੋਟੀਨ ਦੀ ਕਮੀ ਹੋਵੇ ਜਾਂ ਸ਼ੂਗਰ ਵਗੈਰਾ ਆ ਜਾਂਦੀ ਹੋਵੇ ਜਾਂ ਬਲੱਡ ਪ੍ਰੈਸ਼ਰ ਆ ਜਾਂਦੀ ਹੋਵੇ। ਇਸ ਕਰਕੇ ਇਹਨਾਂ ਚੀਜ਼ਾਂ ਦੇ ਸੰਬੰਧ 'ਚ ਟੈਸਟ ਕਰਾਏ ਜਾ ਸਕਦੇ, ਪਰ ਉਹ ਵੀ ਸਲਾਹ ਦੇ ਨਾਲ ਹੀ ਕਰਾਉਣੇ ਚਾਹੀਦੇ ਨੇ
1: ਜੀ। ਅੱਜ ਦਾ ਸਾਡਾ ਵਿਸ਼ਾ ਜਿਹੜਾ ਹੈ ਉਹ ਮਨੁੱਖੀ ਬਿਮਾਰੀਆਂ ਦੇ ਨਾਲ ਸੰਬੰਧਿਤ ਵੱਖ ਵੱਖ ਮੈਡੀਕਲ ਟੈਸਟਾਂ ਦਾ ਵਿਸ਼ਾ ਹੈ ਸਾਡਾ। ਡਾਕਟਰ ਸਾਹਿਬ, ਇਹ ਜੋ ਤੁਸੀਂ ਗੱਲ ਸ਼ੁਰੂ ਕੀਤੀ ਹੈ 55 ਤੋਂ ਬਾਅਦ ਵਾਲੀ, ਇਸੇ ਗੱਲ ਨੂੰ ਹੀ ਆਪਾਂ ਇਸ ਤਰ੍ਹਾਂ ਲੈ ਲੈਂਦੇ ਹਾਂ ਕਿ ਕਿਹੜੇ ਜਿਹੜੇ ਟੈਸਟ ਨੇ ਉਹ ਕਿਹੜੀ ਉਮਰ ਤੋਂ ਰੈਕਮੈਂਡ ਡਾਕਟਰ ਕਰਦੇ ਨੇ ਆਮ ਤੌਰ 'ਤੇ, ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹੈਗੇ ਨੇ, ਅਜੇ ਵੀ ਤੁਸੀਂ ਕਿਹਾ ਵੀ ਆਪਣੇ ਆਪ ਨਹੀਂ ਕਰਾਉਣੇ ਚਾਹੀਦੇ ਪਰ ਆਪਣੇ ਆਪ ਕਰਾਉਂਦੇ ਆ, ਕਿਉਂਕਿ ਮੈਡੀਕਲ ਜੋ ਲੈਬਾਂ ਨੇ ਉਹਨਾਂ ਦੇ ਬਾਹਰ ਲਿਖਿਆ ਹੁੰਦਾ ਕਿ ਫੁੱਲ ਬੋਡੀ ਪੈਕੇਜ ਲਓ, ਜਿਹਦੇ 'ਚ ਆਹ ਵੀ ਮਿਲੂ ਤੁਹਾਨੂੰ, ਆਹ ਵੀ ਮਿਲੂ, ਕੋਲੈਸਟ੍ਰੋਲ ਮਿਲੂ ਤੁਹਾਨੂੰ, ਵਿਟਾਮਿਨ ਡੀ ਦਾ ਮਿਲੂਗਾ, ਵਿਟਾਮਿਨ B12 ਦਾ ਮਿਲੂਗਾ, ਲੀਵਰ ਦਾ ਟੈਸਟ ਮਿਲੂਗਾ। ਉਸ ਦੇ ਵਿੱਚ ਫਿਰ ਸਾਡੇ ਲਾਲਚ ਆ ਜਾਂਦਾ ਵੀ ਚੱਲ ਜਿੱਥੇ ਕਿਤੇ ਸਾਡਾ 1500 ਲੱਗਣਾ ਉੱਥੇ ਇੱਥੇ 700 'ਚ ਸਰੀ ਜਾਂਦਾ, 1000 'ਚ ਸਰੀ ਜਾਂਦਾ, ਸਾਰੇ ਟੈਸਟ ਵੀ ਹੋ ਜਾਣਗੇ, ਚੱਲ ਵਗਦੀ 'ਚ ਹੱਥ ਧੋ ਲਈਏ। ਇਹ ਗੱਲ ਕਲੀਅਰ ਕਰੋ ਜੀ।
0: ਦੇਖੋ ਜੀ, ਜਿਹੜੇ ਤੁਸੀਂ ਫੁੱਲ ਬੋਡੀ ਪੈਕੇਜ ਦੀ ਗੱਲ ਕੀਤੀ ਹੈ ਨਾ, ਬੰਦੇ ਨੂੰ ਬੰਦਾ ਟੈਸਟ ਕਰਾਉਣਾ ਜਾਂਦਾ ਇੱਕ
1: ਜੀ,
0: ਉਹੀ ਜਿਹੜੀ ਮੈਂ ਗੱਲ ਕੀਤੀ ਹੈ ਵੀ ਬੰਦੇ ਨੂੰ ਇਹ ਤਕਲੀਫ ਹੁੰਦੀ ਹੈ ਵੀ ਮੈਂ ਜੇ ਹਸਪਤਾਲ ਜਾਊਂਗਾ ਤਾਂ ਅੱਜ ਡਾਕਟਰ ਨੇ ਜੇ ਮੈਨੂੰ ਟੈਸਟ ਲਿਖੇ ਉਹ ਤਾਂ ਹੁਣ

0: ਤਾਂ ਉਹ ਸਾਰਾ ਗਿਆਨ ਡਿਪੈਂਡ ਕਰਦਾ ਗਾਹਾਂ ਕਿਹਦੇ ਕੋਲ ਗਿਆ,
1: ਠੀਕ ਹੈ ਜੀ,
0: ਉਹਨੇ ਟੈਸਟ ਦੱਸਣੇ ਆ, ਉਹ ਫਿਰ ਦੱਸ ਦਿੰਦਾ ਵੀ ਸਕੀਮ ਚੱਲੀ ਜਾਂਦੀ ਆ, ਇਹ ਤੁਸੀਂ ਫੁੱਲ ਬੋਡੀ ਪੈਕੇਜ ਕਰਾ ਲਓ,
1: ਠੀਕ ਹੈ।
0: ਫੁੱਲ ਬੋਡੀ ਪੈਕੇਜ ਵਿੱਚ ਬੰਦਾ ਸੋਚਦਾ ਵੀ ਚੱਲ 1000 ਰੁਪਏ ਹੀ ਆ ਕਰਾ ਲੈਂਦੇ ਆ, ਪਰ ਉਹਨਾਂ ਦੇ ਦੇਖੋ ਜਿਵੇਂ ਆਪਾਂ ਕਹਿ ਰਹੇ ਕਿ ਬਹੁਤ ਸਾਰੇ ਟੈਸਟਾਂ ਦੇ ਵਿੱਚ 2-3% ਟੈਸਟ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਨਤੀਜੇ ਫਾਲਸ ਪੋਜ਼ਿਟਿਵ ਆਉਣ ਦੀ ਸੰਭਾਵਨਾ ਹੁੰਦੀ ਹੈ,
1: ਅੱਛਾ ਜੀ,
0: ਯਾਨੀ ਕਿ ਊਂ ਗਲਤ ਨਹੀਂ ਹੁੰਦੇ ਉਹ, ਪਰ ਉਸ ਕੇਸ ਦੇ ਵਿੱਚ ਆ ਸਕਦੇ ਹੁੰਦੇ ਆ, ਤੇ ਜਦੋਂ ਆਪਾਂ 25-30 ਟੈਸਟ ਕਰਾ ਲਏ ਤਾਂ ਸੰਭਾਵਨਾ ਹੋਰ ਵੱਧ ਗਈ, ਤਾਂ ਇਹ ਜਦੋਂ ਸੰਭਾਵਨਾ ਵੱਧ ਗਈ ਤਾਂ ਬੰਦਾ ਡਰ ਜਾਂਦਾ, ਤਾਂ ਡਰਿਆ ਬੰਦਾ ਹੋਰ ਟੈਸਟ ਕਰਾਉਂਦਾ, ਚਿੰਤਾ ਪਰੇਸ਼ਾਨੀ ਤਾਂ ਹੈਗੀ ਹੈਗੀ ਆ, ਨਾਲ ਉਹਨੂੰ ਇਹ ਫਿਕਰ ਹੋ ਜਾਂਦਾ ਕਿ ਮੈਨੂੰ ਇਹ ਕਿਉਂ ਹੋ ਗਿਆ, ਠੀਕ ਹੈ, ਉਹ ਫਿਰ ਬਾਰ ਬਾਰ ਟੈਸਟ ਕਰਾਉਂਦਾ, ਇੱਕ ਤਾਂ ਇਹਨਾਂ ਨੂੰ ਫੁੱਲ ਬੋਡੀ ਪੈਕੇਜ, ਫਿਰ ਇੱਕ ਵਾਰ ਤੇ ਨਹੀਂ ਨਿਬੜਦੀ ਗੱਲ, ਕਿਸੇ ਚ ਵਿਟਾਮਿਨ ਡੀ ਘੱਟ ਆ ਗਿਆ, ਕਿਸੇ ਚ ਵਿਟਾਮਿਨ B12 ਘੱਟ ਆ ਗਿਆ, ਕਿਸੇ ਚ ਲਿਪਿਡ ਪ੍ਰੋਫਾਈਲ ਚ ਹੇਰਾ ਫੇਰੀ ਆ ਗਈ, ਤਾਂ ਉਹ ਫਿਰ 2-3 ਮਹੀਨਿਆਂ ਬਾਅਦ ਦਵਾਈ ਦਵੂਈ ਖਾ ਕੇ ਪ੍ਰਾਈਵੇਟੋਂ ਕਿਤੇ ਦਵਾਈ ਖਾ ਕੇ ਫਿਰ ਉਹਦੀ ਟੈਂਡੈਂਸੀ ਹੁੰਦੀ ਹੈ ਕਿ ਮੈਂ ਦੁਬਾਰਾ ਚੈੱਕ ਤਾਂ ਕਰਾਂ, ਉਹ ਚੈੱਕ ਕਰ ਲੈ ਕੇ ਫਿਰ 2 ਨਹੀਂ ਕਰਾਉਂਦਾ, ਫਿਰ ਪੈਕੇਜ ਕਰਾਉਂਦਾ, ਚੱਲ ਕੋਈ ਗੱਲ ਨੀ ਹੋਰ ਪਤਾ ਲੱਗ ਜੂਗਾ,
1: ਇੱਕ ਗੇੜ ਹੈ
0: ਜੀ, ਇਹ ਬਹੁਤ ਭੈੜਾ ਗੇੜ ਹੈ, ਇਹ ਮੁਨਾਫੇਖੋਰੀ ਵਾਲਾ ਗੇੜ ਹੈ, ਤੇ ਇਹ ਚੱਕਰ ਟੈਂਸ਼ਨ ਤਾਂ ਹੋਈ ਗਈ, ਨਾਲ ਫਿਰ ਉਦੋਂ ਗਾਹਾਂ ਵੀ ਟੈਸਟ ਵੱਧਦੇ, ਇੱਥੇ ਨਹੀਂ ਨਿਬੜਦੇ ਇਹ, ਫਿਰ ਬੰਦਾ ਅਲਟਰਾਸਾਊਂਡ ਕਰਾਉਣ ਬਹਿ ਜਾਂਦਾ, ਐਕਸਰੇ ਕਰਾਉਣ ਬਹਿ ਜਾਂਦਾ, ਸੀਟੀ ਸਕੈਨ MRIਆਂ ਤੱਕ ਬਹਿ ਜਾਂਦਾ, ਹੁਣ ਬੰਦਾ ਆਪਣੇ ਉਸ ਮੇਨ ਉਹ ਨੁਕਸਾਨ ਕੀ ਆ, ਜੇ ਮੰਨ ਲਓ ਇਹ ਨੋਰਮਲ ਆ ਜਾਣ, ਹੁਣ ਦੂਜੇ ਪਾਸੇ ਆ ਜਾਂਦੇ ਆਪਾਂ, ਜੇ ਨੋਰਮਲ ਆ ਜਾਣ ਤਾਂ ਨੋਰਮਲ ਆਉਣ ਦਾ ਮਤਲਬ ਤਾਂ ਇਹ ਨਹੀਂ ਹੈ ਕਿ ਬੰਦਾ ਸਿਹਤਮੰਦ ਹੈ, ਬੰਦੇ ਦਾ ਭਾਰ 1 ਕੁਇੰਟਲ 20 ਕਿਲੋ ਹੋਵੇ ਤੇ ਟੈਸਟ ਉਹਦੇ ਨੋਰਮਲ ਆ ਜਾਣ, ਕੀ ਉਹਦਾ ਦਿਲ ਦੀਆਂ ਬਿਮਾਰੀਆਂ ਜਾਂ ਸ਼ੂਗਰ ਦਾ ਖਤਰਾ ਘੱਟ ਜੂਗਾ, ਤੇ ਉਹ ਇਸ ਤੋਂ ਬਾਅਦ ਛਾਲਾ ਮਾਰੇ ਕਿ ਮੈਂ ਤਾਂ ਟੈਸਟ ਮੇਰੇ ਨੋਰਮਲ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ, ਵਜਨ ਤੇ ਕੰਟਰੋਲ ਨਾ ਕਰੇ, ਦਾਰੂ ਦੀ ਬੋਤਲ ਰੋਜ਼ ਚੱਲੀ ਜਾਵੇ, ਤੇ ਫਿਰ ਉਹਦੀ ਸਮੱਸਿਆ ਠੀਕ ਨਹੀਂ ਹੁੰਦੀ ਬਲਕਿ ਉਲਝ ਜਾਂਦੀ ਹੈ, ਕਿਉਂਕਿ ਉਹਨੂੰ ਆਉਂਦਾ ਮੈਂ ਟੈਸਟ ਠੀਕ ਹੈ ਮੈਂ ਚੱਲ ਸਕਦਾ ਇੱਦਾਂ, ਇਸ ਕਰਕੇ ਇਹ ਵੀ ਇੱਕ ਦੂਜਾ ਨੁਕਸਾਨ ਹੈ। ਦੂਜੀ ਗੱਲ ਹੈਗੀ ਹੈ ਸਾਧਨਾਂ ਦੀ ਦੁਰਵਰਤੋਂ, ਜਿਹੜੇ ਸਾਡੇ ਸਾਧਨ ਨੇ ਖਾਸ ਕਰਕੇ ਜਿਵੇਂ ਅਸੀਂ ਸਰਕਾਰੀ ਹਸਪਤਾਲਾਂ 'ਚ ਹਾਂ, ਸਰਕਾਰੀ ਹਸਪਤਾਲਾਂ 'ਚ ਸਾਨੂੰ ਅੱਗੇ ਕਹਿਣਗੇ ਮੇਰੇ ਸਾਰੇ ਟੈਸਟ ਕਰਾ ਦਿਓ,
1: ਠੀਕ ਹੈ ਜੀ,
0: ਠੀਕ ਹੈ, ਉਹ ਸਾਰੇ ਟੈਸਟ ਬਾਅਦ ਦੀ ਗੱਲ ਹੁੰਦੀ ਹੈ, ਪਹਿਲਾਂ ਮਰੀਜ਼ ਆਪਣੀ ਸਮੱਸਿਆ ਦੱਸਦਾ ਨਹੀਂ, ਪਹਿਲਾਂ ਮਰੀਜ਼ ਨੂੰ ਆਪਣੀ ਸਮੱਸਿਆ ਦੱਸੂਗਾ, ਫਿਰ ਉਹਦੇ ਹਿਸਾਬ ਨਾਲ ਆਪਾਂ ਟੈਸਟ ਆਈਡੈਂਟੀਫਾਈ ਕਰਾਂਗੇ ਕਿ ਕਿਹੜੇ ਕਿਹੜੇ ਟੈਸਟ ਆਪਾਂ ਨੂੰ ਕਰਾਉਣੇ ਚਾਹੀਦੇ ਨੇ, ਠੀਕ ਹੈ। ਤਾਂ ਜਦੋਂ ਸਾਨੂੰ ਕਹਿੰਦੇ ਸਾਰੇ ਟੈਸਟ ਕਰਾ ਲਓ, ਸਾਰੇ ਟੈਸਟਾਂ ਦੀ ਕਰਕੇ ਉਹ ਕੀ ਹੁੰਦਾ, ਜਿਹੜਾ ਪਹਿਲਾਂ ਆ ਜਾਂਦਾ ਉਹ ਤਾਂ ਸਾਰੇ ਕਰਾ ਕੇ ਚਲੇ ਜਾਂਦਾ, ਜਿਹੜਾ ਕਈ ਵਾਰੀ ਲੇਟ ਹੋ ਜਾਂਦਾ, ਬਾਕੀ ਨੀਡੀ ਹੁੰਦਾ, ਲੋੜਵੰਦ ਹੁੰਦਾ, ਜਿਹਨੂੰ ਟੈਸਟਾਂ ਦੀ ਲੋੜ ਚਾਹੀਦੀ ਹੁੰਦੀ, ਉਹਦੇ ਟੈਸਟ ਰਹਿ ਜਾਂਦੇ ਨੇ, ਉਹਦਾ ਇਲਾਜ ਹੋਰ ਉਲਝ ਜਾਂਦਾ। ਫਿਰ ਇੱਕ ਜਿਵੇਂ ਪਿੱਛੇ ਜੇ ਮੇਰੇ ਕੋਲ ਮਾਤਾ ਆਈ, ਮਾਤਾ ਕਹਿੰਦੀ ਪੁੱਤ ਮੇਰੇ ਸਾਰੇ ਟੈਸਟ ਕਰਾ ਦੇ,
1: ਠੀਕ
0: ਹੈ, ਮੈਂ ਉਹਦੇ ਪੁਰਾਣੇ ਟੈਸਟ ਵੇਖੇ, ਮੈਂ ਕਿਹਾ ਮਾਤਾ 2 ਮਹੀਨੇ ਪਹਿਲਾਂ ਤਾਂ ਕਰਾਏ ਨੇ, ਕਹਿੰਦੀ ਮੈਂ ਠੀਕ ਨਹੀਂ ਹੋਈ,
1: ਅੱਛਾ ਜੀ,
0: ਤੇ ਮੈਂ ਉਹਨੂੰ ਫਿਰ ਸਮਝਾਇਆ ਵੀ ਠੀਕ ਨਾ ਹੋਣ ਦਾ ਮਤਲਬ ਇਹ ਨਹੀਂ ਹੈਗਾ ਆਪਾਂ ਟੈਸਟ ਦੁਆਰਾ ਕਰਾਈਏ, ਇਹਦਾ ਮਤਲਬ ਇਹ ਵੀ ਤੁਹਾਡੀ ਗੱਲ ਨੂੰ ਦੁਬਾਰਾ ਸੁਣਨ ਦੀ ਲੋੜ ਹੈ, ਤੁਹਾਡੀ ਗੱਲ ਨੂੰ ਸਮਝ ਕੇ ਅਸੀਂ, ਹੋ ਸਕਦਾ ਕੋਈ ਹੋਰ ਟੈਸਟਾਂ ਦੀ ਲੋੜ ਹੋਵੇ। ਫਿਰ ਦੂਜੀ ਗੱਲ ਇਹ ਹੈ ਕਿ ਕਈ ਵਾਰੀ ਕੀ ਹੁੰਦਾ ਕਿ ਇਹਨਾਂ ਟੈਸਟਾਂ ਦੇ ਨਾਲ ਸਾਨੂੰ ਪੂਰੀ ਤਰ੍ਹਾਂ ਬਿਮਾਰੀ ਦਾ ਪਤਾ ਲੱਗਦਾ ਵੀ ਨਹੀਂ ਹੈ, ਇਸ ਕਰਕੇ ਇਹਨਾਂ ਟੈਸਟਾਂ ਦੇ ਇਹ ਨੁਕਸਾਨ ਨੇ।
1: ਟੈਸਟਾਂ ਦੀ ਗੱਲ ਆਪਣੀ ਚੱਲ ਰਹੀ ਸੀ, ਤੁਸੀਂ ਕਿਹਾ ਸੀਗਾ ਕਿ ਬੇਬੇ ਜੀ ਤੁਹਾਡੇ ਕੋਲ ਇੱਕ ਆਏ ਸੀਗੇ ਤੇ ਉਹ ਵਾਰ ਵਾਰ ਟੈਸਟ ਕਰਾਉਣ ਦੇ ਉਹਦੇ 'ਚ ਸੀ, ਹੱਕ 'ਚ ਸੀ, ਤੁਹਾਨੂੰ ਕਹਿ ਰਹੇ ਸੀ ਮੇਰੇ ਟੈਸਟ ਕਰਾ ਦੇ। ਇਸ ਤਰ੍ਹਾਂ ਜਦੋਂ ਆਪਾਂ ਵਾਰ ਵਾਰ ਟੈਸਟ ਕਰਾਉਂਦੇ ਹਾਂ ਡਾਕਟਰ ਸਾਹਿਬ, ਇਹਦੇ ਫਾਇਦੇ ਕਿੰਨੇ ਕੁ ਹੁੰਦੇ ਆ ਤੇ ਕੀ ਇਸ ਤਰ੍ਹਾਂ ਟੈਸਟ ਕਰਾਇਆ ਦਾ ਸਾਨੂੰ ਨੁਕਸਾਨ ਵੀ ਹੁੰਦਾ? ਕਿਉਂਕਿ ਆਮ ਤੌਰ 'ਤੇ ਜਦੋਂ ਅਸੀਂ ਜਾਂਦੇ ਹਾਂ ਐਕਸਰੇ ਦਾ, ਸਾਨੂੰ ਪਤਾ ਹੁੰਦਾ ਵੀ ਐਕਸਰੇ ਦੀਆਂ ਕਿਰਨਾਂ ਜਿਹੜੀਆਂ ਮਾੜੀਆਂ ਹੁੰਦੀਆਂ, ਉੱਥੇ ਨਹੀਂ ਜਾਣਾ ਤੇ ਉਹਨਾਂ ਦਾ ਵਾਰ ਵਾਰ ਨੁਕਸਾਨ ਹੋਊਗਾ। ਅਲਟਰਾਸਾਊਂਡ ਦਾ ਵੀ ਨੁਕਸਾਨ ਹੁੰਦਾ, ਜਿਵੇਂ ਪ੍ਰੈਗਨੈਂਸੀ ਦੇ ਵਿੱਚ ਵੀ ਵਾਰ ਵਾਰ ਜੇ ਔਰਤ ਜਿਹੜੀ ਹੈ ਉਹ ਗਰਭਵਤੀ ਟੈਸਟ ਕਰਾਉਂਦੀ ਹੈ ਤਾਂ ਉਹ ਨੁਕਸਾਨ ਹੋ ਜਾਂਦੇ ਆ। ਇਸ ਤਰ੍ਹਾਂ ਕਿਹੜੇ ਕਿਹੜੇ ਨੁਕਸਾਨ ਨੇ ਤੇ ਕੀ ਇਹਨਾਂ ਦੇ ਫਾਇਦੇ ਹੁੰਦੇ ਆ, ਅਸੀਂ ਜਾਣਨਾ ਚਾਹੁੰਦੇ ਵਾਰ ਵਾਰ ਕਰਾਇਆਂ ਦੇ।
0: ਦੇਖੋ, ਫਾਇਦੇ ਤਾਂ ਟੈਸਟ ਉਦੋਂ ਹੀ ਕਰਨਗੇ ਜਦੋਂ ਉਹ ਟਾਰਗੇਟ ਅਪਰੋਚ ਨਾਲ ਕੀਤੇ ਜਾਣਗੇ,
1: ਠੀਕ ਆ ਜੀ।
0: ਟਾਰਗੇਟ ਅਪਰੋਚ ਇਹ ਹੈ ਕਿ ਜੇ ਸਾਡੇ ਕੋਲ ਸਪੋਜ਼ ਕੋਈ ਮਰੀਜ਼ ਆਉਂਦਾ ਤੇ ਉਹ ਜੋੜਾਂ ਦਰਦ ਕਹਿੰਦਾ,
1: ਅੱਛਾ ਜੀ,
0: ਤੇ ਜੇ ਅਸੀਂ ਇਹ ਨਹੀਂ ਪੁੱਛਿਆ ਉਹਨੂੰ ਵੀ ਭਾਈ ਤੈਨੂੰ 3 ਮਹੀਨੇ ਪਹਿਲਾਂ ਦਰਦ ਹੋਣ ਲੱਗਿਆ, ਤੈਨੂੰ ਸਪੋਜ਼ ਵੀ 3 ਕੁ ਮਹੀਨੇ ਦੀ ਹਿਸਟਰੀ ਹੈ ਤੇਰੀ, ਤੇ 3 ਮਹੀਨੇ ਪਹਿਲਾਂ ਉਹਨੂੰ ਚਿਕਨਗੁਨੀਆ ਹੋਇਆ ਸੀ,
1: ਅੱਛਾ ਜੀ,
0: ਤੇ ਜੇ ਅਸੀਂ ਉਹਨੂੰ ਇਹ ਨਹੀਂ ਪੁੱਛਿਆ ਤੇ ਉਹਨੂੰ ਇਹ ਪੁੱਛਣ ਦੀ ਬਜਾਏ ਉਹਨੂੰ ਲਿਖਤਾ ਗਠੀਆ, ਗਠੀਏ ਦਾ ਟੈਸਟ ਜਿਹਦਾ ਕਿ ਮੈਂ ਦੱਸਿਆ ਨਾ ਵੀ ਫਾਲਸ ਪੋਜ਼ਿਟਿਵ ਆ ਸਕਦਾ ਤੇ ਲਾਈਨ ਹੋਰ ਪਾਸੇ ਚਲੀ ਜਾਂਦੀ ਹੈ, ਤਾਂ ਉਹ ਗਠੀਏ ਵਰਗੇ ਟੈਸਟ, ਗਠੀਆ ਈ ਆਪਣਾ RA ਫੈਕਟਰ ਹੋ ਗਿਆ, ਇਹ ਤੇ ਦੂਜਾ ANA ਹੋ ਗਿਆ, ਇਹ ਬਹੁਤੇ ਕੇਸਾਂ ਦੇ ਵਿੱਚ ਬਿਨਾਂ ਕਿਸੇ ਬਿਮਾਰੀ ਤੋਂ ਵੀ ਪੋਜ਼ਿਟਿਵ ਆ ਜਾਂਦੇ ਆ,
1: ਠੀਕ ਹੈ।
0: ਤਾਂ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਫੁੱਲ ਬੋਡੀ ਪੈਕੇਜ ਦੀ, ਜਦੋਂ ਉਹ ਟੈਸਟ ਪੈਕੇਜਾਂ ਦੇ ਵਿੱਚ ਇਹ ਟੈਸਟ ਹੋ ਜਾਂਦੇ ਨੇ, ਇਹ ਫਾਲਸ ਪੋਜ਼ਿਟਿਵ ਟੈਸਟ ਟਾਰਗੇਟ ਅਪਰੋਚ ਨਾਲ ਨਹੀਂ ਕੀਤੇ ਗਏ, ਤਾਂ ਇਹਨਾਂ ਦੇ ਪਿੱਛੇ ਫਿਕਰ ਪੈ ਜਾਂਦੀ ਹੈ ਵੀ ਇਹ ਕਿਉਂ ਪੋਜ਼ਿਟਿਵ ਆ ਗਏ ਮੇਰੇ, ਇਹ ਤਾਂ ਗਠੀਆ ਹੋ ਗਿਆ ਮੈਨੂੰ,
1: ਠੀਕ ਆ,
0: ਤਾਂ ਉਹ ਕੀ ਹੁੰਦਾ, ਇਹ ਓਵਰ ਟ੍ਰੀਟ ਹੋ ਜਾਂਦੇ ਆ, ਫਾਲਤੂ ਦੀ ਦਵਾਈ ਇਹਨਾਂ ਨੂੰ ਇਹਨਾਂ ਰਿਪੋਰਟਾਂ ਨੂੰ ਸਹੀ ਕਰਨ ਦੇ ਚੱਕਰ ਦੇ ਦਈ ਜਾਂਦੇ ਆ, ਉਹਦੇ ਨਾਲ ਦੇਖੋ ਰਿਸੋਰਸਿਸ ਦੀ ਬਰਬਾਦੀ ਹੁੰਦੀ ਹੈ, ਰਿਸੋਰਸ ਦੀ ਬਰਬਾਦੀ, ਆਰਥਿਕ ਬਰਬਾਦੀ ਹੁੰਦੀ ਹੈ, ਪੈਸੇ ਪਹਿਲਾਂ ਟੈਸਟਾਂ ਤੇ ਲੱਗੇ ਫਿਰ ਦਵਾਈਆਂ ਤੇ ਲੱਗੀਆਂ, ਪਲੱਸ ਦਵਾਈਆਂ ਢੇਰਾਂ ਦੀ ਢੇਰ ਅਸੀਂ ਬਿਨਾਂ ਕਿਸੇ ਲੋੜ ਤੋਂ ਜਿਹੜੀ ਹੈ ਨਹੀਂ ਸੀ ਸਾਨੂੰ ਅਸੀਂ ਉਹ ਖਾਈ ਜਾਂਦੇ ਹਾਂ,

0: ਬਰਬਾਦ ਹੋ ਗਈ, ਲੱਗਦਾ ਟੀਵੀ ਹੋ ਗਈ। ਇਸ ਕਰਕੇ ਫਾਇਦੇ ਤਾਂ ਇਹਨਾਂ ਦੇ ਦੇਖੋ ਉਦੋਂ ਹੀ ਹੈ ਜਦੋਂ ਆਪਾਂ ਟਾਰਗੇਟ ਅਪਰੋਚ ਨਾਲ ਕਰੀਏ, ਦਿਮਾਗ 'ਚ ਪਹਿਲਾਂ ਰੱਖ ਕੇ ਧਿਆਨ ਨਾਲ ਕਰੀਏ ਵੀ ਕੀ ਹੋ ਸਕਦਾ ਅਤੇ ਕਿਹੜਾ ਟੈਸਟ ਕਰਾਈਏ। ਨੁਕਸਾਨ ਹੈਗੀ ਹੈ, ਪੈਸੇ ਦੀ ਬਰਬਾਦੀ ਹੈ, ਫਾਲਤੂ ਦੀ ਟੈਨਸ਼ਨ ਚਿੰਤਾ ਵੀ ਹੋ ਜਾਂਦੀ ਹੈ। ਜੇ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਤਾਂ ਬਹੁਤੇ ਲੋੜਵੰਦ ਟੈਸਟ ਜਿਹੜੇ ਹੈਗੇ ਆ ਹੁੰਦੇ ਨਹੀਂ, ਅਤੇ ਫਾਲਤੂ ਜਿਹੜੇ ਪਹਿਲਾਂ ਆ ਜਾਂਦੇ ਨੇ ਬੰਦੇ ਜਿਹਨਾਂ ਨੂੰ ਵਾਰ ਵਾਰ ਟੈਸਟ ਕਰਾਉਣ ਦਾ ਸ਼ੌਂਕ ਹੁੰਦਾ, ਚੱਲ ਉਹ ਆ ਕੇ ਕਰਵਾ ਕੇ ਚਲੇ ਜਾਂਦੇ ਨੇ। ਦੂਜੀ ਗੱਲ, ਅਲਟਰਾਸਾਊਂਡ ਦਾ ਐਸ ਸੱਚ ਕੋਈ ਨੁਕਸਾਨ ਨਹੀਂ ਹੁੰਦਾ, ਪਰ ਗੱਲ ਇਹ ਹੈ ਕਿ ਅਲਟਰਾਸਾਊਂਡ ਦਾ ਜੇ ਨੁਕਸਾਨ ਨਹੀਂ ਹੁੰਦਾ ਤਾਂ ਇੱਕ ਬੰਦਾ ਵਾਰੀ ਵਾਰੀ ਕਿਉਂ ਕਰਾਵੇ? ਇੱਕ ਤਾਂ ਉਹ ਪਰੇਸ਼ਾਨੀ ਕਰਕੇ ਕਰਾ ਰਿਹਾ, ਦੂਜਾ ਇਹ ਹੈ ਵੀ ਜਿੰਨੇ ਚਿਰ ਅਸੀਂ ਉਹਦਾ ਕਰ ਰਹੇ ਹਾਂ ਅਲਟਰਾਸਾਊਂਡ, ਅਸੀਂ ਕਿਸੇ ਹੋਰ ਲੋੜਵੰਦ ਦਾ ਵੀ ਕਰ ਸਕਦੇ। ਸਾਡੇ ਜਿਹੜੇ ਆਲਰੇਡੀ ਗੌਰਮੈਂਟ ਹੋਸਪਿਟਲ ਨੇ ਉਹ ਓਵਰਬਰਡਨਡ ਨੇ, ਇਫ ਇਹਨਾਂ ਚੀਜ਼ਾਂ ਨਾਲ ਅਸੀਂ ਉਹਨਾਂ ਦਾ ਵਜਨ ਹੋਰ ਵਧਾਉਂਦੇ ਹਾਂ। ਇਸ ਕਰਕੇ ਡਾਕਟਰ ਦੀ ਸਲਾਹ ਨਾ ਕਰਾਉਣੀ ਚਾਹੀਦੀ ਹੈ। ਐਕਸਰੇ ਦਾ ਨੁਕਸਾਨ ਡੈਫੀਨੇਟਲੀ ਹੈਗਾ, ਸੀਟੀ ਦਾ ਨੁਕਸਾਨ ਜ਼ਰੂਰ ਹੈਗਾ, ਉਹ ਜ਼ਰੂਰ ਸੋਚ ਸਮਝ ਕੇ ਕਰਾਉਣੇ ਚਾਹੀਦੇ ਨੇ।
1: ਅਲਟਰਾਸਾਊਂਡ ਦੀ ਗੱਲ ਕਰਨਾ ਚਾਹਾਂਗੇ, ਪੱਥਰੀ ਦੀ ਸ਼ਿਕਾਇਤ ਮੈਨੂੰ ਲੱਗਦਾ ਵੀ ਬਹੁਤ ਸਾਰੇ ਮਰੀਜ਼ਾਂ ਨੂੰ, ਹਰ ਐਵਰੇਜ ਦੇਖੀਏ ਤਾਂ ਚੌਥੇ ਪੰਜਵੇਂ ਜਾਣੇ ਨੂੰ ਹੋ ਸਕਦੀ ਹੈ ਗੁਰਦੇ ਦੀ ਪੱਥਰੀ ਦੀ ਹੋਵੇ, ਅਤੇ ਉਹਦੇ 'ਚ ਵੀ ਫਿਰ ਵਾਰੀ ਵਾਰੀ ਅਲਟਰਾਸਾਊਂਡ ਕਰਾਉਣ ਦੀ ਲੋੜ ਪੈਂਦੀ ਹੈ, ਮਰੀਜ਼ ਉਹਦੇ 'ਚ ਵੀ ਵਾਰ ਵਾਰ ਹੀ ਕਰਾਉਂਦਾ ਹੈਗਾ, ਉਹਦੇ 'ਚ ਕਿਵੇਂ ਕਰਾਵੇ ਬੰਦਾ, ਕਦੋਂ ਕਰਾਵੇ, ਉਹਦੇ 'ਚ ਵੀ ਦੱਸ ਦਿਓ ਪੱਥਰੀ ਦੇ ਕੇਸ 'ਚ।
0: ਦੇਖੋ ਇਹ ਫਿਰ ਉਵੇਂ ਗੱਲ ਹੈ ਜੀ, ਜੇ ਹੁਣ ਕਿਸੇ ਦੇ ਮਾੜਾ ਜਿਹਾ ਪੇਟ ਦਰਦ ਹੋਇਆ, ਹੋ ਸਕਦਾ ਉਹਦੇ ਰਾਤ ਦਾ ਖਾਣਾ ਕੁਛ ਹੋਰ ਤਰੀਕੇ ਦਾ ਖਾ ਲਿਆ, ਬਾਹਰੋਂ ਖਾ ਲਿਆ, ਜਾਂ ਪ੍ਰੋਪਰ ਫੂਡ ਪੋਇਜ਼ਨਿੰਗ ਹੋ ਗਈ ਉਹਨੂੰ, ਉਹਨੇ ਅਗਲੇ ਦਿਨ ਅਲਟਰਾਸਾਊਂਡ ਕਰਾ ਲਿਆ, ਉਹਦੀ ਅਲਟਰਾਸਾਊਂਡ 'ਚ ਆ ਗਈ ਕਿਡਨੀ 'ਚ ਸਿਸਟ
1: ਜੀ,
0: ਤਾਂ ਫਿਕਰ ਪੈ ਗਈ। ਕਿਉਂਕਿ ਹੁਣ ਜੇ ਉਹ ਡਾਕਟਰ ਨੂੰ ਪੁੱਛਦਾ ਵੀ ਕੀ ਨਿਕਲਿਆ ਇਹ, ਉਹ ਕਹਿੰਦਾ ਵੀ ਇਹ ਰਸੌਲੀ ਆ ਗਈ
1: ਜੀ,
0: ਤਾਂ ਉਹ ਰਸੌਲੀ ਨੂੰ ਲੈ ਕੇ ਹੀ ਫਿਕਰਮੰਦ ਹੋ ਜਾਂਦਾ।
1: ਠੀਕ ਆ,
0: ਰਸੌਲੀ ਨੂੰ ਲੈ ਕੇ ਫਿਰ ਉਹ ਸੀਟੀ ਵੀ ਕਰਾਊਗਾ, MRI ਵੀ ਕਰਾਊਗਾ ਵੀ ਖਣੀ ਰਸੌਲੀ ਮੈਨੂੰ ਨੁਕਸਾਨ ਨਾ ਕਰਦੇ, ਪਰ ਬਹੁਤੇ ਕੇਸਾਂ ਦੇ ਵਿੱਚ ਇਹਨਾਂ ਰਸੌਲੀਆਂ ਦਾ ਅਸੀਂ ਕੁਛ ਨਹੀਂ ਕਰਦੇ, ਕਿਉਂਕਿ ਇਹ ਜਨਮ ਤੋਂ ਹੀ ਪਈਆਂ ਹੁੰਦੀਆਂ ਨੇ, ਇਹਨਾਂ ਦਾ ਕੋਈ ਨੁਕਸਾਨ ਹੁੰਦਾ ਨੀਗਾ। ਠੀਕ ਹੈ, ਤੇ ਉਹ ਜੇ ਇਹ ਇਸ ਤਰ੍ਹਾਂ ਦੇ ਟੈਸਟਾਂ ਨਾਲ ਜੇ ਆਪੇ ਕਰਵਾਵਾਂਗੇ ਤਾਂ ਨੁਕਸਾਨ ਹੈ।
1: ਠੀਕ ਆ,
0: ਜੇ ਡਾਕਟਰ ਦੀ ਸਲਾਹ ਨਾ ਕਰਾਵਾਂਗੇ, ਡਾਕਟਰ ਨੂੰ ਲੱਗਦਾ ਹੋ ਵੀ ਇਹ ਪੱਥਰੀ ਹੋ ਸਕਦੀ ਹੈ, ਫਿਰ ਉਹ ਤੁਹਾਨੂੰ ਸਲਾਹ ਦਿੰਦਾ ਹੈ, ਤੇ ਉਹ ਗਾਹਾਂ ਲਿਖ ਕੇ ਵੀ ਪ੍ਰੋਪਰ ਹੀ ਦਿੰਦਾ। ਟਾਰਗੇਟ ਅਪਰੋਚ ਜਿਹੜੀ ਮੈਂ ਕਹਿ ਰਿਹਾ ਪਹਿਲਾਂ, ਤਾਂ ਉਹਦਾ ਟਾਰਗੇਟ ਹੋ ਗਿਆ ਕਿ ਮੈਂ ਇੱਥੇ ਪੱਥਰੀ ਲੱਭਣੀ ਹੈ, ਨਾ ਕਿ ਮੈਂ ਕੁਛ ਵੀ ਉਈ ਸਮੁੰਦਰ ਚੋਂ ਕੁਛ ਵੀ ਲੱਭਣਾ ਵੀ ਮੈਂ ਅਲਟਰਾਸਾਊਂਡ ਕਰਾਂ ਦੇਖਾਂ ਕੀ ਲੱਭਦਾ।
1: ਵਾਕਈ ਜੀ,
0: ਇਸ ਤਰ੍ਹਾਂ ਨਹੀਂ ਹੁੰਦੀ ਡਾਕਟਰੀ, ਡਾਕਟਰੀ ਹੁੰਦੀ ਵੀ ਮੈਨੂੰ ਲੱਗਦਾ ਇਹਦੇ ਪੱਥਰੀ ਹੈ, ਤੇ ਹੁਣ ਆਪਾਂ ਇਹਦਾ ਪੱਥਰੀ ਦਾ ਟੈਸਟ ਕਰਾਈਏ
1: ਜੀ,
0: ਤੇ ਜਿਹੜਾ ਜਿਹਦਾ ਜਿਹਦਾ ਜਿਹਦੇ ਡਾਕਟਰ ਨੇ ਧਿਆਨ ਨਾਲ ਦੇਖਿਆ ਹੋਊਗਾ ਉਹਦਾ ਡਾਇਗਨੋਸਿਸ ਵੀ ਉਹੀ ਨਿਕਲੂ ਤਕਰੀਬਨ।
1: ਠੀਕ,
0: ਲਗਭਗ ਹੈ ਨਾ, ਤਾਂ ਇਹ ਮਸਲਿਆਂ 'ਚ ਹੁੰਦੀ ਹੈ, ਇਸ ਕਰਕੇ ਇਹ ਥਰੂ ਡਾਕਟਰ ਦੀ ਟੈਸਟ ਕਰਾਉਣੇ ਚਾਹੀਦੇ ਨੇ।
1: ਉਹ ਪਿਛਲੇ 4 ਦਿਨ ਤਲਵੰਡੀ ਜਾਂਦੇ ਨੇ, ਤੇ ਪਹਿਲੇ 2 ਦਿਨ ਸੋਮਵਾਰ ਮੰਗਲਵਾਰ ਬਠਿੰਡੇ 17 ਨੰਬਰ ਕਮਰੇ 'ਚ ਸਿਵਲ ਹਸਪਤਾਲ ਦੇ ਵਿੱਚ ਦੇਖਦੇ ਨੇ। ਸਾਡੇ ਨਾਲ ਵੱਖ ਵੱਖ ਬਿਮਾਰੀਆਂ ਦੇ ਲਈ ਲੋੜੀਂਦੇ ਮੈਡੀਕਲ ਟੈਸਟਾਂ ਦੀ ਗੱਲ ਕਰਨ ਦੇ ਲਈ ਸਿਵਲ ਹਸਪਤਾਲ ਤੋਂ ਡਾਕਟਰ ਜਗਰੂਪ ਸਿੰਘ MD ਮੈਡੀਸਨ ਮੌਜੂਦ ਨੇ ਸਟੂਡੀਓ ਦੇ ਵਿੱਚ, ਇਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ। ਅਤੇ ਸਾਡੇ ਸਰੋਤੇ ਜਿਹੜੇ ਇਸ ਵੇਲੇ ਡਰਾਈਵ ਕਰਦੇ ਹੋਏ, ਗੱਡੀ ਚਲਾਉਂਦੇ ਹੋਏ ਪ੍ਰੋਗਰਾਮ ਸੁਣ ਰਹੇ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਸੀਟ ਬੈਲਟ ਉਹ ਜ਼ਰੂਰ ਲਾਉਣ, ਅਤੇ ਨਾਲ ਜੋ ਸਵਾਰੀ ਬੈਠੀ ਹੈ ਉਸ ਨੂੰ ਵੀ ਆਖਣ ਕਿ ਸੀਟ ਬੈਲਟ ਲਾਉਣ ਉਹ, ਅਤੇ ਤੁਸੀਂ ਰਫ਼ਤਾਰ ਕਾਬੂ 'ਚ ਰੱਖਣੀ ਹੈ, ਤੁਹਾਡੇ ਘਰ ਦੇ ਪਿਆਰੇ ਪਿਆਰੇ ਜੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ।
0: ਹੁਣ ਇਹ ਆਪਾਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਸੀ,
1: ਹਾਂਜੀ,
0: ਵੀ CBC ਕਰਾ ਕੇ ਲੈ ਕੇ,
1: ਹਾਂਜੀ,
0: CBC ਬਹੁਤ ਕਾਮਨ ਟੈਸਟ ਹੈ, ਦੂਜੇ ਨੰਬਰ 'ਤੇ ਲਿਪਿਡ ਪ੍ਰੋਫਾਈਲ ਕਰਾਇਆ ਜਾਂਦਾ।
1: ਹਾਂਜੀ,
0: ਤਾਂ ਹੁਣ ਜਦੋਂ CBC ਕਰਾ ਲੈਂਦੇ ਨੇ, ਕਈ ਵਾਰੀ ਕੀ ਹੁੰਦਾ ਹੈ ਕਿ ਪ੍ਰੋਬਲਮ ਕੁਛ ਵੀ ਨਹੀਂ ਹੁੰਦੀ, ਤੇ ਬੰਦੇ ਨੂੰ ਐਂ ਲੱਗਦਾ ਵੀ ਡਾਕਟਰ ਨੇ ਦੱਸਿਆ ਨਹੀਂ, ਟੈਸਟ ਕਰਾਉਣਾ ਹੀ ਆ, ਮੈਂ ਕਰਾ ਕੇ ਚੱਲਦਾ।
1: ਹਾਂਜੀ,
0: ਤਾਂ ਉਹਦੇ 'ਚ ਕਈ ਵਾਰੀ ਜਿਵੇਂ ਪਲੇਟਲੈਟ 1.5 ਲੱਖ ਤੋਂ ਲੈ ਕੇ ਅਸੀਂ ਬਾਅਦ 'ਚ ਉੱਪਰ ਨੋਰਮਲ ਕਹਿੰਦੇ ਹਾਂ, ਕਿਸੇ ਦੇ 1-30 ਆ ਗਏ, ਉਹਨੂੰ ਵੀ ਫਿਕਰ ਹੋ ਜਾਂਦੀ ਹੈ। ਹੁਣ ਕਈ ਵਾਰੀ ਜਿਵੇਂ ਹੁੰਦਾ ਨਾ, ਉਹ ਪੁੱਛ ਲੈਂਦਾ ਲੈਬੋਰਟਰੀ ਵਾਲੇ ਨੂੰ, ਪੁੱਛ ਲੈਂਦਾ ਵੀ ਕੀ ਸਮੱਸਿਆ ਆਈ ਹੈ ਇਹਦੇ 'ਚ, ਉਹ ਕਹਿੰਦਾ ਵੀ ਇਹਦੇ ਸੈੱਲ ਘੱਟ ਨੇ। ਹੁਣ 1-50 ਵਾਲੇ ਜੇ ਨੋਰਮਲ ਮੰਨਦੇ ਹਾਂ, ਤਾਂ 1-40 ਨੂੰ ਅਸੀਂ ਘੱਟ ਨਹੀਂ ਮੰਨਦੇ, ਕੋਈ ਗੱਲ ਨਹੀਂ, ਮਾੜੀ ਮੋਟੀ ਕੋਈ ਵੀ ਵਾਇਰਲ ਫੀਵਰ ਹੋਗਾ ਉਹ 'ਚ ਵੀ ਘੱਟ ਸਕਦੇ ਆ। 1-30 ਆ ਗਏ, 1-20 ਆ ਗਏ, ਜਾਂ 1 ਲੱਖ ਵੀ ਆ ਗਿਆ, ਅਸਲ ਦੇ ਵਿੱਚ ਇਹ ਮੌਸਮ ਦੇ ਹਿਸਾਬ ਨਾਲ ਬੜਾ ਡਿਪੈਂਡ ਕਰਦੇ ਆ। ਜਿਵੇਂ ਡੇਂਗੂ ਦੇ ਦਿਨਾਂ 'ਚ ਕਰਾਈਏ ਤਾਂ ਬਿਲਕੁਲ ਫਿਕਰਮੰਦੀ ਹੋ ਸਕਦੀ ਹੈ ਵੀ ਇਹ ਘੱਟ ਰਹੇ ਨੇ, ਤਾਂ ਮਤਲਬ ਹੋਰ ਘੱਟ ਸਕਦੇ ਨੇ। ਫਿਰ ਵੀ ਉਹਦੇ 'ਚ ਵੀ ਚਲੋ ਅਲੱਗ ਅਲੱਗ ਫੰਡੇ ਆ ਵੀ ਅਸੀਂ 50,000 ਤੋਂ ਘੱਟ ਤਾਂ ਅਸੀਂ ਦਾਖਲ ਹੀ ਨਹੀਂ ਕਰਦੇ ਹੈਗੇ, ਵੀ ਠੀਕ ਹੀ ਨੇ ਇਹ। ਦੂਜੇ ਨੰਬਰ 'ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਵੇਂ ਪ੍ਰੈਗਨੈਂਸੀ ਦੇ ਵਿੱਚ ਹੁੰਦਾ, ਪ੍ਰੈਗਨੈਂਸੀ ਦੇ ਵਿੱਚ ਵੀ ਅਕਸਰ ਇਹ ਘੱਟ ਰਹਿੰਦੇ ਨੇ।
1: ਠੀਕ ਹੈ ਜੀ,
0: ਪ੍ਰੈਗਨੈਂਸੀ ਦੇ ਦੀ ਆਪਣੀ ਖੂਬੀ ਹੈ ਕਿ ਉਹ ਇਹਨਾਂ ਨੂੰ ਘੱਟ ਕਰ ਦਿੰਦੀ ਹੈ ਕਈ ਵਾਰੀ, ਪਰ ਉਹਦੇ 'ਚ ਨੁਕਸਾਨ ਕੋਈ ਨਹੀਂ ਹੁੰਦਾ, ਨਾ ਮਾਂ ਨੂੰ ਨਾ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਉਹਦੇ 'ਤੇ ਨਿਗਾਹ ਰੱਖਣੀ ਹੁੰਦੀ ਹੈ। ਫਿਰ ਆ ਗਿਆ ਜਿਹੜੇ ਐਂ ਜਿਵੇਂ ਇਹਨਾਂ ਨੇ ਕਿਹਾ ਆਪਣੇ ਸੁਰਤਾਂ ਨੇ ਵੀ ਮੇਰੇ ਸੈੱਲ ਘੱਟ ਨੇ, ਤਾਂ ਇਹਨਾਂ ਦੇ ਦੱਸਣ ਤੋਂ ਇਹ ਲੱਗਦਾ ਕਿ ਅਕਸਰ ਕਰਾਉਂਦੇ ਨੇ ਅਤੇ ਅਕਸਰ ਹੀ ਘੱਟ ਰਹਿੰਦੇ ਨੇ। ਤਾਂ ਇਹ ਜਿਹੀਆਂ ਚੀਜ਼ਾਂ ਨੂੰ ਅਸੀਂ ITP ਵੀ ਕਈ ਵਾਰ ਕਹਿ ਦਿੰਦੇ ਹਾਂ। ਇਹਦੇ 'ਚ ਕੀ ਹੁੰਦਾ ਕਿ ਸੈੱਲ ਬੰਦੇ ਦੇ ਘੱਟ ਹੀ ਰਹਿੰਦੇ ਨੇ, ਪਰ ਉਹਨੂੰ ਨਾ ਕਦੇ ਸਮੱਸਿਆ ਆਈ ਹੈ ਅਤੇ ਨਾ ਕਦੇ ਆਉਣੀ ਆ। ਇਹ ਜਿਹੜਾ ਇਹ ਜੋੜ ਕੇ ਲੈਣਾ ਕਿ ਮੇਰੇ ਸੈੱਲ ਘੱਟ ਗਏ, ਮੇਰੇ ਖੱਲੀਆਂ ਚੜ੍ਹ ਜਾਂਦੀਆਂ, ਇਹ ਆਮ ਤੌਰ 'ਤੇ ਹੈ ਨਹੀਂ, ਮਾਨਸਿਕ ਹੈ ਉਹਨਾਂ ਨੂੰ ਲੱਗਦਾ ਇੱਦਾਂ ਵੀ ਹੁਣ ਮੇਰੇ ਕਈ ਵਾਰੀ ਕੀ ਹੁੰਦਾ ਕਿ ਖਾਣਾ ਪੀਣਾ ਵੈਸੇ

0: ਪਹਿਲੀ ਗੱਲ ਤਾਂ ਬੋਤਲ ਨਹੀਂ ਹੈਗੀ,
1: ਲੋਕਾਂ
0: ਨੂੰ ਐਂ ਲੱਗਦਾ ਵੀ ਸੈੱਲ ਘੱਟ ਗਣ ਬੋਤਲਾਂ ਲਵਾ ਲਓ, ਖਣੀਏ ਪੂਰੇ ਹੋ ਜਾਣਗੇ, ਐਂ ਨਹੀਂ ਪੂਰੇ ਹੁੰਦੇ ਇਹ, ਇਹਨਾਂ ਦਾ ਕੋਈ ਮਸਲਾ ਨਹੀਂ ਹੈ, ਦੇਖਣਾ ਪੈਂਦਾ ਇਹਦਾ ਕਾਰਨ ਕੀ ਹੈ। ਕਈ ਵਾਰੀ ਕਾਰਨ ਕੋਈ ਲੱਭਦਾ ਨਹੀਂ, ਉਹਨੂੰ ਅਸੀਂ ਆਈ ਟੀ ਪੀ ਕਹਿ ਦਿੰਦੇ ਹਾਂ, ਪਰ ਉਹਨਾਂ ਮਰੀਜ਼ਾਂ ਨੂੰ ਕੁਛ ਵੀ ਨਹੀਂ ਕਰਨ ਦੀ ਲੋੜ, 10-10 ਹਜ਼ਾਰ ਸੈੱਲ ਵਾਲੇ ਵੀ ਵਧੀਆ ਪਏ ਰਹਿੰਦੇ ਨੇ ਮਰੀਜ਼। ਹਾਂ, ਕੋਈ ਸਰਜਰੀ ਕਰਾਉਣੀ ਆ ਤਾਂ ਫਿਰ ਸਾਨੂੰ ਇਹ ਜ਼ਰੂਰ ਵਧਾਉਣੇ ਪੈਂਦੇ ਨੇ, ਕੁਛ ਦਵਾਈਆਂ ਵੀ ਨੇ ਜਾਂ ਕੁਛ ਅਸੀਂ ਸੈੱਲ ਚੜ੍ਹਾ ਵੀ ਦਿੰਦੇ ਉਸ ਟਾਈਮ 'ਤੇ ਜੇ ਓਪਰੇਸ਼ਨ ਕਰਨਾ ਹੋਵੇ, ਅਦਰਵਾਈਜ਼ ਕੋਈ ਬਹੁਤਾ ਡਰਨ ਦੀ ਲੋੜ ਨਹੀਂ ਹੈ।
1: ਡਾਕਟਰ ਸਾਹਿਬ, ਇਹ ਤੁਹਾਡੀਆਂ ਗੱਲਾਂ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਹੀਆਂ, ਸਾਡੇ ਦਿਮਾਗ ਦੇ ਪਰਦੇ ਜਿਹੜੇ ਹੈ ਨਾ ਇਹਨਾਂ ਬਿਮਾਰੀਆਂ ਦੇ ਟੈਸਟਾਂ ਨੂੰ ਲੈ ਕੇ ਜਿਹੜੇ ਆ ਉਹ ਖੁੱਲ੍ਹ ਰਹੇ ਆ। ਤੁਸੀਂ ਬਹੁਤ ਸਾਰੀਆਂ ਗੱਲਾਂ ਹੁਣ ਕੀਤੀਆਂ ਜਿਵੇਂ ਇਹ ਭੁਲੇਖੇ ਸੀਗੇ ਸਾਡੇ, ਇਸ ਤਰ੍ਹਾਂ ਦੇ ਹੋਰ ਕਿਹੜੇ ਵਹਿਮ ਅਤੇ ਕਿਹੜੇ ਭੁਲੇਖੇ ਜਿਹੜੇ ਹੈ ਉਹ ਇਹਨਾਂ ਟੈਸਟਾਂ ਦੇ ਨਾਲ ਜੁੜੇ ਹੋਏ ਹੈ, ਅਸੀਂ ਉਹ ਸਾਰਿਆਂ ਦੀ ਗੱਲਾਂ ਹੀ ਕਰਨੀਆਂ ਚਾਹਾਂਗੇ ਅਤੇ ਉਹਨਾਂ ਨਾਲ ਸੰਬੰਧਿਤ ਤੁਸੀਂ ਐਡਵਾਈਜ਼ ਕੀ ਦਿਓਗੇ। ਜਿਵੇਂ ਤੁਸੀਂ ਕਿਹਾ ਕਿ ਸ਼ੂਗਰ ਦੇ ਟੈਸਟ ਬਹੁਤ ਹੁੰਦੇ ਹੈ, ਆਹ ਉਦਾਹਰਣ ਦੇ ਤੌਰ 'ਤੇ ਅਸੀਂ ਇਹਦਾ ਲਿਪਿਡ ਪ੍ਰੋਫਾਈਲ ਦੇ ਨਾਲ ਸਰ ਆਪਣਾ ਸਾਡਾ ਨੌਜਵਾਨਾਂ ਦਾ ਵੀ ਅੱਜ ਕੱਲ੍ਹ ਕਹਿੰਦੇ ਵਧਿਆ ਹੁੰਦਾ ਹੈਗਾ, ਕੋਲੈਸਟਰੋਲ ਸਰ,
0: ਖੂਨ ਸੰਘਣਾ,
1: ਟ੍ਰਾਈਗਲਿਸਰਾਈਡ ਤੇ ਕੋਲੈਸਟਰੋਲ ਵੀ ਵੱਧ ਜਾਂਦੇ ਆ। ਇਹ ਇਹਨਾਂ ਸਾਰੇ ਕੇਸਾਂ 'ਚ ਜਿਹੜੇ ਅਸੀਂ ਆਮ ਹੀ ਕਰਾਉਂਦੇ ਹਾਂ ਅਤੇ ਇਹਨਾਂ 'ਚ ਸਾਨੂੰ ਕੀ ਗਲਤ ਫਹਿਮੀਆਂ ਹੁੰਦੀਆਂ ਕਰਾਉਣ ਵਾਲਿਆਂ ਨੂੰ ਇਹ ਟੈਸਟ ਜਿਹੜੇ ਆਪ ਹੀ ਅਸੀਂ ਜਾ ਕੇ ਕਰਾ ਰਹੇ ਹਾਂ, ਅਤੇ ਇਹਦਾ ਹੱਲ ਕੀ ਰਹੇਗਾ?
0: ਜਿਹੜਾ ਮੇਨ ਸਾਰੰਸ਼ ਹੈ ਆਪਣੇ ਪ੍ਰੋਗਰਾਮ ਦਾ ਸਾਰਾ, ਜਿਹੜਾ ਮੈਂ ਕਈ ਵਾਰੀ ਰਿਪੀਟ ਕੀਤਾ ਅਤੇ ਕਰੂੰਗਾ ਵੀ ਐਂਡ ਤੱਕ, ਵੀ ਟੈਸਟ ਆਪਣੀ ਸਮਝ ਨਾਲ ਨਹੀਂ ਕਰਾਉਣੇ
1: ਜੀ,
0: ਇਹਦੇ ਨਿਯਮ ਨੇ। ਦੇਖੋ, ਸਕਰੀਨਿੰਗ ਕੀ ਹੁੰਦੀ ਹੈ ਕਿ ਕਿਸੇ ਬਿਮਾਰੀ ਨੂੰ ਪਣਪਣ ਤੋਂ ਪਹਿਲਾਂ ਲੱਭਣਾ,
1: ਠੀਕ ਹੈ ਜੀ।
0: ਉਹਦੇ ਕੁਛ ਨਿਯਮ ਹੁੰਦੇ ਨੇ, ਹਿੰਦੁਸਤਾਨ 'ਚ ਇਹ ਹਾਲੇ ਤੱਕ ਇਹ ਅਵੇਲੇਬਲ ਨਹੀਂ ਹੈ।
1: ਅੱਛਾ ਜੀ,
0: ਹਿੰਦੁਸਤਾਨ 'ਚ ਤਾਂ ਜੇ ਪੈਕੇਜ ਪੂਕੇਜ ਚੱਲੇ ਆ ਤਾਂ ਬਸ ਊਂ ਪੈਸੇ ਵਾਲਾ ਸਾਧਨ ਹੈ। ਜੇ ਊਂ ਕਰਨ ਦੀ ਗੱਲ ਕਰੀਏ ਤਾਂ ਮੈਂ ਮੋਟਾ ਮੋਟਾ ਜਿਹਾ ਸਮਝਾ ਸਕਦਾ ਤੁਹਾਨੂੰ ਇਹਦੇ 'ਤੇ, ਵੀ ਆਪਾਂ ਉਮਰ ਦੇ ਹਿਸਾਬ ਨਾਲ ਲੱਭੀਏ। ਦੇਖੋ, ਕੁਛ ਟੈਸਟ ਤਾਂ ਹੁੰਦੇ ਨੇ ਬਿਮਾਰੀ ਦੇ ਦੌਰਾਨ ਕੰਮ ਆਉਂਦੇ ਨੇ, ਹੈ ਨਾ, ਕੁਛ ਟੈਸਟ ਬਿਮਾਰੀ ਤੋਂ ਪਹਿਲਾਂ ਦੀ ਗੱਲ ਕਰਦਾ ਮੈਂ। ਸਕਰੀਨਿੰਗ ਦੇ ਵਿੱਚ ਕੀ ਹੈ ਕਿ ਆਪਾਂ ਉਮਰ ਦੇ ਹਿਸਾਬ ਨਾਲ ਵੰਡੀਏ ਮਰੀਜ਼ਾਂ ਨੂੰ,
1: ਠੀਕ ਹੈ ਜੀ।
0: ਪਹਿਲਾਂ ਉਮਰ ਵੀ ਇੱਕ ਤਰੀਕਾ, ਵੀ ਜਿਵੇਂ 30 ਸਾਲ ਤੋਂ ਘੱਟ ਨੇ, 30 ਤੋਂ 40 ਵਾਲੇ ਨੇ, 40 ਤੋਂ 50 ਵਾਲੇ ਨੇ, ਜਾਂ 50 ਸਾਲ ਤੋਂ ਉੱਪਰ ਨੇ,
1: ਠੀਕ ਹੈ।
0: ਜਿਹੜੇ 30 ਸਾਲ ਤੋਂ ਥੱਲੇ ਨੇ ਉਹਨਾਂ ਨੂੰ ਆਮ ਤੌਰ 'ਤੇ ਕਿਸੇ ਟੈਸਟ ਦੀ ਕੋਈ ਲੋੜ ਹੁੰਦੀ ਨਹੀਂ। ਹਾਂ, ਇੱਕ ਕੰਮ ਕਰ ਸਕਦੇ ਆ ਉਹ, ਵੀ ਆਪਣਾ ਬਲੱਡ ਪ੍ਰੈਸ਼ਰ ਸਾਲ 'ਚ ਇੱਕ ਦੋ ਵਾਰੀ ਚੈੱਕ ਕਰਾ ਸਕਦੇ ਆ, ਕਿਉਂਕਿ ਬਲੱਡ ਪ੍ਰੈਸ਼ਰ ਦੀ ਕੋਈ ਮਿਆਦ ਨਹੀਂ ਹੈਗੀ, ਉਹ ਕਿਸੇ ਵੀ ਉਮਰ 'ਤੇ ਹੋ ਸਕਦਾ। ਹਾਂ, ਜੇ ਇੱਕ ਦੋ ਵਾਰੀ ਕਰਾ ਲਿਆ ਉਹਨਾਂ ਨੇ ਠੀਕ ਆਉਂਦਾ, ਫਿਰ ਉਹ ਨਿਸ਼ਚਿੰਤ ਰਹਿ ਸਕਦੇ ਆ। ਜਦੋਂ ਉਮਰ 40 ਤੋਂ ਉੱਪਰ ਹੋ ਜਾਂਦੀ ਹੈ, ਫਿਰ ਥੋੜ੍ਹਾ ਹੋਰ ਫ੍ਰੀਕੁਐਂਟ ਕਰਾ ਸਕਦੇ ਆ,
1: ਠੀਕ ਹੈ।
0: ਦੂਜੀ ਗੱਲ, ਜੇ ਉਹਨਾਂ ਨੂੰ ਪਤਾ ਲੱਗ ਗਿਆ ਸਾਡਾ ਬਲੱਡ ਪ੍ਰੈਸ਼ਰ ਵਧਣ ਲੱਗ ਗਿਆ, ਫਿਰ ਤਾਂ ਦੇਖੋ ਉਹਨੂੰ ਕਰਾਉਣਾ ਹੀ ਪਏਗਾ।
1: ਹਾਂਜੀ,
0: ਫਿਰ ਆ ਗਿਆ ਪਰਿਵਾਰਕ ਪਿਛੋਕੜ
1: ਜੀ।
0: ਪਰਿਵਾਰਕ ਪਿਛੋਕੜ ਦੇ ਵਿੱਚ ਕੀ ਹੈ, ਵੀ ਜੇ ਕਿਸੇ ਦੇ ਪਰਿਵਾਰ ਦੇ ਵਿੱਚ ਸ਼ੂਗਰ ਦੀ ਹਿਸਟਰੀ ਹੈਗੀ ਹੈ,
1: ਹਾਂਜੀ,
0: ਉਹਨਾਂ ਨੂੰ ਸ਼ੂਗਰ ਦੇ ਟੈਸਟ ਕਰਾ ਲੈਣੇ ਚਾਹੀਦੇ, ਆਹੀ 40 ਸਾਲ ਦੀ ਉਮਰ ਤੋਂ ਬਾਅਦ ਵਾਲੇ,
1: ਠੀਕ ਹੈ,
0: ਹੈ ਨਾ। 3 ਮਹੀਨੇ ਵਾਲਾ ਸ਼ੂਗਰ ਕਰਾ ਲਓ ਸਾਲ 'ਚ ਇੱਕ ਵਾਰੀ, ਨਹੀਂ ਆਇਆ ਠੀਕ ਹੈ, ਜੇ ਆ ਗਿਆ ਤਾਂ ਉਹਦੀ ਦਵਾਈ ਸ਼ੁਰੂ ਹੋ
1: ਜਾਵੇ। ਪਰਿਵਾਰ ਦੇ ਵਿੱਚ ਤੁਸੀਂ ਜਦੋਂ ਕਹਿ ਰਹੇ ਹੋ ਤਾਂ ਡਾਕਟਰ ਸਾਹਿਬ, ਪਰਿਵਾਰ ਦੇ ਕਿਹੜੇ ਰਿਸ਼ਤਿਆਂ ਤੱਕ ਅਸੀਂ ਇਹ ਚੀਜ਼ ਦੇਖਣੀ ਹੈ? ਮੰਨ ਲਓ ਦਾਦੇ ਦਾਦੀਆਂ ਤੱਕ ਵੇਖਣਾ ਹੈ ਜਾਂ ਨਾਨੇ ਨਾਨੀਆਂ ਤੱਕ ਵੇਖਣਾ?
0: ਦੋਨੇ ਪਾਸੇ, ਦੋਨੇ ਮੈਟਰਨਲ ਤੇ ਪੈਟਰਨਲ ਦੋਨਾਂ ਦੀ ਇੰਪੋਰਟੈਂਸ ਹੈਗੀ ਹੈ,
1: ਠੀਕ ਹੈ ਜੀ,
0: ਤੇ ਉਹ ਦੋਨੇ ਪਾਸੇ ਆਪਾਂ ਨੂੰ ਧਿਆਨ 'ਚ ਰੱਖਣੀ ਚਾਹੀਦੀ ਗੱਲ,
1: ਠੀਕ ਹੈ।
0: ਫਿਰ ਹਾਈਪਰਟੈਂਸ਼ਨ ਹੈ, ਪਰਿਵਾਰ ਦੇ ਵਿੱਚ ਕਿਸੇ ਦੇ ਬਜ਼ੁਰਗਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਆਈ ਜਾਂ ਦਵਾਈ ਚੱਲਦੀ ਹੈ, ਜਾਂ ਹਾਰਟ ਦਾ ਕੋਈ ਦੀ ਕੋਈ ਪ੍ਰੋਬਲਮ ਆ ਗਈ, ਜਾਂ ਕਿਸੇ ਨੂੰ ਕੋਈ ਦਰੰਗ ਹੋਇਆ ਹੋਵੇ, ਇਹ ਚੀਜ਼ਾਂ। ਫਿਰ ਤੀਸਰੇ ਨੰਬਰ 'ਤੇ ਆ ਗਿਆ ਵੀ ਤੁਹਾਡੀ ਲਾਈਫ ਸਟਾਈਲ ਕਿਹੋ ਜਿਹਾ, ਤੁਹਾਡਾ ਜ਼ਿੰਦਗੀ ਜਿਉਣ ਦਾ ਢੰਗ ਕਿਹੋ ਜਿਹਾ। ਹੁਣ ਕੁਛ ਬੰਦਿਆਂ ਦਾ ਕੰਮ ਹੈਗਾ ਸਾਰਾ ਦਿਨ ਦਫ਼ਤਰ 'ਚ ਬੈਠੇ ਰਹਿਣਾ, ਜਾਂ ਆਪਣੀ ਦੁਕਾਨ 'ਤੇ ਬੈਠੇ ਰਹਿਣਾ, ਮੋਬਿਲਿਟੀ ਬਹੁਤ ਘੱਟ ਹੈ, ਤੋਰਾ ਫੇਰਾ ਹੈ ਨਹੀਂ, ਉਹਦੇ ਨਾਲ ਕੀ ਹੁੰਦਾ ਉਹਨਾਂ ਦਾ ਵਜ਼ਨ ਵੱਧਦਾ, ਅਤੇ ਵਧੇ ਵਜ਼ਨ ਨਾਲ ਬੇਸਿਕਲੀ ਮੋਟਾਪਾ ਆਪਣੇ ਆਪ 'ਚ ਬਹੁਤ ਵੱਡੀ ਬਿਮਾਰੀ ਹੈ, ਜਿਹੜੇ ਕਿ ਆਪਾਂ ਹਾਲੇ ਲੋਕ ਸਮਝਦੇ ਨਹੀਂ ਆ ਵੀ ਮੋਟਾਪਾ ਵੀ ਬਿਮਾਰੀ ਆ। ਤਾਂ ਮੋਟਾਪੇ ਦੇ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਦੀਆਂ ਬਿਮਾਰੀਆਂ, ਅਧਰੰਗ, ਇਹ ਸਾਰੇ ਹੋਣ ਦਾ ਖਤਰਾ ਹੁੰਦਾ। ਇਸ ਕਰਕੇ ਜਿਹੜੇ ਲੋਕਾਂ ਦਾ ਬੈਠਣ ਦਾ ਢੰਗ ਕੰਮ ਇਹੋ ਜਿਹਾ, ਤੋਰੇ ਫਿਰੇ ਵਾਲਾ ਘੱਟ ਕੰਮ ਹੈ, ਉਹਨਾਂ ਨੂੰ ਵੀ ਡੈਫੀਨੇਟਲੀ ਉਮਰ ਦੇ ਹਿਸਾਬ ਨਾਲ ਜਿਵੇਂ 40-45 'ਤੇ ਆ ਗਏ ਜਾਂ ਵਜ਼ਨ ਵੱਧ ਗਿਆ ਤਾਂ ਆਪਾਂ ਨੂੰ ਉਹਨੂੰ ਟੈਸਟ ਕਰਾਉਣ ਦੀ ਲੋੜ ਪੈਂਦੀ ਹੈ। ਫਿਰ ਆ ਗਿਆ ਵੀ ਜਿਵੇਂ ਵਜ਼ਨ ਵੱਧ ਗਿਆ, ਜੇ ਕਿਸੇ ਦਾ ਵਜ਼ਨ ਵਧਿਆ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹਨੂੰ ਟੈਸਟਾਂ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਕਿ ਮੇਰਾ ਵਜ਼ਨ ਕਿੰਨਾ ਹੈ, ਮੇਰੇ ਲੱਕ ਦੀ ਮਿਣਤੀ ਕਿੰਨੀ ਹੈ, ਅਤੇ ਮੇਰਾ BMI ਕਿੰਨਾ ਹੈ। BMI ਆਪਾਂ ਵੇਟ ਅਤੇ ਹਾਈਟ ਨਾਲ ਕਾਊਂਟ ਕਰਦੇ ਹਾਂ, ਜਿਹੜਾ ਕਿ ਹਿੰਦੁਸਤਾਨੀਆਂ ਦੇ ਵਿੱਚ ਆਪਾਂ 18.5 ਤੋਂ ਲੈ ਕੇ 23 ਤੱਕ ਮੰਨਦੇ ਹਾਂ। ਜੇ ਇਹਦੇ ਵਿੱਚ ਹੈ ਤਾਂ ਆਪਾਂ ਸਹੀ ਚੱਲ ਰਹੇ ਹਾਂ, ਜੇ ਇਹਦੇ ਘੱਟ ਹੈ ਤਾਂ ਸਾਡੀ ਖੁਰਾਕ ਘੱਟ ਹੈ, ਜੇ ਇਦੂ ਵੱਧ ਹੈ ਤਾਂ ਸਾਡੀ ਖੁਰਾਕ ਲੋੜ ਨਾਲੋਂ ਜ਼ਿਆਦਾ ਹੈ। ਫਿਰ ਉਸ ਤੋਂ ਬਾਅਦ ਹੁਣ ਜਿਵੇਂ ਆਪਾਂ ਗੱਲ ਕਰੀ ਉਮਰ ਦੇ ਹਿਸਾਬ ਨਾਲ, BP ਤੁਸੀਂ 30 ਸਾਲ ਤੋਂ ਬਾਅਦ ਕਰਾਉਣਾ, ਇੱਕ ਸਾਲ 'ਚ 1-2 ਵਾਰੀ,
1: ਠੀਕ ਹੈ ਜੀ।
0: ਜੇ BP ਦੇ ਮਰੀਜ਼ ਹਾਂ ਤਾਂ ਲਗਾਤਾਰ ਕਰਾਉਣਾ ਪਊਗਾ। ਸ਼ੂਗਰ 30-40 ਸਾਲ ਦੀ ਉਮਰ ਵਾਲੇ ਬੰਦਿਆਂ ਵਾਸਤੇ ਸ਼ੁਰੂ ਹੋ ਜਾਂਦੀ ਹੈ, ਉਹ ਟੈਸਟ ਕਰਾ ਸਕਦੇ ਆ, ਪਰ ਉਹਨਾਂ ਕੇਸਾਂ 'ਚ ਜ਼ਿਆਦਾ ਇੰਪੋਰਟੈਂਸ ਬਣ ਜਾਂਦੀ ਹੈ ਜਿਨ੍ਹਾਂ ਦੀ ਪਰਿਵਾਰਕ ਹਿਸਟਰੀ ਹੋਵੇ, ਮੋਟਾਪਾ ਹੋਵੇ, ਠੀਕ ਹੈ, ਜਾਂ ਜਿਨ੍ਹਾਂ ਦਾ ਲਾਈਫ ਸਟਾਈਲ ਦੇ ਵਿੱਚ ਸ਼ਰਾਬ ਦੀ ਮਾਤਰਾ ਜਿਹੜੀ ਯੂਜ਼ ਕਰਦੇ ਨੇ ਉਹ, ਜਾਂ ਦਿਲ ਦੀ ਬਿਮਾਰੀ ਦਾ ਕੋਈ ਖਤਰਾ ਹੋਵੇ,
1: ਠੀਕ ਹੈ।
0: ਫਿਰ ਇਹ ਖਾਲੀ ਪੇਟ ਵੀ ਕਰਾਇਆ ਜਾ ਸਕਦਾ।
1: ਅੱਛਾ,

0: ਲੱਗਿਆ ਕਿ ਮੇਰੇ ਸੈੱਲ ਕੱਢ ਗਏ ਤੇ ਮੇਰੇ ਖੱਲੀਆਂ ਪੈਣ ਲੱਗ ਗਿਆ। ਤਾਂ ਇਸ ਕਰਕੇ ਜੇ ਕਿਸੇ ਦਾ ਸਿਰ ਦੁਖਿਆ ਆ, ਜੇ ਕਿਸੇ ਦੇ ਖੱਲੀ ਨਿਕਲ ਆਈ, ਜੇ ਕਿਸੇ ਨੂੰ ਕਮਜ਼ੋਰੀ ਫੀਲ ਹੋਣ ਲੱਗ ਗਈ, ਨਾ ਲਿਪਿਡ ਪ੍ਰੋਫਾਈਲ ਕਰਾ ਲੈਣਾ। ਤਾਂ ਲਿਪਿਡ ਪ੍ਰੋਫਾਈਲ ਦੇ ਵਿੱਚ ਅਸੀਂ ਇਹ ਮੰਨ ਕੇ ਚੱਲਦੇ ਵੀ 40 ਸਾਲ ਤੋਂ ਥੱਲੇ ਕੋਈ ਸਿਫਾਰਿਸ਼ ਨਹੀਂ ਹੈਗੀ ਵੀ ਬੰਦੇ ਨੂੰ ਕਰਾਉਣਾ ਚਾਹੀਦਾ।
1: ਠੀਕ ਹੈ ਜੀ,
0: 40 ਸਾਲ ਤੋਂ ਥੱਲੇ ਉਮਰ ਦੇ ਬੰਦਿਆਂ ਨੂੰ ਇਹ ਕਰਾਉਣ ਦੀ ਕੋਈ ਲੋੜ ਨਹੀਂ, ਬਸ਼ਰਤੇ ਜਿਹੜੀਆਂ 3 ਚੀਜ਼ਾਂ ਆਪਾਂ ਪਹਿਲਾਂ ਦੱਸੀਆਂ ਨੇ, ਪਰਿਵਾਰਕ ਪਿਛੋਕੜ, ਮੋਟਾਪਾ, ਤੇ ਜਿਹੜਾ ਜੇ ਕੋਈ ਸ਼ੂਗਰ ਵਗੈਰਾ ਹੈਗੀ ਆ, ਜਾਂ ਪਰਿਵਾਰ ਦੇ ਵਿੱਚ ਕੋਈ ਹਾਰਟ ਡਿਜ਼ੀਜ਼ ਦੀ ਹਿਸਟਰੀ ਹੈਗੀ ਆ, ਜਾਂ ਕੋਈ ਬੰਦਾ ਸਮੋਕ ਕਰਦਾ ਜਾਂ ਅਲਕੋਹਲ ਦਾ ਸੇਵਨ ਕਰਦਾ, ਫਿਰ 40 ਸਾਲ ਤੋਂ ਉੱਪਰ ਜੇਕਰ ਬੰਦਾ ਕੋਈ ਸਿਹਤਮੰਦ ਹੈ ਤਾਂ ਉਹ ਸਾਲ 3 ਤੋਂ 5 ਸਾਲਾਂ ਦੇ ਵਿੱਚ ਇੱਕ ਅੱਧੀ ਵਾਰੀ ਕਰਾ ਸਕਦਾ।
1: ਠੀਕ ਹੈ,
0: ਜੇ ਉਹਦੇ ਨੋਰਮਲ ਆ ਗਏ ਉਹਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਬਸ ਨਿਗਾਹ ਰੱਖਦਾ ਰਹੇ ਉਹ। ਜੇ ਕੋਈ ਰਿਪੋਰਟ ਆਉਂਦੀ ਹੈ ਫਿਰ ਅਸੀਂ ਉਹਦੇ ਨਾਲ ਫਿਰ ਇਹਦੇ ਕਈ ਫਾਰਮੂਲੇ ਵੀ ਨੇ, ਅਸੀਂ ਉਹ ਕੈਲਕੂਲੇਟ ਕਰਦੇ ਹਾਂ, ਫਿਰ ਅਸੀਂ ਦੇਖਦੇ ਹਾਂ ਵੀ ਇਸ ਬੰਦੇ ਨੂੰ ਪਾਰਟੀਕੁਲਰ ਬੰਦੇ ਨੂੰ ਦਵਾਈ ਦੇਣ ਦੀ ਲੋੜ ਹੈ ਕਿ ਨਹੀਂ ਲੋੜ ਹੈ। ਫਿਰ ਇਹਦੇ 'ਚ ਇਹ ਵੀ ਹੁੰਦਾ ਵੀ ਜੇ ਆਪਾਂ ਖੂਨ ਸੰਘਣੇ ਦੀਆਂ ਦਵਾਈਆਂ ਫਾਲਤੂ ਚਲਾਉਂਦੇ ਹਾਂ, ਜਿਵੇਂ ਕਿ ਅਕਸਰ ਹੀ ਚਲਾਉਂਦੇ ਲੋਕ, ਅਟੋਰਵਾਸਟਾਟਿਨ ਚਲਾ ਲਈ ਜਾਂ ਕੁਛ ਹੋਰ ਚਲਾ ਲਈ, ਉਹਨਾਂ ਦੇ ਆਪਣੇ ਨੁਕਸਾਨ ਵੀ ਹੈਗੇ ਨੇ।
1: ਠੀਕ ਹੈ ਜੀ,
0: ਪੈਸਾ ਇੱਕ ਨੁਕਸਾਨ ਅਲੱਗ ਹੈ ਜਿਹੜਾ ਕੋਈ ਸੋਚਦਾ ਨਹੀਂ, ਪਰ ਉਹਦੇ ਹੋਰ ਸਰੀਰ ਦੇ ਉੱਤੇ ਵੀ ਨੁਕਸਾਨ ਵੀ ਨੇ। ਬੇਲੋੜੀਆਂ ਦਵਾਈਆਂ ਸਰੀਰ ਦੇ ਉੱਤੇ ਬਹੁਤ ਨੁਕਸਾਨ ਕਰਦੀਆਂ ਨੇ। ਫਿਰ ਆ ਗਿਆ ਜਿਵੇਂ ਬੋਨ ਡੈਂਸਟੀ ਕਰਨੀ, ਬੋਨ ਡੈਂਸਟੀ ਜਿਵੇਂ ਔਰਤਾਂ ਦੇ 40-45 ਸਾਲ ਤੋਂ ਬਾਅਦ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਬਜ਼ੁਰਗਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਜਾਂ ਜਿਹੜੇ ਲੋਕ ਦਫ਼ਤਰਾਂ 'ਚ ਕੰਮ ਕਰਦੇ ਨੇ ਵੱਧ ਤੋਂ ਵੱਧ ਘੱਟ ਐਕਸਪੋਜ਼ਰ ਹੁੰਦਾ ਨਾ, ਉਹਨਾਂ ਦੀਆਂ ਹੱਡੀਆਂ ਅਕਸਰ ਕਮਜ਼ੋਰ ਹੁੰਦੀਆਂ ਨੇ, ਤਾਂ ਬੋਨ ਮਿਨਰਲ ਡੈਂਸਟੀ ਕਰਾਈ ਜਾ ਸਕਦੀ ਆ। ਫਿਰ ਜੇ 50 ਸਾਲ ਤੋਂ ਉੱਪਰ ਹੋ ਗਏ ਤਾਂ ECG ਕਰਾਈ ਜਾ ਸਕਦੀ ਆ।
1: ਅੱਛਾ ਜੀ,
0: BP ਆਪਾਂ ਪਹਿਲਾਂ ਦੱਸਤਾ ਵੀ ਮੋਨੀਟਰ ਕਰਦੇ ਰਹਿਣਾ ਚਾਹੀਦਾ, 40 ਸਾਲ ਤੋਂ ਬਾਅਦ ECG ਕਰਾਈ ਜਾ ਸਕਦੀ ਹੈ, ਜਾਂ ਯੂਰਿਨ ਦੀ ਰੂਟੀਨ ਕਰਾਈ ਜਾ ਸਕਦੀ। ਪਰ ਨਾਲ ਸਵਾਲ ਇਹ ਆ ਤੇ ਵੀ ਇਹਨਾਂ ਟੈਸਟਾਂ ਦੀ ਇੰਟਰਪ੍ਰੀਟੇਸ਼ਨ ਉਹ ਡਾਕਟਰ ਦੁਆਰਾ ਕੀਤੀ ਹੋਣੀ ਚਾਹੀਦੀ ਹੈ।
1: ਠੀਕ ਆ,
0: ਡਾਕਟਰ ਉਹ ਥੱਲੇ ਲਿਖਿਆ ਹੁੰਦਾ ਨਾ ਬਹੁਤੇ ਟੈਸਟਾਂ ਥੱਲੇ, ਕੋਰਲੇਟ ਕਲੀਨਿਕਲੀ,
1: ਹਾਂਜੀ,
0: ਉਹ ਡਾਕਟਰ ਵਾਸਤੇ ਆ। ਦਾ ਮਤਲਬ ਇਹ ਵੀ ਟੈਸਟਾਂ ਦੇ ਹਿਸਾਬ ਨਾਲ ਨਾ ਜਾਇਓ, ਇਹਨੂੰ ਆਪਣੇ ਮਰੀਜ਼ ਦੇ ਨਾਲ ਜੋੜ ਕੇ ਦੇਖੋ ਵੀ ਇਹਨਾਂ ਚੋਂ ਤੁਹਾਡੇ ਮਰੀਜ਼ ਦੇ ਕਿਹੜਾ ਫਿੱਟ ਬਹਿੰਦਾ
1: ਜੀ।
0: ਬਾਕੀ ਜਿਹੜੇ ਹੈਗੇ CBC, RFT, LFT, ਵਿਟਾਮਿਨ ਡੀ ਜਾਂ ਅਲਟਰਾਸਾਊਂਡ, ਇਹਨਾਂ ਦੀ ਕੋਈ ਸਿਫਾਰਿਸ਼ ਹੈ ਨਹੀਂ ਵੀ ਉਹੀ ਕਰਾਉਣੇ ਆਪਣੀ ਮਰਜ਼ੀ ਨਾਲ। ਇਹ ਲੱਛਣਾਂ ਦੇ ਆਧਾਰਿਤ ਹੁੰਦੇ ਆ ਵੀ ਜਦੋਂ ਜਿਹੜੇ ਲੱਛਣ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਉਸ ਤਰ੍ਹਾਂ ਦੇ ਤਰੀਕੇ ਹੀ ਟੈਸਟ ਇਹ ਕਰਾਏ ਜਾ ਸਕਦੇ। ਜਿਵੇਂ ਆਪਾਂ ਸੋਚਦੇ ਹਾਂ ਈਵਨ ਹੁਣ ਬਿਮਾਰ ਵੀ ਨੇ, ਤਕਲੀਫ 'ਚ ਵੀ ਨੇ, ਪਰ ਟੈਸਟਾਂ 'ਚ ਫਾਲਟ ਨਹੀਂ ਆਉਂਦਾ, ਤਾਂ ਉਹ ਕੁਛ ਅਲੱਗ ਤਰ੍ਹਾਂ ਦੇ ਟੈਸਟ ਹੁੰਦੇ ਨੇ ਜਿਹੜੇ ਇਹਨਾਂ ਦੀ ਸਮਝ 'ਚ ਨਹੀਂ ਆਏ।
1: ਡਾਕਟਰ ਸਾਹਿਬ ਨੇ ਸਾਨੂੰ ਦੱਸ ਦਿੱਤਾ ਜੋ ਬੇਲੋੜੇ ਟੈਸਟ ਅਸੀਂ ਕਰਾ ਕੇ ਅਤੇ ਆਪਣੇ ਆਪ ਨੂੰ ਅਸੀਂ ਭੰਬਲ ਭੂਸੇ 'ਚ ਪਾ ਲੈਂਦੇ ਹਾਂ, ਅਸੀਂ ਘਬਰਾ ਜਾਂਦੇ ਹਾਂ, ਅਸੀਂ ਡਰ ਜਾਂਦੇ ਹਾਂ ਉਹ ਰਿਪੋਰਟਾਂ ਵੇਖ ਕੇ, ਤਾਂ ਬਹੁਤੀਆਂ ਬਿਮਾਰੀਆਂ ਜੋ ਅਸੀਂ ਕਹਿੰਦੇ ਹਾਂ ਕਿ ਪਹਿਲਾਂ ਨਹੀਂ ਸੀ ਹੁੰਦੀਆਂ, ਹੁਣ ਹੋ ਗਈਆਂ, ਬਹੁਤ ਹੋ ਗਈਆਂ ਬਿਮਾਰੀਆਂ, ਉਹ ਜ਼ਿਆਦਾਤਰ ਇਸ ਤਰ੍ਹਾਂ ਵੀ ਹੁੰਦਾ ਹੈ। ਇਸ ਕੇਸ ਦੇ ਵਿੱਚ ਅਸੀਂ ਡਰ ਜਾਂਦੇ ਹਾਂ, ਉਦੋਂ ਵੀ ਅਸੀਂ ਇਹ ਗੱਲ ਆਖ ਦਿੰਦੇ ਹਾਂ। ਡਾਕਟਰ ਸਾਹਿਬ, ਇਹ ਜ਼ਿਆਦਾਤਰ ਜੋ ਅਸੀਂ ਗੱਲਾਂ ਕੀਤੀਆਂ ਇਹ ਪਿਸ਼ਾਬ ਟੈਸਟ, ਖੂਨ ਟੈਸਟ ਵਾਲੀਆਂ ਹੋ ਗਈਆਂ ਸਾਡੀਆਂ ਗੱਲਾਂ। ਹੁਣ ਅਸੀਂ ਇੱਕ ਵਾਰ ਫਿਰ ਐਕਸਰੇ ਦੀ ਗੱਲ ਪਹਿਲਾਂ ਅਸੀਂ ਕੀਤੀ ਹੈ, ਤੁਸੀਂ ਦੱਸਿਆ, ਅਸੀਂ ਐਕਸਰੇ, MRI ਤੇ CT ਸਕੈਨ ਦੀ ਗੱਲ ਦੁਬਾਰੇ ਕਰਨਾ ਚਾਹਾਂਗੇ। ਕਿਹੜੇ ਕੇਸਾਂ 'ਚ ਸਾਨੂੰ ਇੱਕੇਦਮ ਪਤਾ ਲੱਗਦਾ ਵੀ ਕਿਸ ਤਰ੍ਹਾਂ ਦੀ ਕੋਈ ਸੱਟ ਵੱਜੀ ਅਤੇ ਸਾਨੂੰ ਆਪ ਹੀ ਚਲੇ ਜਾਣਾ ਚਾਹੀਦਾ, ਜਾਂ ਕਦੋਂ ਸਾਨੂੰ ਇਹ ਟੈਸਟ ਕਰਾਉਣੇ ਚਾਹੀਦੇ, ਇਹਨਾਂ ਦੀ ਗੱਲ ਹੁਣ ਅਸੀਂ ਕਰਨਾ ਚਾਹੁੰਦੇ ਹਾਂ। ਇਮੇਜਰੀ ਜਿਹੜੇ ਟੈਸਟ ਹੁੰਦੇ ਆ ਜਿਨ੍ਹਾਂ ਦੀ ਉਹ ਫੋਟੋ ਵੇਖ ਕੇ ਅਸੀਂ ਕਰਦੇ ਹਾਂ।
0: ਦੇਖੋ, ਜਿਹੜੇ ਇਹ ਟੈਸਟ ਨੇ ਇਹ ਬੜੇ ਲਾਈਫ ਸੇਵਿੰਗ ਹੁੰਦੇ ਨੇ ਕਈ ਵਾਰੀ, ਜਿਵੇਂ ਹੁਣ ਕਿਸੇ ਦੇ ਹਾਦਸੇ ਦੇ ਵਿੱਚ ਸਿਰ ਦੀ ਸੱਟ ਲੱਗੀ ਆ,
1: ਹਾਂਜੀ,
0: ਤਾਂ ਉਹਨੂੰ ਇਹੋ ਜਿਹੇ ਕੇਸ ਨੂੰ ਵੈਸੇ ਹੀ ਆਪਾਂ ਨੂੰ ਸਿਵਲ ਹਸਪਤਾਲ ਜਾਂ ਕਿਸੇ ਵੀ ਨੇੜੇ ਦੇ ਹਸਪਤਾਲ ਲੈ ਕੇ ਜਾਣਾ ਚਾਹੀਦਾ, ਕਿਉਂਕਿ ਵੇਸਟ ਇਸ ਦੇ ਵਿੱਚ ਅਮੇਜ਼ਿੰਗ ਤੋਂ ਵੀ ਪਹਿਲਾਂ ਜ਼ਰੂਰੀ ਉਹਦੀ ਫਸਟ ਏਡ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਸਿਰ ਦੀ ਸੱਟ ਲੱਗੀ, ਨੱਕ 'ਚ ਖੂਨ ਆ ਗਿਆ
1: ਜੀ,
0: ਜਿਹੜਾ ਕਿ ਉਹਦੇ ਨੱਕ ਵਾਲੀ ਸਾਹ ਰਾਹੀਂ ਨਲੀ ਦੇ ਵਿੱਚ ਜਾ ਕੇ ਉਹਦੇ ਲਈ ਖਤਰਾ ਪੈਦਾ ਕਰ ਸਕਦਾ, ਤਾਂ ਉਹਨੂੰ ਪਹਿਲਾਂ ਕੰਮ ਕੀ ਕਰਨਾ ਚਾਹੀਦਾ, ਉਹਨੂੰ ਫਸਟ ਏਡ ਮਿਲਣੀ ਚਾਹੀਦੀ ਹੈ,
1: ਠੀਕ ਹੈ,
0: ਤਾਂ ਕਿ ਉਹਦੇ ਨੱਕ ਦੀ ਸਾਹ ਵਾਲੀ ਨਾਲੀ ਨੂੰ ਸਾਫ਼ ਰੱਖਿਆ ਜਾ ਸਕਦਾ ਅਤੇ ਜਾਨ ਬਚਾਈ ਜਾ ਸਕੇ। ਜਦੋਂ ਨਾਲ ਹੀ 5-10 ਮਿੰਟਾਂ ਦੇ ਵਿੱਚ ਉਹਨੂੰ ਫਸਟ ਏਡ ਮਿਲਦੀ ਆ, ਉਦੋਂ ਬਾਅਦ ਉਹਨੂੰ ਧਿਆਨ ਦੇ ਨਾਲ ਜਿਵੇਂ ਡਾਕਟਰ ਦੇ ਦੱਸੇ ਨਿਰਦੇਸ਼ ਨੇ, ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂ ਵੀ ਉਹਨੂੰ ਦੌਰਾ ਪੈ ਸਕਦਾ, ਦੌਰਾ ਪੈ ਸਕਦਾ ਤਾਂ ਇਹਨੂੰ ਟੇਢਾ ਰੱਖਣਾ, ਤਾਂ ਜਦੋਂ ਸਪੋਜ਼ ਸਾਡੇ ਕੋਲ ਕੋਈ ਹੈੱਡ ਇੰਜਰੀ ਦਾ ਕੇਸ ਆਵੇ, ਅਸੀਂ ਕਹਿੰਦੇ ਇਹਨੂੰ ਟੇਢੇ ਕਰਕੇ ਲੈ ਕੇ ਜਾਇਓ, ਐਕਸ-CT ਸਕੈਨ ਕਰਾ ਲਿਓ। ਜੇ ਸਪੋਜ਼ ਕੋਈ ਮਰੀਜ਼ ਸਿੱਧਾ ਹੀ ਲੈ ਕੇ ਚਲਾ ਜਾਂਦਾ, ਉਹਨੂੰ ਇਹਨਾਂ ਗੱਲਾਂ ਦਾ
1: ਨਹੀਂ ਪਤਾ,
0: ਉਹ ਸਿੱਧਾ ਲੈ ਕੇ ਚਲਾ ਗਿਆ, CT ਸਕੈਨ ਹੋ ਜੂਗਾ ਉਹਦਾ, ਪਰ ਜੇ ਸੰਭਾਵਨਾ ਜਿਹੜੀ ਤੁਸੀਂ ਡਰਦੇ ਆ ਕਿ ਉਹਨੂੰ ਦੌਰਾ ਪੈ ਗਿਆ ਤੇ ਦੌਰਾ ਪੈ ਕੇ ਉਹਦੀ ਸਾਹ ਦੀ ਨਾਲੀ ਦੇ ਵਿੱਚ ਸਾਰਾ ਰੇਸ਼ਾ ਚਲ ਗਿਆ, ਤਾਂ ਉਹਦੀ ਉੱਥੇ ਇੱਦਾਂ ਹੀ ਮੌਤ ਹੋ ਸਕਦੀ ਹੈ। ਤਾਂ ਹਸਪਤਾਲ ਲੈ ਕੇ ਜਾਣ ਦਾ ਹੀ ਫਾਇਦਾ ਹੁੰਦਾ ਇਹੋ ਜਿਹੇ ਐਮਰਜੈਂਸੀ ਕੇਸਾਂ ਦੇ ਵਿੱਚ। ਇਸ ਕਰਕੇ ਐਮਰਜੈਂਸੀ ਕੇਸਾਂ ਦੇ ਵਿੱਚ ਸਾਰਿਆਂ 'ਚ ਹਸਪਤਾਲ 'ਚ ਪਹਿਲਾਂ ਇਲਾਜ ਲੈਣਾ ਚਾਹੀਦਾ, ਇਲਾਜ ਜ਼ਰੂਰੀ ਹੁੰਦਾ, ਟੈਸਟ ਬਾਅਦ 'ਚ। ਡਾਕਟਰ ਪਹਿਲਾਂ ਸ਼ੱਕ ਕਰਦਾ ਇਸ ਗੱਲ ਦਾ ਕਿ ਇਹਦੇ ਹੈੱਡ ਇੰਜਰੀ ਹੋ ਸਕਦੀ ਹੈ, ਇਹਦੇ ਛਾਤੀ 'ਚ ਇੰਜਰੀ ਹੋ ਸਕਦੀ ਹੈ, ਇਹਦੇ ਪੇਟ 'ਚ ਇੰਜਰੀ ਹੋ ਸਕਦੀ ਹੈ, ਉਸ ਦੇ ਹਿਸਾਬ ਨਾਲ ਉਹਨੂੰ ਉਹੋ ਜਿਹਾ ਟੈਸਟ ਲਿਖਦਾ। ਜੇ ਕੋਈ ਮਰੀਜ਼ ਆਪਣੇ ਤੌਰ 'ਤੇ ਪਹਿਲਾਂ ਹੀ ਵਗ ਜੂਗਾ ਵੀ ਆਪਾਂ ਪਹਿਲਾਂ ਦੇਖ ਲਈਏ, ਤਾਂ ਉਹ ਫਿਰ ਉਹੀ ਆਰਥਿਕ ਬਰਬਾਦੀ, ਉਹ ਹੋ ਸਕਦਾ ਉਹਦੀ ਚੈਸਟ 'ਚ

0: ਓਪੀਡੀ ਚ ਆਉਂਦੇ ਆ। ਓਪੀਡੀ ਚ ਤਾਂ ਮੈਨੂੰ ਲੱਗਦਾ ਕਿ ਇਹ ਵਾਰ ਵਾਰ ਇਹੀ ਮੈਸੇਜ ਹੈ ਵੀ ਓਪੀਡੀ ਚ ਤਾਂ ਪਹਿਲਾਂ ਡਾਕਟਰ ਨੂੰ ਉਹਨੂੰ ਡਿਸਕਸ ਕਰਨੀ ਚਾਹੀਦੀ ਹੈ ਮਰੀਜ਼ ਨੂੰ ਆਪਣੀ ਤਕਲੀਫ, ਕਿਉਂਕਿ ਜੇ ਬਹੁਤੇ ਕੇਸਾਂ 'ਚ ਕੀ ਹੁੰਦਾ ਜਿਵੇਂ ਕਿਸੇ ਦੇ ਬੈਕ 'ਚ ਪਿੱਠ 'ਚ ਦਰਦ ਨਹੀਂ ਹਟਦਾ ਤਾਂ ਲੋਕਾਂ ਨੂੰ ਐਂ ਲੱਗਦਾ ਮੈਂ ਐਕਸਰੇ ਦੋ ਤਿੰਨ ਵਾਰੀ ਕਰਾ ਲਿਆ ਹੁਣ ਮੈਂ ਐੱਮ ਆਰ ਆਈ ਕਰਾਵਾਂ। ਉਹ ਡਾਕਟਰ ਕੋਲ ਜਾਂਦੇ ਨੇ, ਬਹੁਤੇ ਕੇਸਾਂ ਡਾਕਟਰ ਨੂੰ ਪਤਾ ਹੁੰਦਾ ਵੀ ਇਹਦੀ ਐੱਮ ਆਰ ਆਈ 'ਚ ਕੁਛ ਨਿਕਲਣਾ ਨਹੀਂ ਹੈ, ਉਹ ਫਿਰ ਟਾਲਦਾ ਰਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਆਹ ਦਵਾਈ ਲੈ ਲਓ, ਤੁਸੀਂ ਐਕਸਰਸਾਈਜ਼ ਕਰ ਲਓ, ਤੁਸੀਂ ਐਂ ਕਰ ਲਓ। ਪਰ ਮਰੀਜ਼ ਹੁਣ ਡਾਕਟਰ ਦੀ ਤਾਂ ਉਹ ਨਹੀਂ ਸੁਣਦਾ, ਪਤਾ ਨਹੀਂ ਸੁਣਦਾ, ਗੁਆਂਢੀ ਦੀ ਬਹੁਤ ਸੁਣਦਾ। ਜੇ ਗੁਆਂਢੀ ਨੇ ਕਹਿਤਾ ਵੀ ਨਹੀਂ ਤੈਨੂੰ ਐੱਮ ਆਰ ਆਈ ਕਰਾਉਣੀ ਚਾਹੀਦੀ ਹੈ, ਇਹ ਤਾਂ ਸਰਕਾਰੀ 'ਚ ਬਹੁਤ ਸਸਤੇ ਰੇਟ 'ਤੇ ਹੁੰਦੀ ਆ, ਆਹ ਪਲਾਂਥਾਂ ਵੀ ਸਸਤੀ ਲਿਖੀ ਪਈ ਆ, ਇਹਨੂੰ ਜਲਦੀ ਕਰਾ। ਉਹ ਆਪਣੇ ਆਪ ਜਦੋਂ ਚਲਾ ਜਾਂਦਾ ਉਹ ਫਿਰ ਉਹੀ ਫਾਲਸ ਪੋਜ਼ਿਟਿਵ ਵਾਲੀ ਮਾਮਲਾ।
1: ਠੀਕ ਆ ਜੀ।
0: ਤਾਂ ਬਹੁਤੇ ਕੇਸਾਂ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਜਿਹੜੀਆਂ ਚੀਜ਼ਾਂ ਐੱਮ ਆਰ ਆਈ ਦੀ ਰਿਪੋਰਟ ਦੇ ਉੱਤੇ ਬਹੁਤ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਦਿਖਣ ਲੱਗ ਜਾਂਦੀਆਂ ਨੇ, ਉਹਦੇ 'ਚ ਇੰਨੀ ਅਗਰੈਸਿਵ ਮੈਡੀਸਨ ਲੈਣ ਦੀ ਲੋੜ ਨਹੀਂ ਹੁੰਦੀ। ਜਿੱਥੇ ਸਾਨੂੰ ਲੱਗੂਗਾ ਕਿ ਇਹਦੀ ਐੱਮ ਆਰ ਆਈ 'ਚ ਬਾਕੀ ਫਾਲਟ ਆਉਣਾ ਹੈ, ਹਾਂ ਕਿਸੇ ਦੀ ਕੋਈ ਲੱਤ ਹੀ ਕਮਜ਼ੋਰ ਹੋ ਗਈ, ਕਿਸੇ ਦੀ ਲੱਤ ਪਹਿਲਾਂ ਨਾਲੋਂ ਪਤਲੀ ਹੋਣ ਲੱਗੀ ਹੈ, ਕਮਜ਼ੋਰ ਹੋਣ ਲੱਗੀ ਹੈ, ਪੈਰ ਨੀਚਾ ਪੈਰ ਚੱਕ ਕੇ ਤਰ ਰਿਹਾ ਬੰਦਾ ਜਾਂ ਲੰਗ ਮਾਰ ਕੇ ਤੁਰ ਰਿਹਾ, ਬਹੁਤ ਜ਼ਿਆਦਾ ਸਮੱਸਿਆ 'ਚ ਹੈ, ਉਹੋ ਜਿਹੇ ਕੇਸਾਂ ਦੇ ਵਿੱਚ ਡਾਕਟਰ ਆਪ ਹੀ ਐੱਮ ਆਰ ਆਈ ਲਿਖ ਦਿੰਦਾ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਪਹਿਲਾਂ ਉਸ ਡਾਕਟਰ ਕੋਲ ਜਾਈਏ ਜਿਹੜਿਆਂ ਸਾਡੀਆਂ ਸਮੱਸਿਆਵਾਂ ਦਾ ਹੱਲ ਲੱਭ ਸਕਦਾ, ਉਹਨੂੰ ਮੌਕਾ ਦੇਈਏ, ਉਹਦੇ ਗਿਆਨ ਦੇ ਉੱਤੇ ਆਪਾਂ ਭਰੋਸਾ ਜ਼ਰੂਰ ਰੱਖੀਏ ਕਿ ਉਹ ਟੈਸਟ ਸਾਨੂੰ ਲਿਖੇ। ਹਾਂ, ਉਹਦੇ ਨਾਲ ਡਿਸਕਸ ਕਰਨ ਦਾ, ਉਹਦੇ ਤੋਂ ਜਾਣਕਾਰੀ ਲੈਣ ਦਾ ਸਾਡਾ ਹੱਕ ਹੈ, ਮਰੀਜ਼ ਦਾ ਵੀ ਹੱਕ ਹੈ, ਮਰੀਜ਼ ਆਪਣੇ ਬਾਰੇ ਜਿੰਨੀ ਮਰਜ਼ੀ ਗੱਲ ਕਰੇ ਡਾਕਟਰ ਨਾਲ, ਉਹਦਾ ਹੱਕ ਹੈ, ਉਹਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਮਿਲਣੀ ਚਾਹੀਦੀ ਵੀ ਇਹ ਟੈਸਟ ਮੈਂ ਕਿਉਂ ਕਰਾ ਰਿਹਾ,
1: ਠੀਕ ਹੈ ਜੀ,
0: ਕਿਉਂ ਨਹੀਂ ਕਰਾ ਰਿਹਾ, ਇਹ ਸਾਰੀਆਂ ਚੀਜ਼ਾਂ ਬਾਰੇ ਡਾਕਟਰ ਨਾਲ ਸਲਾਹ ਲੈਣੀ ਬਹੁਤ ਜ਼ਰੂਰੀ ਹੈ।
1: ਡਾਕਟਰ ਸਾਹਿਬ, ਟੈਸਟ ਕਰਾਉਣਾ ਕਿਹੜੀ ਜਗ੍ਹਾ ਤੋਂ ਹੈ ਇਹ ਬੜਾ ਅਹਿਮ ਹੋ ਜਾਂਦਾ ਹੈਗਾ। ਬਹੁਤ ਸਾਰੀ ਮੈਡੀਕਲ ਲੈਬਸ ਜਿਹੜੀਆਂ ਨੇ ਉਹ ਇੰਟਰਨੈਸ਼ਨਲੀ ਵੀ ਕੰਮ ਕਰਦੀਆਂ, ਚੇਨਾਂ ਚੱਲਦੀਆਂ ਹੈ ਵੀ ਇਸ ਨਾਂ ਦੀਆਂ ਲੈਬਸ ਜਿਹੜੀਆਂ ਹੈ ਤੁਹਾਨੂੰ ਸਾਰੇ ਸ਼ਹਿਰਾਂ 'ਚ ਮਿਲਣਗੀਆਂ, ਇਸ ਨਾਂ ਦੀਆਂ ਲੈਬਸ ਜਿਹੜੀਆਂ ਹੈ ਤੁਹਾਨੂੰ ਕੁਝ ਖਾਸ ਸ਼ਹਿਰਾਂ 'ਚ ਮਿਲਣਗੀਆਂ, ਚੰਡੀਗੜ੍ਹ ਦਿੱਲੀ ਵਰਗੇ ਸ਼ਹਿਰਾਂ 'ਚ ਮਿਲਣਗੀਆਂ, ਅਤੇ ਕੁਝ ਆਮ ਲੈਬੋਰਟਰੀਆਂ ਹੁੰਦੀਆਂ। ਅਤੇ ਡਾਕਟਰ ਜਦੋਂ ਅਸੀਂ ਟੈਸਟ ਕਰਾਉਣ ਜਾਂਦੇ ਹਾਂ ਉਹ ਮੈਡੀਕਲ ਵਾਲੇ ਪੁੱਛ ਵੀ ਲੈਂਦੇ ਆ ਵੀ ਤੁਹਾਡਾ ਇਹ ਆਮ ਲੋਕਲ ਲੈਬ 'ਚ ਕਰ ਦਈਏ ਇਹ ਟੈਸਟ ਕਿ ਤੁਸੀਂ ਉਹ ਫਲਾਨੇ ਬ੍ਰਾਂਡ ਦੀ 'ਚ ਕਰਾਉਣਾ ਹੈ ਜਾਂ ਦਿੱਲੀ ਭੇਜਣਾ ਹੈ। ਇਹਦੇ 'ਚ ਫਿਰ ਕਿਵੇਂ ਬੰਦਾ ਡਿਸਾਈਡ ਕਰੇ ਵੀ ਹੁਣ ਕੀ ਕਰੀਏ, ਹੁਣ ਉਹਨੂੰ ਕੁਝ ਨਹੀਂ ਪਤਾ ਬੰਦੇ ਨੂੰ ਆਮ ਲੈਬ ਕੀ ਹੈ, ਛੋਟੀ ਮਸ਼ੀਨ ਕੀ ਹੈ, ਵੱਡੀ ਮਸ਼ੀਨ ਕੀ ਹੈ ਜਾਂ ਬ੍ਰਾਂਡ ਕੀ ਹੈ, ਉਹਨੂੰ ਕੁਝ ਨਹੀਂ ਪਤਾ, ਉਹ ਕਿਵੇਂ ਕਰੇ ਫਿਰ?
0: ਜਿਹੜੀਆਂ ਬਹੁਤ ਸਾਰੀਆਂ ਇੰਡੀਵਿਜੁਅਲ ਵੇਰੀਏਸ਼ਨ ਲੈਬ ਤੋਂ ਲੈਬ ਤਾਂ ਹੈਗੀਆਂ ਨੇ, ਜਿਵੇਂ ਆਪਾਂ ਰੈਫਰੈਂਸ ਰੇਂਜ ਦੀ ਗੱਲ ਕੀਤੀ ਹੈ ਤੁਸੀਂ, ਉਹ ਵੀ ਦੇਖੋ ਵੱਖ ਵੱਖ ਹੁੰਦੀਆਂ ਨੇ। ਇਸ ਕਰਕੇ ਬਹੁਤ ਸਾਰੀਆਂ ਲੈਬਸ, ਬਹੁਤ ਸਾਰੀਆਂ ਜ਼ਿਆਦਾ ਹੀ ਨੇ, ਬਹੁਤ ਵੱਡੀ ਗਿਣਤੀ 'ਚ ਲੈਬ ਸਾਡੇ ਆਲੇ ਦੁਆਲੇ ਹੈਗੀਆਂ ਨੇ, ਤਾਂ ਇਸ ਕਰਕੇ ਟਿੱਪਣੀ ਤਾਂ ਕਾਫ਼ੀ ਔਖੀ ਹੋ ਜਾਊਗੀ ਵੀ ਕਿਹੜਾ ਲੈਬ ਵਾਲਾ ਵਧੀਆ ਰਿਪੋਰਟ ਦਿੰਦਾ ਅਤੇ ਕਿਹੜਾ ਨਹੀਂ ਦਿੰਦਾ। ਇਹ ਕਾਫ਼ੀ ਮਤਲਬ ਔਖਾ ਕੰਮ ਹੈ, ਇਹ ਤਾਂ ਵਿਦ ਐਕਸਪੀਰੀਅੰਸ ਸਮੇਂ ਦੇ ਹਿਸਾਬ ਨਾਲ, ਜਿਵੇਂ ਕਿਸੇ ਡਾਕਟਰ ਬਾਰੇ ਹੋਣ ਲੱਗ ਜਾਂਦਾ ਵੀ ਇਹ ਚੰਗਾ ਡਾਕਟਰ ਹੈ, ਅਤੇ ਕਿਸੇ ਪੁਲਿਸ ਮੁਲਾਜ਼ਮ ਬਾਰੇ ਹੋਣ ਲੱਗ ਜਾਂਦਾ ਵੀ ਮੁਲਾਜ਼ਮ ਚੰਗਾ, ਕਿਸੇ ਡੀ ਸੀ ਅਫਸਰ ਬਾਰੇ ਹੋਣ ਲੱਗ ਜਾਂਦਾ ਹੈ, ਐਵੇਂ ਲੈਬਾਂ ਦੀ ਵੀ ਇੱਕ ਬਾਹਰ ਮਾਰਕੀਟ ਦੇ ਵਿੱਚ ਪ੍ਰੋਪਰ ਇਮੇਜ ਘੁੰਮ ਰਹੀ ਹੁੰਦੀ ਹੈ ਵੀ ਇਸ ਟੈਸਟ 'ਤੇ ਲੈਬ ਤੋਂ ਟੈਸਟ ਕਰਾਉਂਦੇ ਹਾਂ ਤਾਂ ਰਿਪੋਰਟ ਚੰਗੀ ਆਉਂਦੀ ਹੈ। ਆਮ ਤੌਰ 'ਤੇ ਜਿਵੇਂ ਸ਼ੂਗਰ ਵਗੈਰਾ ਦੀ ਰਿਪੋਰਟ ਬੰਦੇ ਨੇ ਘਰੇ ਕੀਤੀ ਹੁੰਦੀ ਹੈ ਤਾਂ ਉਹਦੀ ਵੇਰੀਏਸ਼ਨ ਉਹ ਬਾਹਰ ਜਾ ਕੇ ਚੈੱਕ ਕਰ ਲੈਂਦਾ, ਜਾਂ ਲੋਕਾਂ ਨੂੰ ਆਦਤ ਹੀ ਹੁੰਦੀ ਹੈ, ਜਿਵੇਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਆਪਾਂ ਮਾੜੀ ਜਿਹੀ ਬਾਡੀ ਪੈਕੇਜ ਕਰਾਇਆ ਜ਼ਿਆਦਾ ਆ ਗਈ, ਉਹਨੇ ਦੁਬਾਰਾ ਕਰਾ ਲਈ, ਕਈ ਵਾਰੀ ਦੂਜੀ ਵਾਰੀ ਹੋਰ ਕਿਸੇ ਤੋਂ ਕਰਾ ਲੈਂਦਾ, ਤਾਂ ਇਹਨਾਂ 'ਚ ਦੇਖੋ ਡਿਫਰੈਂਸ ਤਾਂ ਆਉਣੇ ਹੀ ਆਉਣੇ ਆ। ਕੁਛ ਚੇਨਸ ਨੇ, ਕੁਛ ਬ੍ਰਾਂਡ ਨੇ, ਹੈ ਨਾ, ਤਾਂ ਉਹਨਾਂ ਦੀ ਵੀ ਇੱਕ ਅਲੱਗ ਮਤਲਬ ਸਮਾਜ ਦੇ ਵਿੱਚ ਇਮੇਜ ਬਣੀ ਹੋਈ ਹੈ, ਜਿਵੇਂ ਕੁਛ ਲੈਬ ਚੇਨਸ ਨੇ ਜਿਵੇਂ ਤੁਸੀਂ ਪਹਿਲਾਂ ਹੀ ਦੱਸਿਆ, ਉਹਨਾਂ ਦੀ ਕੁਛ ਅਥੈਂਟਿਸਿਟੀ ਕੁਛ ਲੈਬਸ ਦੀ ਹੈ, ਅਤੇ ਉਹ ਗੱਲ ਉੱਥੇ ਹੀ ਆ ਜਾਂਦੀ ਹੈ ਫਿਰ ਵੀ ਇਹਨਾਂ ਸਾਰੇ ਟੈਸਟਾਂ ਦੀ ਇੰਪੋਰਟੈਂਸ ਉਸ ਗੱਲ ਨਾਲ ਜੁੜੀ ਹੋਈ ਹੈ ਕਿ ਡਾਕਟਰ ਨੇ ਟਾਰਗੇਟ ਅਪਰੋਚ ਨਾਲ ਲਿਖੇ ਹੋਏ ਨੇ। ਟਾਰਗੇਟ ਅਪਰੋਚ ਕੀ, ਵੀ ਬਿਮਾਰੀ ਦੀ ਲੱਭਣ ਲਈ ਕਿਹੜਾ ਹਿੱਸਾ ਲੱਭਣਾ ਹੈ, ਮੈਂ ਬਿਮਾਰੀ ਦਾ ਕਿਹੋ ਜਿਹੇ ਟੈਸਟ ਦੀ ਮੈਨੂੰ ਲੋੜ ਹੈ, ਉੱਥੋਂ ਕਰਾਉਣ ਦੀ
1: ਜੀ
0: ਜ਼ਰੂਰਤ ਹੈ।
1: ਡਾਕਟਰ ਸਾਹਿਬ, ਸਿਵਲ ਹਸਪਤਾਲ ਦੇ ਵਿੱਚ ਕਿਹੜੇ ਟੈਸਟ ਹੁੰਦੇ ਆ? ਬੜੀ ਵਾਰੀ ਲੋਕ ਜਦੋਂ ਜਿਹੜੇ ਨਹੀਂ ਗਏ ਹੁੰਦੇ ਸਿਵਲ ਹਸਪਤਾਲ, ਜਿਹੜੇ ਨਹੀਂ ਜਾਂਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਆਹ ਟੈਸਟ ਉੱਥੇ ਹੋ ਵੀ ਰਹੇ ਹੈ, ਅਤੇ ਉਹ ਬਾਹਰੋਂ ਕਰਾ ਲੈਂਦੇ ਆ, ਅਤੇ ਇੱਕ ਵਾਰੀ ਦੱਸ ਦਿਓ ਲੋਕੀ ਸਿਵਲ ਹਸਪਤਾਲ ਦੇ ਵਿੱਚ ਕਿਹੜੇ ਕਿਹੜੇ ਟੈਸਟ ਕਰਾ ਸਕਦੇ ਆ, ਬਠਿੰਡੇ ਤਲਵੰਡੀ ਤੁਹਾਡੇ ਕੋਲ ਲਿਖਾ ਕੇ ਰੈਕਮੈਂਡ ਕਰਵਾ ਕੇ?
0: ਸਾਡੇ ਕੋਲ ਮੇਰੇ ਹੁਣ ਐਗਜੈਕਟ ਟੈਸਟਾਂ ਦੀ ਗਿਣਤੀ ਤਾਂ ਪਤਾ ਨਹੀਂ, ਪਰ ਸਾਡੇ ਕੋਲ ਜਿਵੇਂ ਮੇਨ ਜਿਗਰ ਨਾਲ ਸੰਬੰਧਿਤ, ਸ਼ੂਗਰ ਨਾਲ ਸੰਬੰਧਿਤ, ਗੁਰਦਿਆਂ ਨਾਲ ਸੰਬੰਧਿਤ, ਅਤੇ ਸੀ ਬੀ ਸੀ ਅਤੇ ਪਿਸ਼ਾਬ ਦੇ ਟੈਸਟ, ਅਲਟਰਾਸਾਊਂਡ, ਐਕਸਰੇ, ਇਹ ਸਾਰੇ ਟੈਸਟ ਸਾਡੇ ਕੋਲ ਹੋ ਜਾਂਦੇ ਨੇ। ਬਾਕੀ ਆਹ ਕੁਛ ਟੈਸਟ ਜਿਵੇਂ ਇੱਥੇ ਲੈਬੋਰਟਰੀ ਸਰਕਾਰੀ ਜਿਹੜੀ ਹੈਗੀ ਆ, ਪੀ ਪੀ ਪੀ ਮੋਡ 'ਤੇ ਲੱਗੀ ਹੋਈ ਆ, ਕੁਛ ਟੈਸਟ ਉੱਥੇ ਹੋ ਜਾਂਦੇ ਨੇ, ਸੀ ਟੀ ਐੱਮ ਆਰ ਆਈ ਵਗੈਰਾ ਉੱਥੇ ਹੋ ਜਾਂਦੀ। ਸੰਦੇਸ਼ ਇਹ ਹੈ, ਮੁੱਕਦੀ ਗੱਲ ਕਿ ਸਕਰੀਨਿੰਗ ਟੈਸਟ ਕਰਾਉਣੇ ਉਮਰ ਦੇ ਹਿਸਾਬ ਨਾਲ, ਰਿਸਕ ਦੇ ਹਿਸਾਬ ਨਾਲ, ਲੱਛਣ ਦੇ ਹਿਸਾਬ ਨਾਲ, ਅਤੇ ਟਾਰਗੇਟ ਬਿਮਾਰੀ ਸੋਚ ਕੇ, ਅਤੇ ਫੁੱਲ ਬੋਡੀ ਟੈਸਟ ਪੈਸੇ ਦੀ ਬਰਬਾਦੀ ਉਹਨਾਂ ਲੋਕਾਂ ਵਾਸਤੇ ਜਿਹੜੇ ਨੌਜਵਾਨ ਹੋਣ, ਸਿਹਤਮੰਦ ਹੋਣ, ਅਤੇ 30 ਤੋਂ 50 ਜਿਹੜੇ ਫਾਲਤੂ ਟੈਸਟ ਕਰਾ ਰਹੇ ਨੇ ਉਹਨਾਂ ਲਈ, ਅਤੇ ਹਰੇਕ 3 ਤੋਂ 6 ਮਹੀਨੇ

ਸਰੋਤਿਓ ਵਾਚਕ ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਗੁਰਦੀਪ ਗਿੱਲ ਤੇ ਬਲਜੀਤ ਸ਼ਰਮਾ। ਦੋਸਤੋ, ਇੱਕ ਨਵੀਂ ਆਸ, ਨਵੀਂ ਮਿਹਨਤ, ਨਵੀਂ ਉਮੀਦ ਦੇ ਨਾਲ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ, ਇੱਕ ਨਵਾਂ ਵਿਸ਼ਾ ਆਪ ਜੀ ਨੂੰ ਇਸ ਵਿਸ਼ੇ ਨੂੰ ਸੁਣ ਕੇ ਸਿੱਖਣ ਨੂੰ ਮਿਲੇਗਾ। ਨੋਟ ਕਰ ਲਓ, ਵਿਸ਼ਾ ਸਾਡਾ ਰਹੇਗਾ ਜਿੱਤ ਦਾ ਭਰੋਸਾ ਭਾਗ ਪਹਿਲਾ, ਮਿਤੀ 4 September 2026, ਦਿਨ ਸ਼ੁੱਕਰਵਾਰ, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5 ਵਜੇ।

ਇਹ ਕਹਾਣੀ ਤੁਸੀਂ ਸੁਣੋਗੇ ਮੇਰੇ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ ਦੇ ਨਾਲ। ਸੋ ਸੁਣਨਾ ਨਾ ਭੁੱਲਣਾ ਪ੍ਰੋਗਰਾਮ ਹੱਡ ਬੀਤੀਆਂ ਜੱਗ ਬੀਤੀਆਂ, ਤਿੰਨ ਸ਼ੁੱਕਰਵਾਰ, ਮਿਤੀ 4 ਸਤੰਬਰ 2026, ਦੁਪਹਿਰ 12:30 ਤੇ ਆਕਾਸ਼ਵਾਣੀ FM ਬਠਿੰਡਾ ਤੇ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਗੱਲਾਂ ਚੋ ਗੱਲ ਦੇ ਤਹਿਤ, ਸਿਲਸਿਲਾ ਸੀ ਹੈਲੋ ਡਾਕਟਰ ਦਾ। ਮੈਨੂੰ ਉਪਾਸਨਾ ਨੂੰ ਇਹ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: पंजाब यूनिवर्सिटी ਦੇ ਐਕਸ ਆਫੀਸ਼ੀਓ ਚਾਂਸਲਰ ਸੀ ਪੀ ਰਾਧਾ ਕ੍ਰਿਸ਼ਨਨ ਕੱਲ ਚੰਡੀਗੜ੍ਹ ਯੂਨੀਵਰਸਿਟੀ ਦਾ ਦੌਰਾ ਕਰਨਗੇ। ਆਪਣੀ ਯਾਤਰਾ ਦੌਰਾਨ ਉਪ ਰਾਸ਼ਟਰਪਤੀ ਸੋਫਿਸਟੀਕੇਟਿਡ ਐਨਾਲਿਟੀਕਲ ਇੰਸਟਰੂਮੈਂਟ ਫੈਸਿਲਿਟੀ ਸੈਂਟਰਲ ਇੰਸਟਰੂਮੈਂਟੇਸ਼ਨ ਲੈਬੋਰੇਟਰੀਜ਼ ਸੈਫ CIL ਵਿਖੇ ਐਡਵਾਂਸਡ ਇੰਸਟਰੂਮੈਂਟੇਸ਼ਨ ਫੈਸਿਲਿਟੀ ਦਾ ਉਦਘਾਟਨ ਕਰਨਗੇ। ਉਪ ਰਾਸ਼ਟਰਪਤੀ ਪੰਜਾਬ ਯੂਨੀਵਰਸਿਟੀ ਟੈਕ ਇਨੋਵੇਸ਼ਨ ਫੋਰਮ ਦਾ ਵੀ ਉਦਘਾਟਨ ਕਰਨਗੇ, ਜੋ ਯੂਨੀਵਰਸਿਟੀ ਦੇ ਖੋਜ, ਕਾਢ ਅਤੇ ਸਟਾਰਟਅਪ ਇਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਇੱਕ ਵੱਡਾ ਕਦਮ ਹੈ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਮੀਨਾਕਸ਼ੀ ਗੋਇਲ ਨੇ ਉਪ ਰਾਸ਼ਟਰਪਤੀ ਦੇ ਦੌਰੇ ਦੇ ਮੱਦੇਨਜ਼ਰ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਨਗਰ ਨਿਗਮ ਚੰਡੀਗੜ੍ਹ ਦੀ ਸਵੱਛ ਵਾਰਡ ਰੈਂਕਿੰਗ 2026 ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਫਾਈ ਨੂੰ ਇੱਕ ਨਿਰੰਤਰ ਲੋਕ ਲਹਿਰ ਬਣਾਉਣ ਲਈ ਨਾਗਰਿਕਾਂ, ਚੁਣੇ ਹੋਏ ਪ੍ਰਤੀਨਿਧੀਆਂ, ਅਧਿਕਾਰੀਆਂ, ਸਫਾਈ ਕਰਮਚਾਰੀਆਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਮਾਰਕੀਟ ਐਸੋਸੀਏਸ਼ਨਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਹਿੱਸੇਦਾਰਾਂ ਨੂੰ ਸਮੂਹਕ ਯਤਨਾਂ ਦਾ ਸੱਦਾ ਦਿੱਤਾ। ਉਨ੍ਹਾਂ ਨਗਰ ਨਿਗਮ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਹਰ ਮਹੀਨੇ ਸਵੱਛ ਵਾਰਡ ਰੈਂਕਿੰਗ ਕਰਵਾਉਣਾ ਸੰਭਵ ਨਹੀਂ ਹੈ ਤਾਂ ਸਾਲ ਵਿੱਚ 2 ਵਾਰ ਕਰਾਉਣ ਲਈ ਸੰਭਾਵਨਾਵਾਂ ਦੀ ਪੜਚੋਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਨੂੰ ਕਰਵਾਇਆ ਜਾ ਸਕੇ। ਰਾਜਪਾਲ ਨੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਖੇਤਰ ਵਿੱਚ ਮੁਹਿੰਮ ਦੇ ਮੁੱਖ ਫੈਸਿਲੀਟੇਟਰ ਵਜੋਂ ਕੰਮ ਕਰਨ। ਉਨ੍ਹਾਂ ਸਕੂਲਾਂ ਅਤੇ ਕਾਲਜਾਂ ਨੂੰ ਵਿਦਿਆਰਥੀਆਂ ਨੂੰ ਸਵੱਛਤਾ ਦੂਤ ਬਣਾਉਣ ਦਾ ਸੱਦਾ ਵੀ ਦਿੱਤਾ, ਜੋ ਰਹਿੰਦ ਖੂੰਹਦ ਦੇ ਜ਼ਿੰਮੇਵਾਰ ਪ੍ਰਬੰਧਨ ਦਾ ਸੁਨੇਹਾ ਆਪਣੇ ਘਰਾਂ ਅਤੇ ਭਾਈਚਾਰਿਆਂ ਤੱਕ ਪਹੁੰਚਾ ਸਕਦੇ ਨੇ। ਸਫਾਈ ਕਰਮਚਾਰੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਗਰਿਮਾ, ਸੁਰੱਖਿਆ, ਸਿਖਲਾਈ, ਸੁਰੱਖਿਆ ਉਪਕਰਨ ਅਤੇ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ, ਜਦੋਂ ਕਿ ਨੁਕਸਾਨ ਦੇ ਸਫਾਈ ਕਾਰਜਾਂ ਲਈ ਮਸ਼ੀਨੀਕਰਨ ਅਤੇ ਆਧੁਨਿਕ ਤਕਨਾਲੋਜੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਰਾਜਪਾਲ ਨੇ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਾਰਡਾਂ ਲਈ ਤਜਵੀਜ਼ਸ਼ੁਦਾ ਪ੍ਰੋਤਸਾਹਨ ਵਿਧੀ ਦੀ ਵੀ ਸ਼ਲਾਘਾ ਕੀਤੀ, ਜਿਸ ਤਹਿਤ ਪਹਿਲੇ, ਦੂਜੇ ਅਤੇ ਤੀਜੇ ਦਰਜੇ ਦੇ ਵਾਰਡ ਕ੍ਰਮਵਾਰ 50 ਲੱਖ, 30 ਲੱਖ ਅਤੇ 20 ਲੱਖ ਰੁਪਏ ਦੀਆਂ ਤਜਵੀਜ਼ਸ਼ੁਦਾ ਵਿਕਾਸ ਗਰਾਂਟਾਂ ਲਈ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨੂੰ ਵਾਰਡਾਂ ਵਿੱਚ ਸਿਹਤਮੰਦ ਮੁਕਾਬਲੇ ਦੇ ਨਾਲ ਨਾਲ ਸਫਲ ਢੰਗ ਤਰੀਕਿਆਂ ਨੂੰ ਦੁਹਰਾਏ ਜਾਣ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸ਼ਹਿਰ ਦੇ ਮੇਅਰ ਸ੍ਰੀ ਸੌਰਭ ਜੋਸ਼ੀ ਨੇ ਕਿਹਾ ਕਿ ਸਵੱਛ ਵਾਰਡ ਰੈਂਕਿੰਗ 2026 ਦੀ ਸ਼ੁਰੂਆਤ ਸਫਾਈ ਨੂੰ ਵਾਰਡ ਪੱਧਰੀ ਲੋਕ ਲਹਿਰ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNewsਜਲੰਧਰ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਨੂਰਪੁਰ ਬੇਦੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਅੱਗੇ ਵਧ ਰਿਹਾ ਹੈ, ਪਰ ਜਿਵੇਂ ਕਿ ਪੰਜਾਬ ਦੇ ਲੋਕ ਵੇਖ ਰਹੇ ਨੇ ਕਿ ਪੰਜਾਬ ਸਿਆਸੀ ਕਾਰਨਾਂ ਕਰਕੇ ਪਿੱਛੇ ਰਹਿ ਰਿਹਾ ਹੈ। ਹਰਿਆਣਾ ਵਿੱਚ ਡਬਲ ਇੰਜਨ ਦੀ ਸਰਕਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣੇਗੀ ਅਤੇ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਅੱਗੇ ਲਿਜਾਣ ਦਾ ਕੰਮ ਕੀਤਾ ਜਾਏਗਾ।
1: ਇਹ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਇਸ ਪੰਜਾਬ ਨੂੰ ਮਜ਼ਬੂਤ ਕਰਨ ਦਾ ਸਮੇਂ ਹੈ। ਜਿਹੜੀਆਂ ਕੰਮਾਂ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਨਰਿੰਦਰ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਕਰ ਰਹੀ ਹੈ, ਉਹ ਸਾਰੇ ਦੇ ਸਾਰੇ ਕੰਮ ਅਸੀਂ ਪੰਜਾਬ ਦੇ ਵਿੱਚ ਵੀ ਲਾਗੂ ਕਰਾਂਗੇ, ਕਿਉਂਕਿ ਇਹ ਪੰਜਾਬ ਦੀ ਜਿਹੜੀ ਭੂਮੀ ਹੈ ਇਹ ਰਾਜਨੀਤੀ ਦਾ ਸ਼ਿਕਾਰ ਹੋਈ ਹੈ, ਕਿਉਂਕਿ ਇਹ ਪੰਜਾਬ ਇਹ ਦੇਸ਼ ਦਾ ਨੰਬਰ 1 ਦਾ ਸੂਬਾ ਸੀ, ਇਹ ਰਾਜਨੀਤੀ ਦੁਇਸ਼ ਦੀ ਕਾਰਨ ਪਿੱਛੇ ਰਹਿ ਗਿਆ। ਅਸੀਂ ਮਿਲ ਕਰਕੇ ਇਸ ਨੂੰ ਮਜ਼ਬੂਤ ਕਰੀਏ, ਇਸ ਨੂੰ ਅੱਗੇ ਵਧਾਉਣ ਦਾ ਕੰਮ ਕਰੀਏ।
0: ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਜਲੰਧਰ ਦੇ ਪੰਜਾਬ ਪ੍ਰਮੁੱਖ ਚੌਂਕਾਂ ਤੇ ਟ੍ਰੈਫਿਕ ਸਿਗਨਲਾਂ ਦੇ ਨਵੀਨੀਕਰਨ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਹੋਰ ਬਿਹਤਰ ਅਤੇ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਤੇ ਕਰੀਬ 14 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਵੱਧ ਰਹੇ ਟ੍ਰੈਫਿਕ ਦੇ ਦਬਾਅ ਦੇ ਮੱਦੇਨਜ਼ਰ ਟ੍ਰੈਫਿਕ ਸਿਗਨਲ ਪ੍ਰਣਾਲੀ ਨੂੰ ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਉਣਾ ਬੇਹੱਦ ਜ਼ਰੂਰੀ ਹੈ। ਨਵੀਨੀਕਰਨ ਤੋਂ ਬਾਅਦ ਇਨ੍ਹਾਂ ਚੌਕਾਂ ਤੇ ਟ੍ਰੈਫਿਕ ਨੂੰ ਹੋਰ ਬਿਹਤਰ ਢੰਗ ਨਾਲ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ। ਸ੍ਰੀ ਭਗਤ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਾਉਣ ਲਈ ਲਗਾਤਾਰ ਯਤਨਸ਼ੀਲ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਗੈਰ ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 8 ਗੈਰ ਕਾਨੂੰਨੀ ਪੁਆਇੰਟ 30 ਬੋਰ ਪਿਸਤੌਲਾਂ ਦੇ ਨਾਲ ਨਾਲ 103 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਦੇ ਡਾਇਰੈਕਟਰ ਜਨਰਲ DGP ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਏ। ਉਨ੍ਹਾਂ ਇਹ ਵੀ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਕਥਿਤ ਤੌਰ ਤੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਸੂਬੇ ਵਿੱਚ ਅਪਰਾਧਕ ਤੱਤਾਂ ਨੂੰ ਗੈਰ ਕਾਨੂੰਨੀ ਵਿਦੇਸ਼ੀ

0: ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਅਤੇ ਸਪਲਾਈ ਕਰ ਰਹੇ ਸਨ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਬਾਰਡਰ ਰੇਂਜ ਦੇ ਨਵੇਂ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਈਜੀ ਭੁੱਲਰ ਨੇ ਬਾਰਡਰ ਰੇਂਜ ਵਿੱਚ ਨਸ਼ਿਆਂ, ਸੰਗਠਿਤ ਅਪਰਾਧ ਅਤੇ ਦਹਿਸ਼ਤਗਰਦੀ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਅਤੇ ਸੰਗਠਿਤ ਅਪਰਾਧ ਤੇ ਕਾਬੂ ਪਾਉਣਾ ਪੁਲਿਸ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਾਰਡਰ ਰੇਂਜ ਇੱਕ ਬੇਹੱਦ ਸੰਵੇਦਨਸ਼ੀਲ ਇਲਾਕਾ ਹੈ ਕਿਉਂਕਿ ਇਸ ਦਾ ਪਾਕਿਸਤਾਨ ਨਾਲ ਲੱਗਦਾ ਲੰਮਾ ਸਰਹੱਦੀ ਖੇਤਰ ਹੈ। ਇਸ ਤੋਂ ਇਲਾਵਾ ਦਰਿਆਈ ਬੈਲਟਾਂ ਤੇ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਸੁਰੱਖਿਆ ਨੂੰ ਲੈ ਕੇ ਪੂਰੀ ਆਪਰੇਸ਼ਨਲ ਤਿਆਰੀ ਰੱਖੀ ਜਾਏਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾ ਨੇ ਸੂਬੇ ਵਿੱਚ ਉਸਾਰੇ ਜਾ ਰਹੇ 3100 ਖੇਡ ਮੈਦਾਨਾਂ ਤੇ ਦੂਜੇ ਖੇਡ ਅਧੀਨ ਨੌਜਵਾਨਾਂ ਨੂੰ ਖੇਡਣ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਪਿੰਡ ਵਾੜਾ ਦਰਾਕਾ ਅਤੇ ਪਿੰਡ ਫਿੱਡੇ ਕਲਾਂ ਕੋਟਕਪੂਰਾ ਵਿਖੇ ਬਣਾਏ ਗਏ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ ਕੀਤਾ। ਔਰਤਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਦਾ ਮੁਕਾਬਲਾ 2020 ਏਸ਼ੀਆ ਕੱਪ ਦੇ ਆਪਣੇ ਦੂਜੇ ਗਰੁੱਪੇ ਮੈਚ ਵਿੱਚ ਹਾਂਗਕਾਂਗ ਨਾਲ ਹੋਏਗਾ। ਇਹ ਮੈਚ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖਬਰਾਂ। ਪੰਜਾਬ ਦੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦਾ ਕਹਿਣਾ ਕਿ ਬਾਲ ਵਿਆਹ ਨੂੰ ਰੋਕਣਾ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ। ਕਿਹਾ, ਬੱਚਿਆਂ ਦੇ ਅਧਿਕਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਨਗਰ ਨਿਗਮ ਚੰਡੀਗੜ੍ਹ ਦੀ ਸਵੱਛ ਵਾਰਡ ਰੈਂਕਿੰਗ 2026 ਪਹਿਲਕਦਮੀ ਦੀ ਸ਼ੁਰੂਆਤ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਿਆਸੀ ਕਾਰਨਾਂ ਕਰਕੇ ਪਛੜ ਗਿਆ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 2 ਵਿਅਕਤੀਆਂ ਨੂੰ ਹਥਿਆਰ ਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕਰਕੇ ਇੱਕ ਗੈਰ ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਦਾ ਪਰਦਾਫਾਸ਼ ਕੀਤਾ। ਤੇ ਔਰਤਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਦਾ ਮੁਕਾਬਲਾ 2020 ਏਸ਼ੀਆ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੈਚ ਵਿੱਚ ਹਾਂਗਕਾਂਗ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੈ 6:30 ਤੇ 16 ਸਕਿੰਟ ਤੇ ਹੁਣ ਵੇਲਾ ਹੋ ਰਿਹਾ ਹੈ ਨੌਜਵਾਨ ਸਰੋਤਿਆਂ ਦੀ ਆਵਾਜ਼ ਯੁਵਾਣੀ ਦਾ। ਪ੍ਰੋਗਰਾਮ ਪੇਸ਼ ਕਰ ਰਹੇ ਨੇ ਅਮਨਦੀਪ ਕੌਰ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਯੁਵ

ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਕੁਝ ਨਵੀਆਂ ਤੇ ਦਿਲਚਸਪ ਜਾਣਕਾਰੀਆਂ ਤੇ ਨਾਲ ਇੱਕ ਮੁਲਾਕਾਤ। ਤੇ ਹੁਣ ਚੱਲਦੇ ਹਾਂ ਅੱਜ ਦੇ ਸਾਡੇ ਖਾਸ ਵਿਸ਼ਿਆਂ ਵੱਲ। ਅੱਜ 3 ਸਤੰਬਰ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਸਕਾਈ ਸਕੈਪਰ ਡੇ ਬਾਰੇ, ਯਾਨੀ ਕਿ ਗਗਨ ਨੂੰ ਛੂਹਦੀਆਂ, ਗਗਨ ਨੂੰ ਚੁੰਮਦੀਆਂ ਗਗਨ ਚੁੰਬੀ ਇਮਾਰਤਾਂ ਦੀ ਗੱਲ ਇਸ ਪ੍ਰੋਗਰਾਮ ਵਿੱਚ ਕਰਾਂਗੇ। ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਹਾਡੇ ਨਾਲ ਮੁਲਾਕਾਤ

ਕਰਾਂਗੇ ਇੱਕ ਆਰਕੀਟੈਕਟ ਦੇ ਨਾਲ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮਰਚੈਂਟ ਨੇਵੀ ਡੇ ਬਾਰੇ। ਇਸ ਦਿਨ ਅਸੀਂ ਉਹਨਾਂ ਸਮੁੰਦਰੀ ਜਹਾਜ਼ਾਂ ਅਤੇ ਉਹਨਾਂ 'ਤੇ ਕੰਮ ਕਰਨ ਵਾਲੇ ਲੋਕਾਂ ਦੇ ਯੋਗਦਾਨ ਨੂੰ ਯਾਦ ਕਰਦੇ ਹਾਂ ਜੋ ਸਮੁੰਦਰ ਦੇ ਰਸਤੇ ਦੁਨੀਆ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਸਮਾਨ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਅਤੇ ਇਸ ਦੇ ਨਾਲ ਆਪਾਂ ਗੱਲ ਕਰਾਂਗੇ ਵੀ ਡਿਗਰੀ ਦੇ ਨਾਲ ਸਕਿੱਲਸ ਜ਼ਰੂਰੀ ਨੇ। ਇਹ ਸਾਰੀਆਂ ਜਾਣਕਾਰੀਆਂ ਅਤੇ ਮੁਲਾਕਾਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਤਾਂ ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਜੀ ਦੋਸਤੋ, ਹੁਣ ਗੱਲ ਕਰਦੇ ਹਾਂ ਸਕਾਈ ਸਕੈਪਰ। ਸਕਾਈ ਸਕੈਪਰ ਦਾ ਮਤਲਬ ਬਹੁਤ ਉੱਚੀ ਇਮਾਰਤ, ਗਗਨ ਚੁੰਬੀ ਇਮਾਰਤ। ਜੇ ਦੇਖੀਏ ਤਾਂ ਗਗਨ ਚੁੰਬੀ ਇਮਾਰਤਾਂ ਦਾ ਰੁਝਾਨ ਜਿਹੜਾ ਹੈ ਵੱਧਦਾ ਜਾ ਰਿਹਾ ਹੈ। ਮੈਟਰੋ ਸਿਟੀ ਵਿੱਚ ਇਹਨਾਂ ਨੂੰ ਬਣਿਆ ਬਹੁਤ ਸਾਲ ਹੋ ਗਏ ਨੇ। ਹੁਣ ਛੋਟੇ ਛੋਟੇ ਕਸਬਿਆਂ ਵਿੱਚ ਵੀ ਇਹ ਇਮਾਰਤਾਂ ਬਣਦੀਆਂ ਜਾ ਰਹੀਆਂ ਨੇ ਉੱਚੀਆਂ ਉੱਚੀਆਂ। ਅਸੀਂ ਸਾਡੇ ਸ਼ਹਿਰ ਬਠਿੰਡੇ ਦੇਖ ਸਕਦੇ ਹਾਂ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਅਜਿਹੇ ਫਲੈਟ ਬਣਾਏ ਨੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਮੰਜ਼ਿਲਾਂ ਨੇ, 20 ਤੋਂ 25 ਮੰਜ਼ਿਲਾਂ ਇਮਾਰਤਾਂ ਬਣੀਆਂ ਹੋਈਆਂ ਨੇ ਜਿੱਥੇ ਲੋਕ ਰਹਿ ਰਹੇ ਨੇ ਜਾਂ ਆਉਂਦੇ ਸਮੇਂ ਵਿੱਚ ਰਹਿਣਗੇ, ਇਨਵੈਸਟਮੈਂਟ ਕਰ ਰਹੇ ਨੇ। ਅਤੇ ਇਹਨਾਂ ਗਗਨਚੁੰਬੀ ਇਮਾਰਤਾਂ ਨੂੰ ਬਣਾਇਆ ਕਿਵੇਂ ਜਾਂਦਾ ਹੈ ਅਤੇ ਇਹਨਾਂ ਨੂੰ ਬਣਾਉਣ ਲੱਗਿਆਂ ਕਿਹੜੀ ਟੈਕਨੋਲੋਜੀ ਦੀ ਵਰਤੋਂ ਹੁੰਦੀ ਹੈ ਅਤੇ ਇਹਨਾਂ ਦੇ ਵਿੱਚ ਇਨਵੈਸਟਮੈਂਟ ਕਰਨ ਲੱਗਿਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ, ਤਾਂ ਆਓ ਸੁਣਦੇ ਹਾਂ ਆਰਕੀਟੈਕਟ ਗੁਰਸੇਵਕ ਮਾਨ ਹੋਰਾਂ ਦੇ ਨਾਲ ਫੋਨ ਕਾਲ ਜ਼ਰੀਏ ਰਿਕਾਰਡ ਕੀਤੀ ਹੋਈ ਗੱਲਬਾਤ।
1: ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ।
2: ਬਹੁਤ ਬਹੁਤ ਧੰਨਵਾਦ
1: ਜੀ। ਸਰ, ਪਹਿਲਾਂ ਸਾਡੇ ਸਰੋਤਿਆਂ ਨੂੰ ਦੱਸੋ ਕਿ ਇੱਕ ਇਮਾਰਤ ਕਿੰਨੀ ਉਚਾਈ ਤੋਂ ਬਾਅਦ ਗਗਨ ਚੁੰਬੀ ਇਮਾਰਤ ਦੀ ਕੈਟਾਗਰੀ ਵਿੱਚ ਆ ਜਾਂਦੀ ਹੈ?
2: ਇਹ ਗਗਨ ਚੁੰਬੀ ਇਮਾਰਤਾਂ ਕਹੀਆਂ ਜਾਂਦੀਆਂ ਨੇ। ਇਹ ਆਮ ਤੌਰ ਤੇ 150 ਮੀਟਰ ਦੀ ਲਗਭਗ ਉਚਾਈ ਹੁੰਦੀ ਹੈ ਜੀ। ਆਪਣੇ ਜੇ ਫੁੱਟਾਂ ਚ ਮੰਨ ਕੇ ਚੱਲੀਏ ਤਾਂ 492 ਫੁੱਟ ਤੱਕ ਜਿਹੜੀ ਇਮਾਰਤ ਚਲੀ ਜਾਂਦੀ ਹੈ ਉਹਨੂੰ ਗਗਨ ਚੁੰਬੀ ਦੇ ਵਿੱਚ ਲਿਆ ਜਾਂਦਾ ਹੈਗਾ, ਜਿਹਨੂੰ ਆਪਾਂ ਸਕਾਈ ਸਕੈਪਰ ਵੀ

0: ਆਮ ਤੌਰ ਤੇ ਜੀ 150 ਮੀਟਰ ਦੀ ਲਗਭਗ ਉਚਾਈ ਹੁੰਦੀ ਹੈ ਜੀ। ਆਪਣੇ ਜੇ ਫੁੱਟਾਂ ਚ ਮੰਨ ਕੇ ਚੱਲੀਏ ਤਾਂ 492 ਫੁੱਟ ਤੱਕ ਜਿਹੜੀ ਇਮਾਰਤ ਚਲੀ ਜਾਂਦੀ ਹੈ ਉਹਨੂੰ ਗਗਨ ਚੁੰਬੀ ਦੇ ਵਿੱਚ ਲਿਆ ਜਾਂਦਾ ਹੈਗਾ, ਜਿਹਨੂੰ ਆਪਾਂ ਸਕਾਈ ਸਕੈਪਰ ਵੀ ਕਹਿ ਦਿੰਦੇ ਹਾਂ ਜੀ। ਤੇ ਐਕਚੁਅਲ ਦੇ ਵਿੱਚ ਇਹਦਾ ਕੋਈ ਮਤਲਬ ਕਿ ਫਿਕਸ ਉਹ ਨੀ ਹੈਗਾ ਗਾ ਕਿ ਇੰਨੀ ਹੋਣੀ ਚਾਹੀਦੀ, ਜਿਹੜੇ ਕਿ ਇੰਟਰਨੈਸ਼ਨਲ ਜਿਹੜੇ ਵੀ ਉਹਨਾਂ ਨੇ ਬਣਾਏ ਹੋਏ ਨੇ ਹਨਾ ਰੱਖੇ ਹੋਏ ਨੇ ਪੈਰਾਮੀਟਰਸ, ਉਹਦੇ ਅਕੋਰਡਿੰਗਲੀ ਇਹਨਾਂ ਨੂੰ ਡਿਵਾਈਡੇਸ਼ਨ ਕੀਤੀ ਜਾਂਦੀ ਹੈ ਵੀ ਕਿਹੜੀ ਇਮਾਰਤ ਕਿੰਨੀ ਉੱਚੀ ਹੈਗੀ।
1: ਵਿੰਡ
0: ਪ੍ਰੈਸ਼ਰ ਹੋ ਗਿਆ, ਵਰਟੀਕਲ ਟ੍ਰਾਂਸਮਿਸ਼ਨ ਹੋ ਗਈ, ਸੇਫਟੀ ਰਿਕੁਆਇਰਮੈਂਟਸ ਹੋ ਗਿਆ, ਇਹ ਬਹੁਤ ਕੁਛ ਆ ਜਾਂਦਾ ਇਹਦੇ ਵਿੱਚ। ਇਹ ਮਤਲਬ ਕਿ ਸਾਰਾ ਕੁਛ ਕੰਪਿਊਟਰਾਈਜ਼ਡ ਹੀ, ਮੋਸਟਲੀ ਕੰਪਿਊਟਰਾਈਜ਼ਡ ਹੀ ਹੁੰਦਾ ਹੈਗਾ ਜੋ ਕੁਛ ਵੀ ਹੁੰਦਾ ਹੈਗਾ ਇਹਦੇ ਵਿੱਚ।
1: ਤੇ ਸਰ ਜੋ ਸਾਡੇ ਕੰਸਟਰਕਸ਼ਨ ਵਰਕਰ ਨੇ ਉਹ ਇੰਨੀ ਉਚਾਈ ਤੇ ਕੰਮ ਕਰਦੇ ਨੇ ਤਾਂ ਉਹਨਾਂ ਲਈ ਇਹ ਕੰਮ ਕਰਨਾ ਕਿੰਨਾ ਔਖਾ ਹੁੰਦਾ ਹੈ ਤੇ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ?
0: ਇੰਨੀਆਂ ਉੱਚੀਆਂ ਇਮਾਰਤਾਂ ਤੇ ਨਾ ਜੀ ਕੰਸਟਰਕਸ਼ਨ ਦਾ ਕੰਮ ਬਹੁਤ ਔਖਾ ਹੁੰਦਾ ਹੈਗਾ, ਬਹੁਤ ਚੈਲੰਜਿੰਗ ਹੁੰਦਾ ਹੈਗਾ। ਉਹਨਾਂ ਦੇ ਵਿੱਚ ਪਹਿਲਾਂ ਤਾਂ ਵਰਕਰਾਂ ਦੀ ਸੇਫਟੀ ਬਹੁਤ ਜ਼ਰੂਰੀ ਹੁੰਦੀ ਹੈ ਜੀ, ਕਿਉਂਕਿ ਜਦੋਂ ਇੰਨੀ ਉੱਚੀ ਉਚਾਈ ਤੇ ਕੰਮ ਕਰਦੇ ਆ ਨਾ ਤਾਂ ਵੈਦਰ ਕੰਡੀਸ਼ਨਸ ਜਿਹੜੀਆਂ ਹੁੰਦੀਆਂ ਹੈਗੀਆਂ ਉਹਨਾਂ ਵਿੱਚ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਹੈਗਾ। ਹਾਈਟ ਤੇ ਨੀ, ਹਾਈਟ ਤੇ ਜਾ ਕੇ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹੈਗਾ, ਮਟੀਰੀਅਲ ਟੂਲਸ ਵਗੈਰਾ ਦੀ ਸੇਫਟੀ, ਬਹੁਤ ਕੁਛ ਚੀਜ਼ਾਂ ਧਿਆਨ ਚ ਰੱਖਣੀਆਂ ਪੈਂਦੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ, ਕਿਉਂਕਿ ਜਿਹੜੀ ਇਹ ਇਮਾਰਤਾਂ ਹੁੰਦੀਆਂ ਨਾ ਇਹਨਾਂ ਵਿੱਚ ਸਾਰ ਨਾਲੋਂ ਵੱਧ ਜਿਹੜਾ ਲਾ ਲਓ ਵੀ ਮੇਨ ਜਿਹੜਾ ਕੰਮ ਹੁੰਦਾ ਹੈਗਾ ਉਹ ਵਰਕਰ ਦਾ ਹੀ ਹੁੰਦਾ ਹੈਗਾ। ਉਹਨਾਂ ਨੇ ਹੀ ਇੰਨੀ ਹਾਈਟ ਤੱਕ ਜਾ ਕੇ ਇੰਨੀ ਆਪਦੀ ਮਿਹਨਤ ਨਾਲ ਕੰਮ ਕਰਕੇ ਇਹਨਾਂ ਚੀਜ਼ਾਂ ਨੂੰ ਸਿਰੇ ਚਾੜਨਾ ਹੁੰਦਾ ਹੈਗਾ
1: ਜੀ।
0: ਹਾਂਜੀ
1: ਸਰ, ਜਿਹੜੀ ਗਗਨਚੁੰਬੀ ਇਮਾਰਤਾਂ ਗੀਆਂ ਅੱਜ ਦੇ ਵੱਡੇ ਸ਼ਹਿਰਾਂ ਲਈ ਕਿੰਨੀਆਂ ਮਹੱਤਵਪੂਰਨ ਤੇ ਇਹਨਾਂ ਦੀ ਲੋੜ ਕਿਉਂ ਪੈਂਦੀ ਹੈ?
0: ਇਹਨਾਂ ਦੀ ਜੀ ਲੋੜ ਐਕਚੁਅਲ ਦੇ ਵਿੱਚ ਨਾ ਮੇਨ ਤਾਂ ਕਾਰਨ ਕੀ ਹੈਗਾ, ਜ਼ਮੀਨ। ਜ਼ਮੀਨ ਦੇ ਵਿੱਚ ਜਿਹੜਾ ਆਪਾਂ ਨੋਰਮਲ ਘਰ ਬਣਾਉਂਦੇ ਹੈਗੇ ਹਨਾ ਉਹਦੇ ਲਈ ਆਪਾਂ ਨੂੰ ਬਹੁਤ ਸਪੇਸ ਦੀ ਲੋੜ ਪੈਂਦੀ ਹੈਗੀ। ਇਹਦੇ ਵਿੱਚ ਕੀ ਹੁੰਦਾ, ਉਨੀ ਸਪੇਸ ਦੇ ਵਿੱਚ ਹੀ ਆਪਾਂ ਨਾ ਅਸੀਂ ਘੱਟੋ ਘੱਟ 20-25 ਮਤਲਬ ਕਿ ਹੈਸ਼ੀ ਮਕਾਨ ਬਣਾ ਸਕਦੇ ਹਾਂ ਉੱਪਰ ਦੀ ਉੱਪਰ। ਉਹਨਾਂ ਨੂੰ ਆਪਾਂ ਹੋਰੀਜੋਂਟਲੀ ਉੱਪਰ ਨੂੰ ਮਤਲਬ ਕਿ ਵਰਟੀਕਲੀ ਲੈ ਕੇ ਉੱਪਰ ਨੂੰ ਸੋਲੂਸ਼ਨ ਬਣਾਇਆ ਜਾਂਦਾ ਉਹਦਾ ਵੀ ਉੱਪਰ ਨੂੰ ਜਾਂਦੀਆਂ ਹੈਗੀਆਂ ਤੇ ਵਾਈਡਨੈਸ ਜਿਹੜੀ ਜ਼ਮੀਨ ਹੁੰਦੀ ਹੈਗੀ ਉਹ ਘੱਟ ਯੂਜ਼ ਹੁੰਦੀ ਹੈ ਜੀ। ਇਹਦੇ ਨਾਲ ਕੀ ਹੁੰਦਾ ਹੈਗਾ ਜੀ, ਥੋੜੀ ਜਿਹੀ ਜਗ੍ਹਾ ਵਿੱਚ ਕਈ ਫੈਮਿਲੀਜ਼ ਰਹਿ ਸਕਦੀਆਂ ਜੀ।
1: ਤੇ ਸਰ ਅਖੀਰ ਚ ਦੱਸੋ ਕਿ ਗਗਨਚੁੰਬੀ ਇਮਾਰਤਾਂ ਚ ਇਨਵੈਸਟਮੈਂਟ ਕਰਨ ਵੇਲੇ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਤੇ ਇਸ ਦੇ ਨੁਕਸਾਨ ਕੀ ਨੇ? ਮੰਨ ਲਓ ਕੋਈ ਲੰਬੀ ਬਹੁਤ ਉੱਚੀ ਇਮਾਰਤ ਵਿੱਚ ਫਲੈਟ ਲੈਣਾ ਚਾਹੁੰਦਾ ਹੈ ਤਾਂ ਉਸ ਵਿੱਚ ਉਹਨੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਤੇ ਨਾਲ ਹੀ ਉਹਨਾਂ ਨੇ ਕੀ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਉਹਨਾਂ ਨੂੰ?
0: ਇਹ ਨਾ ਜੀ ਐਕਚੁਅਲ ਵਿੱਚ ਕੀ ਹੁੰਦਾ, ਜਦੋਂ ਕੋਈ ਵਿਅਕਤੀ ਇਹ ਜੀ ਇਮਾਰਤ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦਾ ਜਾਂ ਉਹਦੇ ਬਾਰੇ ਸੋਚ ਲਿਆ ਤਾਂ ਉਹਨੂੰ ਕੱਲੀ ਉਹਦੀ ਲੁੱਕ ਤੇ ਜਾਂ ਉਹਦੀ ਹਾਈਟ ਤੇ ਉਹਦੇ ਤੇ ਨਹੀਂ ਜਾਣਾ ਚਾਹੀਦਾ ਹੈਗਾ। ਉਹ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੀਆਂ ਦੇਖਣ ਯੋਗ ਗੱਲਾਂ ਹੁੰਦੀਆਂ ਨੇ, ਪਹਿਲਾਂ ਤਾਂ ਜਿਹੜੀ ਤੁਹਾਡੀ ਤੁਸੀਂ ਫਲੈਟ ਵਗੈਰਾ ਜਿੱਥੇ ਵੀ ਲੈ ਰਹੇ ਹੋ ਉਹਦੀ ਲੋਕੇਸ਼ਨ ਕੀ ਹੈ, ਠੀਕ ਹੈ ਜੀ, ਉਹ ਜਿਹੜੇ ਬਿਲਡਰ ਤੋਂ ਤੁਸੀਂ ਲੈ ਰਹੇ ਹੋ ਉਹਦੀ ਰੈਪੂਟੇਸ਼ਨ ਕੀ ਹੈਗੀ, ਹਨਾ, ਉਹ ਕੰਸਟਰਕਸ਼ਨ ਕੁਆਲਿਟੀ ਤੇ ਹੋਰ ਜਿਹੜੀ ਲੀਗਲ ਜੋ ਵੀ ਅਪਰੂਵਲਸ ਹੁੰਦੀਆਂ ਉਹਨਾਂ ਨੇ ਕੰਪਲੀਟ ਕੀਤੀਆਂ ਹੋਈਆਂ ਨੇ, ਇਹ ਚੀਜ਼ਾਂ ਬਹੁਤ ਧਿਆਨ ਰੱਖਣ ਯੋਗ ਹੁੰਦੀਆਂ ਨੇ। ਇਹਦੇ ਵਿੱਚ ਮੇਨ ਕੀ ਹੁੰਦਾ ਨਾ ਜੀ, ਇਹਦੇ ਵਿੱਚ ਜਦੋਂ ਆਪਾਂ ਇਨਵੈਸਟ ਕਰਦੇ ਹਾਂ ਤਾਂ ਆਪਾਂ ਨੂੰ ਉਹਦੀ ਫਿਊਚਰ ਡਿਮਾਂਡ ਬਾਰੇ ਵੀ ਪਹਿਲਾਂ ਸੋਚਣਾ ਪੈਂਦਾ ਗਾ ਵੀ ਫਿਊਚਰ ਦੇ ਵਿੱਚ ਕੀ ਇਹ ਚੀਜ਼ ਅੱਗੇ ਵੱਧ ਸਕਦੀ ਹੈ ਜਾਂ ਨਹੀਂ ਵੱਧ ਸਕਦੀ। ਕਈ ਵਾਰ ਕੀ ਹੁੰਦਾ ਨਾ ਜੀ, ਆਪਣੇ ਬਣ ਤਾਂ ਜਾਂਦੀਆਂ ਨੇ ਐਡੀਆਂ ਐਡੀਆਂ ਬਿਲਡਿੰਗਸ, ਉਹ ਖਾਲੀ ਪਈਆਂ ਰਹਿੰਦੀਆਂ ਨੇ, ਉਹਦੇ ਵਿੱਚ ਕੀ ਹੁੰਦਾ ਮੁੜ ਕੇ ਆਪਣਾ ਜਿਹੜਾ ਕਲਾਇੰਟ ਹੁੰਦਾ ਹੈਗਾ ਉਹਦੇ ਪੈਸੇ ਫਸ ਜਾਂਦੇ ਆ, ਨਾ ਤਾਂ ਉਹ ਉੱਥੇ ਰਹਿ ਹੀ ਸਕਦਾ ਨਾ ਉਹਨੂੰ ਵੇਚ ਹੀ ਸਕਦਾ ਹੈਗਾ। ਮੇਨ ਗੱਲਾਂ ਜਿਹੜੀਆਂ ਧਿਆਨ ਰੱਖਣ ਯੋਗ ਹੈਗੀਆਂ ਉਹ ਹੈਗੀਆਂ ਫਾਇਰ ਸੇਫਟੀ ਹੋ ਗਈ, ਐਮਰਜੈਂਸੀ ਐਗਜ਼ਿਟ ਹੋ ਗਈ, ਲਿਫਟ ਬੈਕਅਪ ਪਾਵਰ ਹੋ ਗਈ, ਵਾਟਰ ਸਪਲਾਈ ਹੋ ਗਈ, ਪਾਰਕਿੰਗ ਹੋ ਗਈ, ਇਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਇਹ ਕੋਈ ਵੀ ਆਪਾਂ ਫਲੈਟ ਲੈਣਾ ਜਾਂ ਕੁਛ ਵੀ ਕਰਨਾ ਹੈਗਾ ਉਹਦੇ ਚ।
1: ਸਰ ਬਹੁਤ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ।
2: ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਸੰਬੰਧੀ ਸੂਚਨਾ, ਮਿਤੀ 6 ਸਤੰਬਰ ਦਿਨ ਐਤਵਾਰ ਨੂੰ ਸਵੇਰੇ 7 ਵਜੇ ਸਰਜਰੀ ਸਵੇਰ ਦੇ ਤਹਿਤ ਪ੍ਰਸਾਰਿਤ ਕੀਤੇ ਜਾਣ ਵਾਲੇ ਸਿਲਸਿਲੇ ਪੈਗਾਮ ਦੀ ਰਿਕਾਰਡਿੰਗ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਕੀਤੀ ਜਾਏਗੀ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪੈਗਾਮ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ ਤਾਂ ਭੇਜ ਦਿਓ ਆਪਣੇ ਪੈਗਾਮ ਸਾਡੇ ਵਟਸਐਪ ਨੰਬਰ 7710373146 ਤੇ 4 ਸਤੰਬਰ ਦਿਨ ਸ਼ੁੱਕਰਵਾਰ ਸ਼ਾਮ 4 ਵਜੇ ਤੋਂ ਪਹਿਲਾਂ। ਪ੍ਰੋਗਰਾਮ ਦੇ ਮੇਜ਼ਬਾਨ ਹੋਣਗੇ ਵਿਜੇ ਲਕਸ਼ਮੀ, ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ ਤੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ

ਹੁਣੇ ਤੁਸੀਂ ਸਕਾਈਸਕੈਪਰ ਡੇ ਤੇ ਆਰਕੀਟੈਕਟ ਗੁਰਸੇਵਕ ਮਾਨ ਹੋਰਾਂ ਦੇ ਨਾਲ ਗੱਲਬਾਤ ਸੁਣੀ। ਤੇ ਦੋਸਤੋ, ਹੁਣ ਵੱਧਦੇ ਹਾਂ ਅੱਜ ਦੇ ਇੱਕ ਹੋਰ ਖਾਸ ਵਿਸ਼ੇ ਵੱਲ। ਹੁਣ ਗੱਲ ਕਰਦੇ ਹਾਂ ਮਰਚੈਂਟ ਨੇਵੀ ਡੇ ਦੀ। ਤੁਸੀਂ ਮਰਚੈਂਟ ਨੇਵੀ ਡੇ ਦਾ ਨਾਮ ਤਾਂ ਕਈ ਵਾਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਮੁੰਦਰ ਵਿੱਚ ਦੂਰ ਦੂਰ ਤੱਕ ਜਾਣ ਵਾਲੇ ਜਹਾਜ਼ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਕਿਵੇਂ ਜੁੜੇ ਹੋਏ ਨੇ? ਜਦੋਂ ਅਸੀਂ ਕਿਸੇ ਦੁਕਾਨ ਤੋਂ ਕੱਪੜੇ, ਇਲੈਕਟ੍ਰਿਕ ਸਮਾਨ, ਖਾਣ ਪੀਣ ਦੀਆਂ ਚੀਜ਼ਾਂ ਜਾਂ ਹੋਰ ਬਹੁਤ ਸਾਰਾ ਸਮਾਨ ਖਰੀਦਦੇ ਹਾਂ ਤਾਂ ਉਸ ਸਮਾਨ ਦਾ ਇੱਕ ਹਿੱਸਾ ਦੁਨੀਆ ਦੇ ਵੱਖ ਵੱਖ ਦੇਸ਼ਾਂ ਤੋਂ ਸਮੁੰਦਰੀ ਰਸਤੇ ਰਾਹੀਂ ਵੀ ਆਉਂਦਾ ਹੈ। ਇਹ ਸਾਰਾ ਕੰਮ ਸਿਰਫ ਜਹਾਜ਼ਾਂ ਕਰਕੇ ਨਹੀਂ ਹੁੰਦਾ, ਇਹਨਾਂ ਜਹਾਜ਼ਾਂ ਨੂੰ ਚਲਾਉਣ ਵਾਲੇ, ਉਹਨਾਂ ਦੀ ਦੇਖਭਾਲ ਕਰਨ ਵਾਲੇ ਤੇ ਸਮੁੰਦਰ ਵਿੱਚ ਰਹਿ ਕੇ ਆਪਣੀ ਡਿਊਟੀ ਨਿਭਾਉਣ ਵਾਲੇ ਸਫੇਅਰਸ ਯਾਨੀ ਸਮੁੰਦਰੀ ਕਰਮਚਾਰੀ ਇਸ ਪੂਰੇ ਕੰਮ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦੇ ਨੇ। ਇਸ ਲਈ 3 ਸਤੰਬਰ ਨੂੰ ਮਰਚੈਂਟ ਨੇਵੀ ਡੇ ਮਨਾਇਆ ਜਾਂਦਾ ਹੈ। ਇਹ ਦਿਨ ਖਾਸ ਤੌਰ 'ਤੇ ਉਹਨਾਂ ਲੋਕਾਂ ਨੂੰ ਯਾਦ ਕਰਨ ਅਤੇ ਉਹਨਾਂ ਦੇ ਯੋਗਦਾਨ ਦੀ ਕਦਰ ਕਰਨ ਦਾ ਮੌਕਾ ਦਿੰਦਾ ਹੈ ਜਿਨ੍ਹਾਂ ਨੇ ਸਮੁੰਦਰ ਵਿੱਚ ਰਹਿ ਕੇ ਦੇਸ਼ਾਂ ਵਿਚਕਾਰ ਸਮਾਨ ਦੀ ਆਵਾਜਾਈ ਨੂੰ ਜਾਰੀ ਰੱਖਿਆ। ਹੁਣ ਗੱਲ ਕਰਦੇ ਹਾਂ ਕਿ ਇਸ ਦਿਨ ਦੀ ਲੋੜ ਕਿਉਂ ਮਹਿਸੂਸ ਹੋਈ। ਮਰਚੈਂਟ ਨੇਵੀ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ, ਖਾਸ ਕਰਕੇ ਦੋਵੇਂ ਵਿਸ਼ਵ ਯੁੱਧ ਦੌਰਾਨ ਮਰਚੈਂਟ ਨੇਵੀ ਦੇ ਜਹਾਜ਼ ਨੇ ਖਾਣ ਪੀਣ ਦਾ ਸਮਾਨ ਬਾਲਣ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਉਸ ਸਮੇਂ ਸਮੁੰਦਰ ਦਾ ਸਫ਼ਰ ਬਹੁਤ ਮੁਸ਼ਕਲ ਅਤੇ ਖਤਰਨਾਕ ਹੁੰਦਾ ਸੀ, ਫਿਰ ਵੀ ਬਹੁਤ ਸਾਰੇ ਸਮੁੰਦਰੀ ਕਰਮਚਾਰੀਆਂ ਨੇ ਆਪਣੀ ਡਿਊਟੀ ਜਾਰੀ ਰੱਖੀ। ਦੂਜੇ ਵਿਸ਼ਵ ਯੁੱਧ ਦੌਰਾਨ 20,000 ਤੋਂ ਵੱਧ ਮਰਚੈਂਟ ਸਫੇਅਰਸ ਦੀ ਜਾਨ ਚਲੀ ਗਈ ਸੀ। ਇਹ ਇੱਕ ਦਿਨ ਯਾਦ ਅਤੇ ਧੰਨਵਾਦ ਵਾਲਾ ਦਿਨ ਵੀ ਹੈ, ਯਾਦ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀਆਂ ਜਾਨਾਂ ਗਵਾਈਆਂ, ਅਤੇ ਧੰਨਵਾਦ ਉਹਨਾਂ ਲੋਕਾਂ ਨੂੰ ਜੋ ਅੱਜ ਵੀ ਸਮੁੰਦਰ ਵਿੱਚ ਰਹਿ ਕੇ ਆਪਣਾ ਕੰਮ ਕਰ ਰਹੇ ਨੇ। ਅਤੇ ਇੱਕ ਹੋਰ ਦਿਲਚਸਪ ਗੱਲ, ਮਰਚੈਂਟ ਨੇਵੀ ਨਾਲ ਰੈੱਡ ਐਨਸਾਈਨ ਨਾਮ ਦਾ ਝੰਡਾ ਵੀ ਜੁੜਿਆ ਹੋਇਆ ਹੈ। ਇਸ ਨੂੰ ਆਮ ਤੌਰ 'ਤੇ ਰੈੱਡ ਡਸਟਰ ਵੀ ਕਿਹਾ ਜਾਂਦਾ ਹੈ। ਮਰਚੈਂਟ ਨੇਵੀ ਡੇ ਦੇ ਮੌਕੇ 'ਤੇ ਇਸ ਝੰਡੇ ਨੂੰ ਲਹਿਰਾ ਕੇ ਮਰਚੈਂਟ ਨੇਵੀ ਨਾਲ ਜੁੜੇ ਲੋਕਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ। ਪਰ ਦੋਸਤੋ, ਅੱਜ ਦੇ ਸਮੇਂ ਵਿੱਚ ਮਰਚੈਂਟ ਨੇਵੀ ਦੀ ਮਹੱਤਤਾ ਸਿਰਫ ਇਤਿਹਾਸ ਤੱਕ ਸੀਮਿਤ ਨਹੀਂ ਹੈ। ਅੱਜ ਵੀ ਦੁਨੀਆ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਵੱਡੀ ਮਾਤਰਾ ਵਿੱਚ ਸਮਾਨ ਸਮੁੰਦਰੀ ਰਸਤੇ ਰਾਹੀਂ ਪਹੁੰਚਾਇਆ ਜਾਂਦਾ ਹੈ। ਇਸ ਲਈ ਜਦੋਂ ਅਸੀਂ ਬੰਦਰਗਾਹ 'ਤੇ ਖੜ੍ਹੇ ਵੱਡੇ ਵੱਡੇ ਜਹਾਜ਼ ਦੇਖਦੇ ਹਾਂ ਤਾਂ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਪਿੱਛੇ ਕਈ ਲੋਕਾਂ ਦੀ ਮਿਹਨਤ ਹੁੰਦੀ ਹੈ। ਇਹ ਲੋਕ ਕਈ ਵਾਰ ਆਪਣੇ ਘਰ ਪਰਿਵਾਰ ਤੋਂ ਦੂਰ ਰਹਿੰਦੇ ਨੇ, ਕਈ ਕਈ ਦਿਨ ਸਮੁੰਦਰ ਵਿੱਚ ਰਹਿ ਕੇ ਆਪਣੀ ਡਿਊਟੀ ਕਰਦੇ ਨੇ। ਸੋ ਮਰਚੈਂਟ ਨੇਵੀ ਡੇ ਸਾਨੂੰ ਇੱਕ ਛੋਟੀ ਜਿਹੀ ਪਰ ਬਹੁਤ ਮਹੱਤਵਪੂਰਨ ਗੱਲ ਯਾਦ ਕਰਵਾਉਂਦਾ ਹੈ ਕਿ ਜੋ ਕੰਮ ਸਾਨੂੰ ਦੂਰੋਂ ਸੌਖਾ ਦਿਖਾਈ ਦਿੰਦਾ ਹੈ, ਉਸ ਪਿੱਛੇ ਕਿਸੇ ਨਾ ਕਿਸੇ ਦੀ ਮਿਹਨਤ ਜ਼ਰੂਰ ਹੁੰਦੀ ਹੈ। ਅਤੇ ਅੱਜ ਅਸੀਂ ਮਰਚੈਂਟ ਨੇਵੀ ਨਾਲ ਜੁੜੇ ਸਾਰੇ ਲੋਕਾਂ ਨੂੰ ਦਿਲੋਂ ਸਲਾਮ ਕਰਦੇ ਹਾਂ। ਅਤੇ ਇਸ ਦੇ ਨਾਲ ਹੀ ਹੁਣ ਸੁਣਦਿਆਂ ਇੱਕ ਪਿਆਰਾ ਜਿਹਾ ਗੀਤ।

ਹੁਣ ਗੱਲ ਕਰਦੇ ਹਾਂ ਅੱਜ ਦੇ ਸਮੇਂ ਵਿੱਚ ਸਿਰਫ ਡਿਗਰੀ ਹੋਣਾ ਕਾਫੀ ਨਹੀਂ, ਇਸ ਦੇ ਨਾਲ ਸਕਿੱਲਸ ਹੋਣੀਆਂ ਵੀ ਬਹੁਤ ਜ਼ਰੂਰੀ ਨੇ। ਦੇਖੋ ਜੀ, ਅੱਜ ਦਾ ਸਮਾਂ ਪਹਿਲਾਂ ਨਾਲੋਂ ਕਾਫੀ ਬਦਲ ਗਿਆ ਏ। ਪਹਿਲਾਂ ਅਸੀਂ ਅਕਸਰ ਸੁਣਦੇ ਸੀ ਕਿ ਪੜ੍ਹਾਈ ਕਰੋ, ਡਿਗਰੀ ਲਓ ਅਤੇ ਫਿਰ ਨੌਕਰੀ ਮਿਲ ਜਾਵੇਗੀ, ਪਰ ਅੱਜ ਦੀ ਦੁਨੀਆ ਵਿੱਚ ਮੁਕਾਬਲਾ ਕਾਫੀ ਵੱਧ ਗਿਆ ਏ। ਇੱਕੋ ਜਿਹੀ ਡਿਗਰੀ ਵਾਲੇ ਬਹੁਤ ਸਾਰੇ ਨੌਜਵਾਨ ਇੱਕੋ ਨੌਕਰੀ ਲਈ ਅਪਲਾਈ ਕਰ ਰਹੇ ਹੁੰਦੇ ਨੇ। ਅਜਿਹੇ ਵਿੱਚ ਸਿਰਫ ਇਹ ਗੱਲ ਨਹੀਂ ਦੇਖੀ ਜਾਂਦੀ ਕਿ ਤੁਹਾਡੇ ਕੋਲ ਕਿਹੜੀ ਡਿਗਰੀ ਹੈ, ਸਗੋਂ ਇਹ ਵੀ ਦੇਖਿਆ ਜਾਂਦਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ। ਮਿਸਾਲ ਦੇ ਤੌਰ 'ਤੇ ਜੇ ਕਿਸੇ ਨੌਜਵਾਨ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਉਸਦੇ ਨਾਲ ਉਸਨੂੰ ਕੰਪਿਊਟਰ ਦੀ ਚੰਗੀ ਨੌਲੇਜ, ਕਮਿਊਨੀਕੇਸ਼ਨ ਸਕਿੱਲਸ ਜਾਂ ਕਿਸੇ ਹੋਰ ਕੰਮ ਦੀ ਪ੍ਰੈਕਟੀਕਲ ਨੌਲੇਜ ਹੈ, ਤਾਂ ਇਹ ਉਸਦੇ ਲਈ ਇੱਕ ਵਾਧੂ ਫਾਇਦਾ ਬਣ ਸਕਦਾ ਹੈ। ਹੁਣ ਇੱਥੇ ਇੱਕ ਗੱਲ ਬਹੁਤ ਜ਼ਰੂਰੀ ਹੈ, ਇਸਦਾ ਮਤਲਬ ਇਹ ਬਿਲਕੁਲ ਨਹੀਂ ਕਿ ਡਿਗਰੀ ਦੀ ਕੋਈ ਵੈਲਿਊ ਨਹੀਂ ਰਹੀ। ਡਿਗਰੀ ਆਪਣੀ ਜਗ੍ਹਾ ਬਹੁਤ ਮਹੱਤਵਪੂਰਨ ਹੈ, ਇਹ ਤੁਹਾਨੂੰ ਕਿਸੇ ਖੇਤਰ ਦੀ ਬੁਨਿਆਦੀ ਸਿੱਖਿਆ ਦਿੰਦੀ ਹੈ, ਪਰ ਉਸ ਨੌਲੇਜ ਨੂੰ ਪ੍ਰੈਕਟੀਕਲੀ ਵਰਤਣ ਲਈ ਸਕਿੱਲਸ ਵੀ ਜ਼ਰੂਰੀ ਹੋ ਸਕਦੀਆਂ ਨੇ। ਹੁਣ ਗੱਲ ਕਰੀਏ ਕਿ ਆਖਿਰ ਨੌਜਵਾਨ ਕਿਹੜੀਆਂ ਸਕਿੱਲਸ ਸਿੱਖ ਸਕਦੇ ਨੇ। ਸਭ ਤੋਂ ਪਹਿਲਾਂ ਆਉਂਦੀ ਹੈ ਕਮਿਊਨੀਕੇਸ਼ਨ ਸਕਿੱਲ। ਤੁਸੀਂ ਕਿੰਨਾ ਵੀ ਵਧੀਆ ਕੰਮ ਜਾਣਦੇ ਹੋ, ਪਰ ਜੇ ਤੁਸੀਂ ਆਪਣੀ ਗੱਲ ਸਹੀ ਤਰੀਕੇ ਨਾਲ ਦੂਜੇ ਤੱਕ ਪਹੁੰਚਾ ਨਹੀਂ ਸਕਦੇ, ਤਾਂ ਕਈ ਵਾਰ ਮੁਸ਼ਕਲ ਆ ਸਕਦੀ ਹੈ। ਇਸ ਲਈ ਨੌਜਵਾਨਾਂ ਨੂੰ ਆਪਣੀ ਗੱਲ ਕੌਨਫੀਡੈਂਸ ਨਾਲ ਰੱਖਣੀ ਸਿੱਖਣੀ ਚਾਹੀਦੀ ਹੈ। ਇਸ ਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਮੁਸ਼ਕਲ ਨਾਲ ਇੰਗਲਿਸ਼ ਬੋਲੋ। ਸਭ ਤੋਂ ਪਹਿਲਾਂ ਆਪਣੀ ਗੱਲ ਸਾਫ਼ ਅਤੇ ਸਮਝ ਆਉਣ ਵਾਲੇ ਤਰੀਕੇ ਨਾਲ ਕਰਨੀ ਆਉਣੀ ਚਾਹੀਦੀ ਹੈ। ਦੂਜੀ ਗੱਲ ਹੈ ਡਿਜੀਟਲ ਸਕਿੱਲਸ। ਅੱਜ ਮੋਬਾਈਲ ਅਤੇ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਨੇ, ਇਸ ਲਈ ਬੇਸਿਕ ਕੰਪਿਊਟਰ ਨੌਲੇਜ, ਔਨਲਾਈਨ ਟੂਲਸ ਦੀ ਸਮਝ, ਪ੍ਰੈਜੈਂਟੇਸ਼ਨ ਬਣਾਉਣਾ, ਡਾਕੂਮੈਂਟ ਤਿਆਰ ਕਰਨਾ ਜਾਂ ਡਿਜੀਟਲ ਫਾਰਮੈਟਸ ਦੀ ਸਹੀ ਵਰਤੋਂ ਕਰਨੀ ਆਉਣੀ ਚਾਹੀਦੀ ਹੈ। ਅੱਜ ਦੇ ਸਮੇਂ ਵਿੱਚ ਕਾਫੀ ਕੰਮ ਆ ਸਕਦੀ ਹੈ। ਇਸ ਤੋਂ ਇਲਾਵਾ ਨੌਜਵਾਨ ਆਪਣੀ ਦਿਲਚਸਪੀ ਦੇ ਹਿਸਾਬ ਨਾਲ ਡਿਜੀਟਲ ਮਾਰਕੀਟਿੰਗ, ਗ੍ਰਾਫਿਕ ਡਿਜ਼ਾਈਨਿੰਗ, ਵੀਡੀਓ ਐਡੀਟਿੰਗ, ਕੋਡਿੰਗ ਜਾਂ ਹੋਰ ਪ੍ਰੈਕਟੀਕਲ ਸਕਿੱਲਸ ਵੀ ਸਿੱਖ ਸਕਦੇ ਨੇ। ਪਰ ਇੱਥੇ ਵੀ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਰ ਸਕਿੱਲ ਹਰ ਕਿਸੇ ਲਈ ਜ਼ਰੂਰੀ ਨਹੀਂ ਹੁੰਦੀ। ਜੇ ਕਿਸੇ ਨੂੰ ਲਿਖਣ ਦਾ ਸ਼ੌਂਕ ਹੈ ਤਾਂ ਉਹ ਰਾਈਟਿੰਗ ਨਾਲ ਜੁੜੀ ਸਕਿੱਲ ਸਿੱਖ ਸਕਦਾ ਹੈ। ਜੇ ਕਿਸੇ ਨੂੰ ਟੈਕਨੋਲੋਜੀ ਪਸੰਦ ਹੈ

ਤਾਂ ਉਹ ਕੰਪਿਊਟਰ ਜਾਂ ਕੋਡਿੰਗ ਵੱਲ ਜਾ ਸਕਦਾ ਹੈ। ਕਿਸੇ ਨੂੰ ਕ੍ਰੀਏਟੀਵਿਟੀ ਪਸੰਦ ਹੈ ਤਾਂ ਡਿਜ਼ਾਈਨਿੰਗ ਜਾਂ ਵੀਡੀਓ ਐਡੀਟਿੰਗ ਵਰਗੀਆਂ ਸਕਿੱਲਸ ਸਿੱਖ ਸਕਦਾ ਹੈ। ਮਤਲਬ ਗੱਲ ਇਹ ਕਿ ਆਪਣੀ ਦਿਲਚਸਪੀ ਪਛਾਣੋ ਅਤੇ ਉਸ ਦੇ ਨਾਲ ਇੱਕ ਯੂਜ਼ਫੁਲ ਸਕਿੱਲਸ ਡਿਵੈਲਪ ਕਰੋ। ਅਤੇ ਇੱਕ ਹੋਰ ਬਹੁਤ ਜ਼ਰੂਰੀ ਸਕਿੱਲ ਹੈ ਟਾਈਮ ਮੈਨੇਜਮੈਂਟ। ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਸਾਡੇ ਕੋਲ ਸਮਾਂ ਨਹੀਂ ਹੈ, ਪਰ ਜੇ ਅਸੀਂ ਦਿਨ ਦੇ ਕੁਝ ਘੰਟੇ ਆਪਣੀ ਪੜ੍ਹਾਈ ਲਈ ਥੋੜ੍ਹਾ ਸਮਾਂ ਆਪਣੀ ਸਕਿੱਲ ਇੰਪਰੂਵ ਕਰਨ ਲਈ ਰੱਖੀਏ ਤਾਂ ਹੌਲੀ ਹੌਲੀ ਕਾਫੀ ਫਰਕ ਪੈ ਸਕਦਾ ਹੈ। ਸਕਿੱਲ ਸਿੱਖਣ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਇੱਕੋ ਦਿਨ ਵਿੱਚ ਐਕਸਪਰਟ ਬਣ ਜਾਓ। ਸ਼ੁਰੂ ਵਿੱਚ ਥੋੜ੍ਹਾ ਸਿੱਖੋ, ਫਿਰ ਪ੍ਰੈਕਟਿਸ ਕਰੋ, ਆਪਣੀਆਂ ਗਲਤੀਆਂ ਤੋਂ ਸਿੱਖੋ ਅਤੇ ਹੌਲੀ ਹੌਲੀ ਅੱਗੇ ਵਧੋ। ਕਿਉਂਕਿ ਅਸਲ ਵਿੱਚ ਸਕਿੱਲ ਸਿਰਫ ਸਰਟੀਫਿਕੇਟ ਲੈਣ ਲਈ ਨਹੀਂ ਆਉਂਦੀ, ਪ੍ਰੈਕਟਿਸ ਕਰਨ ਨਾਲ ਆਉਂਦੀ ਹੈ। ਤਾਂ ਨੌਜਵਾਨ ਦੋਸਤੋ, ਜੇ ਤੁਸੀਂ ਇਸ ਸਮੇਂ ਆਪਣੀ ਪੜ੍ਹਾਈ ਕਰ ਰਹੇ ਹੋ ਤਾਂ ਆਪਣੀ ਡਿਗਰੀ 'ਤੇ ਪੂਰਾ ਧਿਆਨ ਦਿਓ, ਪਰ ਨਾਲ ਹੀ ਇਹ ਵੀ ਸੋਚੋ ਕਿ ਮੈਂ ਆਪਣੇ ਸਬਜੈਕਟ ਤੋਂ ਇਲਾਵਾ ਹੋਰ ਕੀ ਸਿੱਖ ਸਕਦੀ ਹਾਂ। ਕੋਈ ਛੋਟੀ ਜਿਹੀ ਸਕਿੱਲ ਹੀ ਕਿਉਂ ਨਾ ਹੋਵੇ, ਉਸਨੂੰ ਸਿੱਖਣਾ ਸ਼ੁਰੂ ਕਰੋ। ਹੋ ਸਕਦਾ ਹੈ ਅੱਜ ਤੁਹਾਨੂੰ ਉਹ ਸਕਿੱਲ ਛੋਟੀ ਲੱਗੇ, ਪਰ ਕੱਲ੍ਹ ਨੂੰ ਉਹ ਸਕਿੱਲ ਤੁਹਾਡੇ ਲਈ ਕਿਸੇ ਨਵੇਂ ਮੌਕੇ ਦਾ ਦਰਵਾਜ਼ਾ ਖੋਲ੍ਹ ਦੇਵੇ। ਅੰਤ ਵਿੱਚ ਬਸ ਇੰਨੀ ਜਿਹੀ ਗੱਲ, ਡਿਗਰੀ ਤੁਹਾਡੀ ਪੜ੍ਹਾਈ ਦੱਸਦੀ ਹੈ, ਪਰ ਤੁਹਾਡੀਆਂ ਸਕਿੱਲਸ ਇਹ ਦੱਸਦੀਆਂ ਨੇ ਕਿ ਤੁਸੀਂ ਆਪਣੀ ਸਿੱਖਿਆ ਨੂੰ ਕਿੰਨੇ ਚੰਗੇ ਤਰੀਕੇ ਨਾਲ ਵਰਤ ਸਕਦੇ ਹੋ। ਇਸ ਲਈ ਪੜ੍ਹਾਈ ਵੀ ਜ਼ਰੂਰੀ ਹੈ, ਡਿਗਰੀ ਵੀ ਜ਼ਰੂਰੀ ਹੈ, ਅਤੇ ਆਪਣੇ ਆਪ ਨੂੰ ਨਵੀਆਂ ਸਕਿੱਲਸ ਨਾਲ ਅਪਡੇਟ ਕਰਦੇ ਰਹਿਣਾ ਵੀ ਬਹੁਤ ਜ਼ਰੂਰੀ ਹੈ। ਤਾਂ ਜੀ ਅੱਜ ਤੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰੀਏ, ਹਰ ਰੋਜ਼ ਕੁਝ ਨਵਾਂ ਸਿੱਖੀਏ, ਥੋੜ੍ਹੀ ਪ੍ਰੈਕਟਿਸ ਕਰੀਏ ਅਤੇ ਆਪਣੇ ਆਪ ਨੂੰ ਕੱਲ੍ਹ ਨਾਲੋਂ ਥੋੜ੍ਹਾ ਜਿਹਾ ਹੋਰ ਬਿਹਤਰ ਬਣਾਈਏ। ਇਸੇ ਸੋਚ ਨਾਲ ਹੁਣ ਸੁਣਦੇ ਹਾਂ ਇੱਕ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਪੇਸ਼ਕਰਤਾ ਹਨ ਅਮਨਦੀਪ ਕੌਰ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੈ 6:58 ਤੇ 55 ਸੈਕਿੰਡ ਤੇ ਠੀਕ 7:07 ਤੁਸੀਂ ਸੁਣੋਗੇ ਸਰੋਤਿਆਂ ਦੀ ਮਨਪਸੰਦ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ। ਤੇ ਇਸ ਲਈ ਕੁਛ ਪਲ ਕਰੋ ਇੰਤਜ਼ਾਰ।

ਜੀ ਸਰੋਤਿਓ, ਤੁਹਾਡੇ ਸਾਰਿਆਂ ਦਾ ਫੋਨ ਕਾਲਸ ਤੇ ਆਧਾਰਿਤ ਇਸ ਪ੍ਰੋਗਰਾਮ ਨੂੰ ਮੈਂ ਉਪਾਸਨਾ ਲੈ ਕੇ ਹਾਜ਼ਰ ਹਾਂ ਤੇ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਸਵਾਗਤ ਕਰਦੀ ਹਾਂ। ਤੁਸੀਂ ਜੁੜ ਸਕਦੇ ਹੋ ਮੇਰੇ ਨਾਲ 0164-2240-331 ਤੇ ਮੈਨੂੰ ਇੰਤਜ਼ਾਰ ਰਹੇਗਾ ਸਾਡੇ ਪਹਿਲੇ ਕਾਲਰ ਦਾ। ਤੇ ਇੱਕ ਵਾਰ ਫੇਰ ਤੋਂ ਨੰਬਰ ਦੱਸ ਰਹੀ ਹਾਂ ਸਟੂਡੀਓ ਦਾ, 0164-2240-331। ਤੇ ਉਸ ਤੋਂ ਪਹਿਲਾਂ ਆਓ ਸੁਣਦੇ ਹਾਂ ਇੱਕ ਗੀਤ ਨਛੱਤਰ ਗਿੱਲ ਦੀ ਆਵਾਜ਼ ਵਿੱਚ।

0: ਸਟੂਡੀਓ ਦੀ ਟ੍ਰਿੰਗ ਟ੍ਰਿੰਗ ਵੱਜ ਚੁੱਕੀ ਹੈ ਅਤੇ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਆਓ ਦੇਖਦੇ ਹਾਂ ਸਾਡੇ ਪਹਿਲੇ ਕਾਲਰ ਕੌਣ ਨੇ ਅਤੇ ਕਿੱਥੋਂ ਨੇ।
1: ਹੈਲੋ,
2: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
2: ਪਰਮਜੀਤ ਕੌਰ ਬੋਲਦੀ ਹਾਂ ਮੈਡਮ, ਬਠਿੰਡਾ ਤੋਂ।
1: ਜੀ ਪਰਮਜੀਤ ਕੌਰ ਜੀ, ਕੀ ਹਾਲ ਚਾਲ ਹੈ ਜੀ ਤੁਹਾਡਾ?
2: ਜੀ ਬਹੁਤ ਵਧੀਆ, ਤੁਸੀਂ ਸੁਣਾਓ ਮੈਡਮ।
1: ਠੀਕ ਹੈ ਜੀ, ਬਹੁਤ ਵਧੀਆ। ਤੇ ਤੁਹਾਡੇ ਕਾਲ ਦਾ ਸਾਨੂੰ ਬਹੁਤ ਇੰਤਜ਼ਾਰ ਸੀਗਾ, ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ, ਤੇ ਤੁਹਾਡਾ ਸਵਾਗਤ ਵੀ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ। ਗੀਤ
2: ਥੈਂਕ
1: ਕਿਹੜਾ
2: ਯੂ ਜੀ,
1: ਸੁਣਨਾ ਚਾਹੋਗੇ
2: ਵੈਲਕਮ
1: ਜੀ?
2: ਮੈਡਮ ਫੋਨ ਹੀ ਨਹੀਂ ਲੱਗਦਾ ਸ਼ਾਮ ਸੁਹਾਨੀ 'ਚ, ਤਾਂ ਬਹੁਤ ਔਖਾ ਲੱਗਦਾ।
1: ਜੀ
2: ਆਪਣਾ ਪਰਿਵਾਰ ਬਹੁਤ ਵੱਡਾ ਹੋ ਗਿਆ ਨਾ ਜੀ ਹੁਣ।
1: ਬਿਲਕੁਲ ਜੀ ਬਿਲਕੁਲ, ਪਰਿਵਾਰ ਬਹੁਤ ਵੱਡਾ ਹੋ ਗਿਆ ਤੇ
2: ਚਲੋ
1: ਤੁਹਾਡੇ
2: ਸੁੱਖ ਨਾਲ
1: ਸਾਰੇ,
2: ਵਾਧਾ ਫੁੱਲਦਾ ਰਹੇ ਜੀ।
1: ਬਿਲਕੁਲ ਜੀ ਬਿਲਕੁਲ, ਇਦਾਂ ਹੀ ਫਲਦਾ ਰਹੇ ਤੇ
2: ਹਾਂਜੀ
1: ਇਸੇ ਫਲ ਦੇ ਪਰਿਵਾਰ ਨਾਲ ਅੱਜ ਅਸੀਂ ਸਾਰੇ ਇੱਥੇ ਆ ਤੁਹਾਡੇ ਸਾਰੇ ਸਰੋਤਿਆਂ ਦੇ ਪਿਆਰ ਕਰਕੇ। ਤਾਂ
2: ਜੀ
1: ਗੀਤ ਦੱਸੋ ਜੀ, ਤੁਸੀਂ ਕਿਹੜਾ ਸੁਣਨਾ ਚਾਹੋਗੇ?
2: ਮੈਡਮ ਦਲਜੀਤ ਦੋਸਾਂਝ ਦਾ ਸੁਣਾ ਦਿਓ, ਲੈਂਬਰ ਗਿਰੀ।
1: ਦਲਜੀਤ ਦੋਸਾਂਝ ਦਾ ਤੁਸੀਂ ਸੁਣਨਾ ਚਾਹੁੰਦੇ ਹੋ, ਲੈਂਬੜਗਿਰੀ। ਲੋ ਜੀ, ਪਰਮਜੀਤ ਕੌਰ ਜੀ, ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਆਉਣ ਵਾਲਾ ਹੈ।
2: ਥੈਂਕ ਯੂ ਜੀ, ਸ਼ੁਕਰੀਆ ਮੈਡਮ।
1: ਹਾਂਜੀ।

0: 0122-40-331 ਨੂੰ ਡਾਇਲ ਕਰਕੇ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
1: ਅਰਜਨ ਸਿੰਘ, ਪਿੰਡ ਮਾਲੇ ਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ।
0: ਕਿਆ ਬਾਤ ਹੈ ਜੀ, ਇੰਨੀ ਦੂਰੋਂ ਤੁਹਾਡੀ ਕਾਲ ਸਾਡੇ ਕੋਲ ਅੱਜ ਲੱਗ ਹੀ ਗਈ, ਕਿੰਨੇ ਟਾਈਮ ਬਾਅਦ ਲੱਗੀ ਹੈ ਜੀ?
1: ਲਗਭਗ 16-17 ਦਿਨ ਬਾਅਦ ਲੱਗ ਜਾਂਦੀ ਹੈ। ਮੈਂ ਕੋਸ਼ਿਸ਼ ਕਰਦਾ, ਵੈਸੇ ਮੈਂ ਅੱਜ ਕੱਲ ਤੋਂ ਹੀ ਕਰ ਦੇਣਾ ਸ਼ੁਰੂ, 16-17 ਦਿਨ ਆਟੋਮੈਟਿਕ ਵਾਰੀ ਆ ਜਾਂਦੀ ਹੈ।
0: ਬਿਲਕੁਲ ਜੀ ਬਿਲਕੁਲ, ਸਾਡੇ ਸਰੋਤਿਆਂ ਨੂੰ ਸਭ ਜਾਣਕਾਰੀ ਹੈ ਕਿ ਬਾਕੀ
1: ਜੀ
0: ਸਰੋਤਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਤੇ
1: ਬਿਲਕੁਲ ਬਿਲਕੁਲ
0: ਬਿਲਕੁਲ, ਹਾਂਜੀ ਹਾਂਜੀ, ਗੀਤ
1: ਬਾਕੀ
0: ਕਿਹੜਾ ਸੁਣਨਾ
1: ਚਾਹੁੰਦੇ ਰਹਿਣ ਚਾਹੀਦੇ। ਦਵਾਰ ਤੋਂ ਮੱਖਣ ਸਿੰਘ ਵੱਲੋਂ ਤੂੰ ਸ਼ੁਕਰੀਆ, ਤੇ ਮੇਰਾ ਮੱਖਣ ਸਿੰਘ ਵੀ ਦੋਸਤ ਬਣ ਗਿਆ ਜੀ,
0: ਚਲੋ
1: ਨੰਬਰ ਲੈ ਕੇ ਦਿੱਤੇ, ਮੈਂ ਕੱਲ ਲਾਂਚ ਕੀਤਾ ਸੀ ਰੇਡੀਓ ਬਠਿੰਡਾ ਤੇ।
0: ਕਿਆ ਬਾਤ ਹੈ ਜੀ, ਵੈਸੇ ਇਹ ਗੱਲ ਵੀ ਹੈਗੀ ਹੈ ਕਿ ਜਦੋਂ ਵਿਛੜੇ ਯਾਰ ਮਿਲਦੇ ਨੇ ਤੇ ਜਿਹੜੇ ਮਿਲਵਾਉਂਦੇ ਨੇ ਉਹ ਵੀ ਰੱਬ ਵਰਗੇ ਹੋ ਜਾਂਦੇ ਨੇ।
1: ਹਾਂ ਬਿਲਕੁਲ ਬਿਲਕੁਲ, ਮੈਂ 10 ਸਾਲ ਤੋਂ ਵੇਟ, ਮੇਰਾ ਫੋਨ ਗੁੰਮ ਹੋ ਗਿਆ ਸੀ, ਨੰਬਰ ਸਾਰੇ ਨਿਕਲ ਗਏ, ਉਹਨਾਂ ਕੋਲ ਵੀ ਕਿਤੇ ਅਨਸਾ ਕੋਲ, ਅਨਸਾ ਸਿੰਘ ਕੋਲ ਵੀ ਨੰਬਰ ਨਿਕਲ ਗਿਆ ਮੇਰਾ, ਤਾਂ ਮੈਂ ਯਾਦ ਬਹੁਤ ਕਰਦਾ ਸੀ। ਥੈਂਕ
0: ਜੀ
1: ਯੂ ਬਠਿੰਡੇ FM ਰੇਨਬੋ, ਇਹਨਾਂ ਦਾ ਬਠਿੰਡੇ ਚੈਨਲ ਦਾ।
0: ਬਿਲਕੁਲ, ਤਾਂ ਮੈਂ
1: ਤੇ
0: ਇਹ
1: ਮੱਖਣ
0: ਸਮਝਾ
1: ਸਿੰਘ ਦਾ
0: ਕਿ
1: ਜੀ,
0: ਇਹ ਗੀਤ ਤੁਸੀਂ ਉਹਨਾਂ ਲਈ ਸੁਣਨਾ ਚਾਹੁੰਦੇ ਹੋ?
1: ਹਾਂ ਹਾਂ ਬਿਲਕੁਲ, ਮੈਂ ਪਹਿਲੀ ਵਾਰੀ ਵੀ ਗਾਣਾ ਇਹ ਸੁਣਿਆ ਸੀ ਜਦੋਂ ਪਹਿਲੀ ਕਾਲ ਲੱਗੀ ਸੀ ਮਾਰਚ ਚ ਮੇਰੀ।
0: ਅੱਛਾ, ਕਿਆ
1: ਸਮਾਂ ਯਾਦ ਆ ਰਿਹਾ ਮੈਨੂੰ।
0: ਚਲੋ ਚਲੋ ਠੀਕ ਹੈ ਅਰਜਨ ਸਿੰਘ ਜੀ, ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਹੁਣੀ ਆ ਰਿਹਾ ਹੈ।
1: ਓਕੇ ਜੀ,
0: ਹਾਂਜੀ, ਆਓ ਸੁਣਦੇ ਹਾਂ ਰਾਏ ਜੁੱਜਰ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਆਪਣਾ ਕੀਮਤੀ ਸਮੇਂ ਕੱਢ ਕੇ ਸਾਡੇ ਅਗਲੇ ਸਰੋਤਾ ਵੀ ਸਾਡੇ ਨਾਲ ਜੁੜ ਚੁੱਕੇ ਨੇ, ਆਓ ਦੇਖਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਕੌਣ ਗੱਲ ਕਰ ਰਹੇ ਹੋ?
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
1: ਮੈਂ ਰਾਜਕੁਮਾਰ ਜੀ, ਪਿੰਡ ਸੈਤੀ, ਤੁਸੀਂ ਜੱਟ ਹੋ ਜਿਹੜਾ ਫਰੀਦਕੋਟ ਤੋਂ ਬੋਲਦਾ ਪਿਆ ਜੀ।
0: ਕੀ ਹਾਲ ਚਾਲ ਹੈ ਜੀ ਰਾਜਕੁਮਾਰ ਜੀ?
1: ਬਹੁਤ ਵਧੀਆ ਭੈਣ ਜੀ,
0: ਹਾਂਜੀ,
1: ਆਪਣੇ ਸਟੂਡੀਓ ਪਰਿਵਾਰ ਦਾ ਦੱਸੋ ਜੀ, ਸਾਰੇ ਠੀਕ ਨੇ?
0: ਬਹੁਤ ਵਧੀਆ ਨੇ ਜੀ, ਬਹੁਤ ਵਧੀਆ। ਚੜ੍ਹਦੀ ਕਲਾ ਦੇ ਵਿੱਚ ਨੇ, ਤੁਹਾਡੇ ਸਾਰੇ ਸਰੋਤਿਆਂ ਦਾ ਆਸ਼ੀਰਵਾਦ ਹੀ ਹੈ ਜੀ, ਅਸੀਂ ਸਾਰੇ ਫਲਦੇ ਫੁੱਲਦੇ ਰਹੀਏ।
1: ਹਾਂਜੀ ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਜਾ ਰਹੇ ਜੀ ਬਠਿੰਡਾ ਦੇ।
0: ਸ਼ੁਕਰੀਆ ਜੀ, ਤੁਹਾਡਾ ਬਹੁਤ ਬਹੁਤ
1: ਹਾਂਜੀ
0: ਧੰਨਵਾਦ ਹੈ। ਤੁਹਾਡਾ ਕਾਲ ਕਰਨ ਲਈ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ। ਤੇ ਗੀਤ
1: ਥੈਂਕ ਯੂ ਜੀ,
0: ਕਿਹੜਾ
1: ਥੈਂਕ
0: ਸੁਣਨਾ
1: ਯੂ।
0: ਚਾਹੋਗੇ ਜੀ ਤੁਸੀਂ?
1: ਮੈਨੂੰ ਨਾ ਇਸ ਕੰਗ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ ਜੀ। ਕੁੰਡ ਚੱਕ ਕੇ ਤੂੰ ਮੁਖੜਾ ਦਿਖਾ ਦੇ, ਮੈਂ ਆਸ਼ਕ ਤੇਰਾ।
0: ਮੈਂ ਆਸ਼ਕ ਤੇਰਾ, ਠੀਕ ਹੈ ਜੀ।
1: ਹਾਂਜੀ,
0: ਤੁਹਾਡਾ
1: ਸ਼ੁਕਰੀਆ।
0: ਮਨਪਸੰਦ ਗੀਤ ਤੁਹਾਡੇ ਰੇਡੀਓ ਸੈੱਟ ਤੇ ਥੋੜੀ ਦੇਰ ਚ ਆਉਣ ਵਾਲਾ ਹੈ। ਪ੍ਰੋਗਰਾਮ
1: ਹਾਂਜੀ,
0: ਸ਼ਾਮ ਸੁਹਾਨੀ ਦੇ ਵਿੱਚ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਭੈਣ।

0: 0142-40-331 ਡਾਇਲ ਕਰਕੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਹਨ। ਦੇਖਦੇ ਹਾਂ ਕੌਣ ਹੈ ਤੇ ਕਿੱਥੋਂ ਨੇ। ਹੈਲੋ,
1: ਹੈਲੋ,
0: ਹਾਂਜੀ, ਕੌਣ ਗੱਲ ਕਰ ਰਹੇ ਹੋ?
1: ਮੈਮ ਜੀ, ਮੈਂ ਆਤਮਾ ਸਿੰਘ ਫੱਤਾ ਮਲੁਕਾ, ਜ਼ਿਲ੍ਹਾ ਮਾਨਸਾ ਜੀ।
0: ਹਾਂਜੀ ਆਤਮਾ ਸਿੰਘ ਜੀ, ਕੀ ਹਾਲ ਚਾਲ ਹੈ ਜੀ ਤੁਹਾਡਾ?
1: ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ?
0: ਬਹੁਤ ਵਧੀਆ ਜੀ, ਬਸ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਹੀ ਹੈ ਜੀ। ਤੇ ਕਿੰਨੇ ਟਾਈਮ ਬਾਅਦ ਫੋਨ ਲੱਗਿਆ ਜੀ ਤੁਹਾਡਾ?
1: ਹੁਣ ਘੱਟੋ ਘੱਟ 6 ਮਹੀਨੇ ਹੋ ਗਏ ਜੀ, ਟਰਾਈ ਰੋਜ਼ ਮਾਰਦੇ ਮਸਾਂ ਲੱਗਿਆ ਜੀ।
0: ਬਸ ਸਾਡੀ ਵੀ ਇਹੀ ਗੁਜ਼ਾਰਿਸ਼ ਰਹਿੰਦੀ ਹੈ ਜੀ ਸਾਡੇ ਬਾਕੀ ਸਾਰੇ ਸਰੋਤਿਆਂ ਨਾਲ ਕਿ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ, ਸਾਰਿਆਂ ਦੇ ਮਨਪਸੰਦ ਗੀਤਾਂ ਦੀ ਫਰਮਾਇਸ਼ ਪੂਰੀ ਹੋਣੀ ਚਾਹੀਦੀ ਹੈ।
1: ਹਾਂਜੀ ਹਾਂਜੀ,
0: ਗੀਤ ਦੱਸੋ ਜੀ ਕਿਹੜਾ ਸੁਣੋਗੇ?
1: ਜੀ ਤੇ ਰਾਜਵੀਰ ਜਵੰਦਾ ਦਾ ਸੁਣਾ ਜੀ, ਮੇਰਾ ਦਿਲ।
0: ਰਾਜਵੀਰ ਜਵੰਦਾ ਜੀ ਦਾ ਮੇਰਾ ਦਿਲ, ਠੀਕ ਹੈ ਜੀ।
1: ਹਾਂਜੀ,
0: ਤੁਹਾਡਾ ਮਨਪਸੰਦ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਹੈ।
1: ਥੈਂਕ ਯੂ ਜੀ, ਥੈਂਕ ਯੂ।
0: ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਧੰਨਵਾਦ, ਚੁਣਿਆ।

0: ਮੈਨੂੰ ਇੰਤਜ਼ਾਰ ਸੀਗਾ ਸਾਡੇ ਅਗਲੇ ਕਾਲਰ ਦਾ, ਤੇ ਟ੍ਰਿੰਗ ਟ੍ਰਿੰਗ ਵੱਜ ਚੁੱਕੀ ਸੀ ਸਟੂਡੀਓ ਦੀ, ਤੇ ਸਾਡੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਸੀਗੇ। ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
1: ਮੈਂ ਸੋਨੂੰ ਗੱਲ ਕਰ ਰਿਹਾ ਜੀ, ਪਿੰਡ ਫੱਤਾ ਮਾਲੋ ਦਾ, ਜ਼ਿਲ੍ਹਾ ਮਾਨਸਾ ਜੀ।
0: ਤੁਹਾਡਾ ਸੋਨੂੰ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
1: ਬਲਕਾਰ ਸਿੱਧੂ ਦਾ ਸੁਣਾ ਦਿਓ ਜੀ, ਮਾਂ ਤੇਰਾ ਪੁੱਤ ਲਾਡਲਾ।
0: ਕਿਆ ਬਾਤ ਹੈ ਜੀ, ਬਹੁਤ ਸੋਹਣਾ ਗੀਤ ਤੁਸੀਂ
1: ਹਾਂਜੀ
0: ਪਸੰਦ ਕੀਤਾ ਹੈ। ਤੁਹਾਡਾ
1: ਹਾਂਜੀ,
0: ਮਨਪਸੰਦ ਗੀਤ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ। ਤੁਹਾਡਾ
1: ਸ਼ੁਕਰੀਆ ਜੀ,
0: ਕਾਲ
1: ਮੈਡਮ
0: ਕਰਨ
1: ਜੀ,
0: ਲਈ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਧੰਨਵਾਦ, ਸ਼ੁਕਰੀਆ ਜੀ।

0: ਲਓ ਜੀ ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
1: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ ਤੇ ਤੂੰ ਵਾਇਰਲ ਨਾ ਹੋਣ ਦਾ।
0: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿਚ ਜਾਰੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 4 ਸਤੰਬਰ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਤੇ ਇਸ ਵਾਰ ਦੇ ਪ੍ਰੋਗਰਾਮ ਦੇ ਵਿੱਚ ਗੱਲ ਹੋਵੇਗੀ ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕ੍ਰਿਸ਼ਮਾ ਕਪੂਰ ਦੀ। ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਠੀਕ 7:30 ਤੇ ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਤੇ ਬੈਲਜੀਅਮ ਨੇ ਅੱਜ ਵਪਾਰ ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਕੂਟਨੀਤੀ ਤੇ ਰਕਸ਼ਾ ਦਸਤਾਵੇਜ਼ ਜਾਰੀ ਕੀਤਾ। ਸੜਕ ਆਵਾਜਾਈ ਤੇ ਸ਼ਾਹਰਾ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਵਿਚ ਵਿਸ਼ਵ ਦੀ ਨੰਬਰ ਇਕ ਆਟੋਮੋਬਾਈਲ ਸਨਅਤ ਬਣਨ ਦੀ ਸਮਰੱਥਾ ਏ। ਸੁਪਰੀਮ ਕੋਰਟ ਨੇ ਕਿਹਾ ਕਿ ਬਾਰ ਕੌਂਸਲ ਆਫ ਇੰਡੀਆ ਕੋਲ ਲਾਅ ਦੇ ਵਿਦਿਆਰਥੀਆਂ ਦੇ ਆਚਰਣ ਨੂੰ ਨੇਮਬੱਧ ਕਰਨ ਦੀ ਕੋਈ ਕਾਨੂੰਨੀ ਸ਼ਕਤੀ ਨਹੀਂ ਏ ਤੇ ਔਰਤਾਂ ਦੇ ਕ੍ਰਿਕਟ ਵਿਚ ਅੱਜ ਭਾਰਤ ਦਾ ਮੁਕਾਬਲਾ 2020 ਏਸ਼ੀਆ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੈਚ ਵਿਚ ਹਾਂਗਕਾਂਗ ਨਾਲ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਬੈਲਜੀਅਮ ਨੇ ਅੱਜ ਵਪਾਰ ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਮਾਰਕ ਵੇਵਰ ਵਿਚਕਾਰ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਇਕ ਸਾਂਝੇ ਬਿਆਨ ਵਿਚ ਦੋਹਾਂ ਆਗੂਆਂ ਨੇ ਦਵੱਲੇ ਵਪਾਰ ਵਿਚ ਵੱਖ ਵੱਖ ਖੇਤਰਾਂ ਦੀ ਵੱਧ ਰਹੀ ਹਿੱਸੇਦਾਰੀ ਦਾ ਸਵਾਗਤ ਕੀਤਾ। ਦੋਵਾਂ ਦੇਸ਼ਾਂ ਨੇ ਅਗਲੇ 5 ਸਾਲਾਂ ਵਿਚ ਦਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਇਕ ਉਦੇਸ਼ ਪੂਰਨ ਟੀਚਾ ਰੱਖਿਆ। ਉਨ੍ਹਾਂ ਨੇ ਫਾਰਮਾਸੂਟੀਕਲ, ਜੀਵਨ ਵਿਗਿਆਨ, ਸੈਮੀਕੰਡਕਟਰ, ਰੱਖਿਆ ਨਿਰਮਾਣ, ਅਹਿਮ ਖਣਿਜ, ਨਵਿਆਉਣਯੋਗ ਊਰਜਾ, ਬੰਦਰਗਾਹਾਂ, ਲੌਜਿਸਟਿਕ, ਪੁਲਾੜ ਅਤੇ ਆਧੁਨਿਕ ਤਕਨਾਲੋਜੀ ਵਰਗੇ ਖੇਤਰਾਂ ਵਿਚ ਸਹਿਯੋਗ ਲਈ ਵਿਚਾਰ ਸੰਭਾਵਨਾਵਾਂ ਦੀ ਪਛਾਣ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ ਯੂਰਪੀਨ ਯੂਨੀਅਨ ਆਜ਼ਾਦ ਵਪਾਰ ਸਮਝੌਤੇ ਤੇ ਗੱਲਬਾਤ ਦੇ ਸਫਲ ਸਿੱਟੇ ਦਾ ਸਵਾਗਤ ਕੀਤਾ ਤੇ ਇਸ ਨੂੰ ਸਮੇਂ ਸਿਰ ਲਾਗੂ ਕਰਨ ਦੀ ਮੰਗ ਕੀਤੀ। ਬੈਲਜੀਅਮ ਨੇ ਦਹਿਸ਼ਤਗਰਦੀ ਵਿਰੁੱਧ ਲੜਾਈ ਵਿਚ ਭਾਰਤ ਨਾਲ ਇਕਜੁੱਟਤਾ ਪ੍ਰਗਟ ਕੀਤੀ ਅਤੇ ਪਹਿਲਗਾਮ ਦਹਿਸ਼ਤਗਰਦ ਹਮਲੇ ਦੀ ਨਿਖੇਧੀ ਕੀਤੀ। ਦੋਵੇਂ ਦੇਸ਼ ਦਹਿਸ਼ਤਗਰਦੀ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਦਹਿਸ਼ਤਗਰਦੀ ਵਿਰੋਧੀ ਸਾਂਝੇ ਕਾਰਜ ਸਮੂਹ ਦੀ ਸਥਾਪਨਾ ਦੀ ਸੰਭਾਵਨਾ ਦੀ ਪਛੋੜ ਕਰਨ ਤੇ ਸਹਿਮਤ ਹੋਏ। ਦੋਵਾਂ ਦੇਸ਼ਾਂ ਨੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਇਰਾਦਾ ਪੱਤਰ ਤੇ ਵੀ ਦਸਤਖਤ ਕੀਤੇ। ਇਸ ਤਹਿਤ ਨਿਯਮਿਤ ਵਟਾਂਦਰੇ, ਸਿਖਲਾਈ, ਖੋਜ ਅਤੇ ਰੱਖਿਆ ਸਨਅਤੀ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਜਾਏਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਬੈਲਜੀਅਮ ਦੇ ਪ੍ਰਧਾਨ ਮੰਤਰੀ ਮਾਰਕ ਵੇਵਰ ਨਾਲ ਦਵੱਲੀ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਦਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਤੇ ਆਪਸੀ ਹਿੱਤਾਂ ਦੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਚਰਚਾ ਕੀਤੀ। ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਇਸ ਸਮੇਂ ਉਥਲ ਪੁਥਲ ਦੇ ਦੌਰ ਵਿਚੋਂ ਲੰਘ ਰਹੀ ਏ, ਇਸ ਦੇ ਬਾਵਜੂਦ ਭਾਰਤੀ ਆਰਥਿਕਤਾ ਨੇ ਆਪਣੀ ਗਤੀ ਬਣਾਈ ਰੱਖੀ ਏ।
1: ਦੁਨੀਆ ਕੇ ਕਈ ਹਿੱਸੋਂ ਮੇਂ

0: उपराष्ट्रपति ਅਤੇ ਪੰਜਾਬ ਯੂਨੀਵਰਸਿਟੀ ਦੇ ਐਕਸ ਆਫੀਸ਼ੀਓ ਚਾਂਸਲਰ ਸੀਪੀ ਰਾਧਾਕ੍ਰਿਸ਼ਨਨ ਭਲਕੇ ਚੰਡੀਗੜ੍ਹ ਯੂਨੀਵਰਸਿਟੀ ਦਾ ਦੌਰਾ ਕਰਨਗੇ। ਆਪਣੀ ਯਾਤਰਾ ਦੌਰਾਨ ਉਪਰਾਸ਼ਟਰਪਤੀ ਸੋਫਿਸਟੀਕੇਟਿਡ ਐਨਾਲਿਟੀਕਲ ਇੰਸਟਰੂਮੈਂਟ ਫੈਸਿਲਿਟੀ ਸੈਂਟਰਲ ਇੰਸਟਰੂਮੈਂਟੇਸ਼ਨ ਲੈਬੋਰੇਟਰੀ ਸੈਫ ਸੀਆਈਐਲ ਵਿਖੇ ਐਡਵਾਂਸ ਇੰਸਟਰੂਮੈਂਟੇਸ਼ਨ ਫੈਸਿਲਿਟੀ ਦਾ ਉਦਘਾਟਨ ਕਰਨਗੇ। ਉਪਰਾਸ਼ਟਰਪਤੀ ਪੰਜਾਬ ਯੂਨੀਵਰਸਿਟੀ ਟੈਕ ਇਨੋਵੇਸ਼ਨ ਫੋਰਮ ਦਾ ਵੀ ਉਦਘਾਟਨ ਕਰਨਗੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਨੂਰਪੁਰ ਬੇਦੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਅੱਗੇ ਵਧ ਰਿਹੈ, ਪਰ ਜਿਵੇਂ ਕਿ ਪੰਜਾਬ ਦੇ ਲੋਕ ਵੇਖ ਰਹੇ ਨੇ, ਪੰਜਾਬ ਸਿਆਸੀ ਕਾਰਨਾਂ ਕਰਕੇ ਪਿੱਛੇ ਰਹਿ ਰਿਹਾ ਹੈ। ਹਰਿਆਣਾ ਵਿਚ ਡਬਲ ਇੰਜਨ ਦੀ ਸਰਕਾਰ ਦਾ ਜ਼ਿਕਰ ਕਰਦੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਵੀ ਡਬਲ ਇੰਜਨ ਦੀ ਸਰਕਾਰ ਬਣੇਗੀ।
1: ਇਹ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਇਸ ਪੰਜਾਬ ਨੂੰ ਮਜ਼ਬੂਤ ਕਰਨ ਦਾ ਸਮੇਂ ਹੈ। ਜਿਹੜੀਆਂ ਕੰਮਾਂ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਨਰਿੰਦਰ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਕਰ ਰਹੀਆਂ ਨੇ, ਉਹ

0: ਮਜ਼ਬੂਤਕਰਨ ਦਾ ਸਮਾਂ ਜਿਹੜੀਆਂ ਕੰਮਾਂ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਕਰ ਰਹੀਆਂ ਨੇ ਉਹ ਸਾਰੇ ਦੇ ਸਾਰੇ ਕੰਮ ਅਸੀਂ ਪੰਜਾਬ ਦੇ ਵਿੱਚ ਵੀ ਲਾਗੂ ਕਰਾਂਗੇ ਕਿਉਂਕਿ ਇਹ ਪੰਜਾਬ ਦੀ ਜਿਹੜੀ ਭੂਮੀ ਹੈ ਇਹ ਰਾਜਨੀਤੀ ਦਾ ਸ਼ਿਕਾਰ ਹੋਈ ਹੈ ਕਿਉਂਕਿ ਇਹ ਪੰਜਾਬ ਇਹ ਦੇਸ਼ ਦਾ ਨੰਬਰ ਇੱਕ ਦਾ ਸੂਬਾ ਸੀ ਇਹ ਰਾਜਨੀਤੀ ਦੇਸ਼ ਦੀ ਕਾਰਨ ਪਿੱਛੇ ਰਹਿ ਗਿਆ ਅਸੀਂ ਮਿਲ ਕਰਕੇ ਇਸ ਨੂੰ ਮਜ਼ਬੂਤ ਕਰੀਏ ਇਸ ਨੂੰ ਅੱਗੇ ਵਧਾਉਣ ਦਾ ਕੰਮ ਕਰੀਏ
1: ਖੇਡਾਂ ਵਿੱਚ ਔਰਤਾਂ ਦੀ ਕ੍ਰਿਕਟ ਵਿੱਚ ਅੱਜ ਭਾਰਤ ਦਾ ਮੁਕਾਬਲਾ 2020 ਏਸ਼ੀਆ ਕੱਪ ਦੇ ਆਪਣੇ ਦੂਜੇ ਗਰੁੱਪੇ ਮੈਚ ਵਿੱਚ ਹਾਂਗਕਾਂਗ ਨਾਲ ਹੋ ਰਿਹਾ ਹੈ। ਹਾਂਗਕਾਂਗ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੇ ਐਤਵਾਰ ਨੂੰ ਥਾਈਲੈਂਡ ਤੇ 94 ਦੌੜਾਂ ਦੀ ਸ਼ਾਨਦਾਰ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਆਖਿਰ 'ਚ ਖਾਸ ਖਬਰਾਂ ਭਾਰਤ ਅਤੇ ਬੈਲਜੀਅਮ ਨੇ ਅੱਜ ਵਪਾਰ, ਨਿਵੇਸ਼ ਤੇ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਕੂਟਨੀਤੀ ਤੇ ਰਕਸ਼ਾ ਦਸਤਾਵੇਜ਼ ਜਾਰੀ ਕੀਤਾ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਵਿੱਚ ਵਿਸ਼ਵ ਦੀ ਨੰਬਰ ਇੱਕ ਆਟੋਮੋਬਾਈਲ ਸਨਅਤ ਬਣਨ ਦੀ ਸਮਰੱਥਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਬਾਰ ਕੌਂਸਲ ਆਫ ਇੰਡੀਆ ਕੋਲ ਲਾਅ ਦੇ ਵਿਦਿਆਰਥੀਆਂ ਦੇ ਆਚਰਣ ਨੂੰ ਨੇਮਬੱਧ ਕਰਨ ਦੀ ਕੋਈ ਕਾਨੂੰਨੀ ਸ਼ਕਤੀ ਨਹੀਂ ਹੈ। ਔਰਤਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਦਾ ਮੁਕਾਬਲਾ 2020 ਏਸ਼ੀਆ ਕੱਪ ਦੇ ਦੂਜੇ ਗਰੁੱਪ ਏ ਮੈਚ ਵਿੱਚ ਹਾਂਗਕਾਂਗ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਵੱਲ, ਜਿੱਥੇ ਤੁਸੀਂ ਸੁਣੋਗੇ ਭਾਰਤ ਅਤੇ ਹਾਂਗਕਾਂਗ ਦੇ ਵਿਚਕਾਰ ਔਰਤਾਂ ਦੁਆਰਾ ਖੇਡੇ ਜਾ ਰਹੇ ਏਸ਼ੀਆ ਕੱਪ T20 ਕ੍ਰਿਕਟ ਟੂਰਨਾਮੈਂਟ ਦੇ ਅੱਖੀ ਦੇਖੇ ਮੈਚ ਦਾ ਪ੍ਰਸਾਰਣ, ਜਿਸ ਦੀ ਕਮੈਂਟਰੀ ਤੁਸੀਂ ਸੁਣੋਗੇ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ।